0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
1: Hi, this is Umang Kumar aur pyar se log mujhe okay kehte hain aap sun rahe hain Radio Hanji 1674 AM keep listening

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

环境

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 180, 492, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
1: ਸੁਣੋ ਜੀ, ਗੱਡੀ ਅਕਸ਼ਰ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਖੌਰੇ ਕਿਉਂ ਇੱਕ ਮੂਡ ਤੇ ਆ ਕੇ ਮੈਨੂੰ ਲੱਗਦਾ ਹੈ ਕਿ ਤੇਰੀ ਹੋਂਦ ਨੂੰ ਬਿਆਨਣ ਲਈ ਜਿਵੇਂ ਹਮੇਸ਼ਾ ਹੀ ਕੋਈ ਕਸਰ ਬਾਕੀ ਰਹਿ ਜਾਂਦੀ ਹੈ। ਮੈਂ ਤੈਨੂੰ ਦੁਨੀਆਂ ਦੇ ਨਜ਼ਾਰਿਆਂ ਨਾਲ ਮੇਲ ਮੇਲ ਕੇ ਵੇਖਣ ਦੀ ਗਲਤੀ ਕਰ ਬੈਠਾ, ਪਰ ਤੂੰ ਤਾਂ ਆਪਣੇ ਆਪ ਵਿੱਚ ਮੌਲਿਕ ਅਲਹਿਦਾ ਤੇ ਕੁਦਰਤ ਦੀ ਸ਼ਾਨਾ ਦੀ ਸਿਰਜਣਾ ਹੈ।

0: ਰੇਡੀਓ ਹਾਂ ਜੀ 1674 ਐਮ ਲਾਫਟਰ ਥੈਰੇਪੀ ਦੀ ਹੋ ਚੁੱਕੀ ਹੈ ਜੀ ਸ਼ੁਰੂਆਤ। ਸਮਾਂ ਹੋ ਚੁੱਕਾ ਹੱਸਣ ਦਾ, ਹਸਾਉਣ ਦਾ, ਚੁਟਕਲੇ ਸੁਣਾਉਣ ਦਾ ਅਤੇ ਹਾਹਾ ਹੀ ਹੋ ਹੋ ਕਰਨ ਦਾ। ਅੱਜ ਦਿਨ ਸ਼ੁੱਕਰਵਾਰ ਦਾ ਅਤੇ ਖਿੱਚ ਕੇ ਰੱਖਿਓ ਤਿਆਰੀਆਂ, ਥੋੜ੍ਹਾ ਜਿਹਾ ਜ਼ਿਆਦਾ ਖੁੱਲ੍ਹ ਕੇ ਹੱਸ ਲਿਓ ਕਿਉਂਕਿ ਦੋ ਦਿਨ ਮੁੜ ਕੇ ਨਹੀਂ ਹੱਸਣਾ ਅਤੇ ਅੰਤੜੀਆਂ ਦੇ ਦੁਆਲੇ ਦੁਆਲੇ ਜਾਲਾ ਜੰਮ ਸਕਦਾ। ਮੇਰੇ ਨਾਲ ਸੱਦ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾਜ।
1: ਸਤਿ ਸ਼੍ਰੀ ਅਕਾਲ ਜੀ, ਕਿਵੇਂ? ਠੀਕ ਠਾਕ, ਵਧੀਆ ਗੱਲ ਹੈ। ਕਿਆ ਸ਼ੁਰੂਆਤ ਕੀਤੀ
0: ਚੰਗੇ ਭਲੇ ਪ੍ਰੋਫੈਸ਼ਨਲ ਬੰਦੇ, ਐਵੇਂ ਨਾਪ ਸ਼ਨਾਪ ਬੋਲ ਦਿੰਦੇ, ਅਸੀਂ ਤਾਂ ਫਿਰ ਹਾਸਾ ਠੱਠੇ ਕਰਨ ਦੇ।
1: ਨਹੀਂ ਨਹੀਂ, ਗੁੱਡ ਹੈ, ਗੁੱਡ ਹੈ,
0: ਹਾਸੇ ਠੱਠੇ 'ਚ ਕਿਹਾ, ਕੋਈ ਇਹਦਾ ਲੈਣਾ ਦੇਣਾ ਨਹੀਂ, ਕੋਈ ਜਾਲਾ ਜੂਲਾ ਨਹੀਂ ਜੰਮਦਾ।
1: ਇੱਕ ਤਾਂ ਇਹ ਬਹੁਤ ਪਿਆਰੀ ਗੱਲ ਲੱਗੀ ਕਿ ਅਸੀਂ ਜੱਜ ਕੀਤਾ ਆਪਣੇ ਲਿਸਨਰਾਂ ਨੂੰ ਕਿ ਅਸੀਂ ਹਿਸਾਬ ਆ ਰਹੇ ਹਾਂ, ਹੁਣ ਅਗਲੇ ਦੋ ਦਿਨਾਂ ਹੱਸਣਾ ਨਹੀਂ ਹੈ।
0: ਕਿੱਥੇ ਹੱਸਦੇ ਲੋਕ, ਕਿੱਥੇ ਹੱਸਦੇ ਦੱਸੋ।
1: ਸੋ ਤੁਸੀਂ ਅੱਜ ਸਾਡਾ ਧੰਨਵਾਦ ਵੀ ਜ਼ਰੂਰ ਕਰਿਓ ਨਾਲ ਨਾਲ ਕਾਲ ਦੇ। ਥੈਂਕ ਯੂ ਸੋ ਮਚ।
0: ਈਵਨ ਆਪਾਂ ਨਹੀਂ ਘਰ ਜਾ ਕੇ ਹੱਸਦੇ, ਇੱਥੇ ਹੱਸ ਲਿਆ। ਮੈਂ ਨਾ ਕਮਰੇ ਚੋਂ ਨਿਕਲੀ ਦਾ ਨਾਲ ਹੀ ਮਤਲਬ ਪਰੇਸ਼ਾਨੀ ਵਾਲੇ ਫੋਨ ਆਉਣੇ ਸ਼ੁਰੂ ਹੋਏ।
1: ਹੁਣ ਕੀ ਮੁੱਕ ਗਿਆ ਜੀ?
0: ਨਹੀਂ, ਉਹਦੇ ਤੋਂ ਉੱਪਰ ਉੱਠ ਗਏ
1: ਆਪਾਂ। ਤੁਸੀਂ ਉੱਪਰ ਉੱਠ ਗਏ, ਮੇਰਾ ਬਿਗਿਨਰ ਲੈਵਲ ਚੱਲ ਰਿਹਾ।
0: ਹਾਂ, ਤੁਸੀਂ ਹਲੇ ਬਹੁਤ ਸ਼ੁਰੂਆਤੀ ਲੈਵਲ ਤੇ ਆ।
1: ਮੈਂ ਅਜੇ ਕੋਲਸ ਵੀਜ਼ੇ ਤੇ ਹਾਂ ਅਜੇ।
0: ਹਾਂ, ਨਹੀਂ ਨਹੀਂ, ਤੁਸੀਂ ਹਲੇ ਉਸ਼ੀ ਵੀਜ਼ੇ

0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਨੇ ਅਰਮ ਦੇ?
1: ਵਧੀਆ, ਤੁਹਾਡਾ ਕੀ ਹਾਲ ਆ?
0: ਸਾਡਾ ਵੀ ਬਹੁਤ ਵਧੀਆ, ਤੁਸੀਂ ਦੱਸੋ, ਹੋ ਗਏ ਹੋ ਤਿਆਰ?
1: ਹਾਂਜੀ,
0: ਗੁੱਡ। ਕੀ ਸੁਣਾਓਗੇ ਫਿਰ ਅੱਜ ਤਿਆਰ ਹੋ ਗਏ?
1: ਅੱਜ ਸੁਣਾਉਂਗੇ ਇੱਕ ਬੁਝਾਰਤ।
0: ਹਾਂਜੀ,
2: ਲਿਆਓ ਜੀ, ਲਿਆਓ।
1: ਲਾਲ ਨਹੀਂ, ਕਾਲੇ ਰੰਗ ਦੀ ਫਿਰ ਕਾਲੇ ਰੰਗ ਦੀ ਰਾਣੀ ਪੀਂਦੀ ਲਾਲ ਪਾਣੀ।
0: ਕਾਲੇ ਰੰਗ ਦੀ ਰਾਣੀ ਪੀਂਦੀ ਲਾਲ
1: ਪਾਣੀ।
0: ਇਹ ਮੈਂ ਓਡੀਸੀਸ ਦੇ ਵਿੱਚ ਵੇਖੀ ਸੀ, ਉਹ
2: ਹੈਲਨ ਆਫ ਟ੍ਰੋਏ।
0: ਹੈਲਨ ਆਫ ਟ੍ਰੋਏ, ਹਾਂ।
2: ਡਨ ਹੋ ਗਿਆ ਬਈ, ਇਹ ਤਾਂ ਜਿੱਤ ਗਏ।
0: ਪੜ੍ਹਿਆ ਲਿਖਿਆ ਆਂਸਰ ਹੈ ਪੁੱਤਰ ਜੀ, ਹਾਂ ਕਰ ਦੋ।
2: ਅੱਛਾ, ਵੈਸੇ ਸਹੀ ਤੌਰ ਤੇ ਕਲੀਓਪੈਟਰਾ ਵੀ ਚੱਲ ਸਕਦਾ ਹੈ। ਕਲੀਓਪੈਟਰਾ ਵੀ ਚੱਲ ਸਕਦਾ,
0: ਹਾਂ। ਇਹਦੀ ਮੈਨੂੰ ਸਮਝ ਨਹੀਂ ਲੱਗੀ, ਪਰ ਚੱਲ।
2: ਤੁਸੀਂ ਸੂਈ ਲੈ ਲਓ ਸਾਡਾ ਜਵਾਬ।
0: ਮੋਮਬੱਤੀ,
2: ਮੋਮਬੱਤੀ, ਅੰਕਲ ਦੀ ਮੋਮਬੱਤੀ, ਮੇਰੀ
0: ਫ੍ਰੈਗਰੈਂਸ ਵਾਲੀ ਮੋਮਬੱਤੀ।
2: ਹਾਂ, ਚਲੋ ਲਓ ਜੀ, ਅੱਜ ਤੇ ਅਪਗ੍ਰੇਡ ਆ। ਨਹੀਂ
0: ਨਹੀਂ
1: ਨਹੀਂ,
0: ਕਾਲੇ ਰੰਗ ਦੀ ਪਾਣੀ, ਕਾਲੇ ਰੰਗ ਦੀ ਰਾਣੀ
2: ਪੀਂਦੀ ਲਾਲ ਪਾਣੀ,
0: ਪੀਂਦੀ ਲਾਲ ਪਾਣੀ,
2: ਲਾਲ ਪਾਣੀ, ਇਹ ਕੀ ਹੋ ਸਕਦਾ?
0: ਪੀਂਦੀ ਲਾਲ ਪਾਣੀ, ਹਾਂ, ਕਾਲੇ ਰੰਗ ਦੀ ਰਾਣੀ ਆ, ਕਾਲੀ। ਓਕੇ, ਚਲੋ, ਹਾਰ ਗਏ, ਪਰ
2: ਹਾਰ ਗਏ, ਹਾਰ ਗਏ, ਹਾਰ ਗਏ, ਹਾਰ ਗਏ।
1: ਆਨਸਰ
0: ਹੈ ਅਨਾਰ।
1: ਨਹੀਂ,
0: ਹਾਂ, ਲੈ
2: ਸਟੰਪ ਕਰਤਾ ਸਾਨੂੰ।
0: ਥੈਂਕ ਯੂ, ਥੈਂਕ ਯੂ, ਥੈਂਕ ਯੂ,
1: ਥੈਂਕ ਯੂ। ਸਤਿ ਸ੍ਰੀ ਅਕਾਲ, ਹੈਵ ਅ ਨਾਈਸ ਡੇ।
0: ਸਤਿ ਸ੍ਰੀ ਅਕਾਲ ਤੇ ਮੰਨਤ ਫਤਿਹ, ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਤੁਹਾਡਾ? ਪ੍ਰਧਾਨ ਹਲੇ ਕਾਰਜਕਾਰੀ ਪ੍ਰਧਾਨ ਨੇ।
2: ਅੱਛਾ, ਓਕੇ,
0: ਫਾਈਨਲ। ਤੇ ਹੁਣ ਆਪਾਂ ਜਿਹੜੇ ਪ੍ਰੋਗਰਾਮ ਕਰਨਾ ਨਾ ਆਪਾਂ, ਤੇ ਓਹਦੇ ਵਿਚ ਇਹਨਾਂ ਨੂੰ ਜਿੰਮੇਵਾਰੀਆਂ ਲੈਣੀਆਂ ਪੈਣੀਆਂ।
2: ਓ ਮਾਈ ਗੋਡ,
0: ਤੇ ਫੇਰ ਆਪਾਂ ਮਤਲਬ ਡਿਸਾਈਡ ਕਰ ਪਾਵਾਂ, ਫਿਰ ਬੱਚਿਆਂ ਦੀਆਂ ਵੋਟਾਂ ਵੀ ਲੈਣੀਆਂ ਨਾ।
2: ਓਕੇ, ਅੱਛਾ, ਇਲੈਕਸ਼ਨ ਕਰਨ ਲੱਗੇ ਨਾ ਆਪਾਂ?
0: ਨਹੀਂ, ਉਹ ਤੇ ਬਾਬਾ ਜਦੋਂ ਪ੍ਰੋਗਰਾਮ ਕਰਾਂਗੇ
2: ਉਸ ਤੋਂ ਬਾਅਦ। ਹਾਂ, ਸਾਈਡ ਔਨ ਦਾ ਸਾਈਡ ਕਰ ਲਾਂਗੇ।
0: ਮਤਲਬ ਪੱਕੇ ਹੀ ਆ ਇਹ?
2: ਹਾਂ, ਪਤਾ ਹੀ ਆ, ਸੀਨੀਅਰ ਫਾਰਮੈਲਿਟੀ ਆ ਨਾ,
0: ਸੀਨੀਅਰ ਮੋਸਟ।
1: ਹਾਂਜੀ,
0: ਹਾਂ, ਸੀਨੀਅਰ ਮੋਸਟ ਇੰਟੈਲੀਜੈਂਟ। ਤੇ ਤੁਸੀਂ ਪਲਾਨ ਬਣਾ ਕੇ ਲਿਆਓ, ਤੁਸੀਂ ਵੀ ਕਿੱਦਾਂ ਮਤਲਬ ਸਾਰਾ ਹੈਨਾ
2: ਪ੍ਰੋਗਰਾਮ ਦਾ ਬਲੂ ਪ੍ਰਿੰਟ ਹੋਵੇ।
0: ਹਾਂ, ਈਵੈਂਟ ਦਾ ਬਲੂ ਪ੍ਰਿੰਟਰ ਬਣਾ ਕੇ ਲਿਆਓ ਤੁਸੀਂ।
2: ਡਨ ਹੋ ਗਿਆ,
0: ਠੀਕ ਆ। ਸਬਜ਼ੀ ਬਣਨਾ ਚਾਹੁੰਦੇ ਹੋ ਕਿ ਫਲ ਬਣਨਾ ਚਾਹੁੰਦੇ ਹੋ ਤੁਸੀਂ? ਫਲ ਬਣੋਗੇ? ਹਾਂ, ਫਿਰ ਤੁਸੀਂ ਮੁੰਡੇ ਵਾਲੇ ਪਾਸੇ ਹੋ। ਮੈਂ ਵੀ ਮੁੰਡੇ ਵਾਲੇ ਪਾਸੇ ਹਾਂ।
2: ਅਸੀਂ ਮੁੰਡੇ ਵਾਲੇ ਪਾਸੇ,
0: ਅਸੀਂ ਮੁੰਡੇ ਵਾਲੇ ਪਾਸੇ,
2: ਅਸੀਂ ਤਾਂ ਸਗੋਂ ਮਨਾਉਂਦੇ ਪਏ। ਠੀਕ ਹੈ ਬਈ, ਡਨ ਹੋ ਗਿਆ,
0: ਠੀਕ ਆ। ਤੁਸੀਂ ਹੁਣ ਪਲਾਨ ਬਣਾ ਕੇ ਲਿਆਉਣਾ ਵਾ ਅਮਰੂਦ ਦੇ ਭਿੰਡੀ ਦੇ ਵਿਆਹ ਦਾ, ਠੀਕ ਆ?
1: ਠੀਕ ਆ,
0: ਠੀਕ ਆ,
2: ਗੁੱਡ ਹੋ ਗਿਆ।
0: ਤੇ ਇਹ ਆਪਾਂ ਕਰਾਂਗੇ ਆਉਂਦੀ ਦੀਵਾਲੀ ਦੇ ਲੱਗ ਬੰਨੇ ਕਰ ਦਈਏ।
2: ਚਲੋ, ਡਨ ਹੋ ਗਿਆ। ਹਾਂ, ਉਹ ਅੱਛਾ ਪੁੱਛਿਆ ਤੁਸੀਂ ਮੈਨੂੰ ਪੁੱਛਿਆ?
0: ਹਾਂ,
2: ਆਪਣੇ ਤੁਹਾਨੂੰ ਪੁੱਛਦੇ ਹੁੰਦੇ ਨਾ, ਹਾਂਜੀ ਨਹੀਂ, ਤਾਰਾ ਤਾਂ ਠੀਕ ਹੈ, ਸਾਡੀ ਕੇ ਲਈ ਇੱਕਦਮ ਠੀਕ ਹੈ, ਤਾਰਾ ਕਰਾ ਲੀਜੀਏ, ਹੁਣ ਅਗਲੇ ਮੰਗਲ ਹੋਗਾ।
0: ਹੁਣ ਅਗਲੇ ਹਫ਼ਤੇ ਬਾਅਦ ਦਵਾਈ ਸਾਹਿਬ, ਤੁਸੀਂ ਪਤਾ ਕੀ ਕਰਨਾ, ਤੁਹਾਡਾ ਹੋਮਵਰਕ ਆ ਵੀ ਤੁਸੀਂ ਭਿੰਡੀ ਦੇ ਤੇ ਅਮਰੂਦ ਦੇ ਗੁਣ ਮਿਲਾ ਕੇ ਲਿਆਉਣੇ ਆ।
2: ਡਨ ਹੋ ਗਿਆ,
0: ਠੀਕ ਆ। ਤੇ ਫਿਰ ਮੈਂ ਅਗਲੇ ਹਫ਼ਤੇ ਤੱਕ ਜਗ੍ਹਾ ਜੁਗਾ ਲੱਭ ਕੇ ਲੈ ਕੇ ਆਊਂਗਾ, ਤੇ ਮੰਨਤ ਅਗਲੇ ਹਫ਼ਤੇ ਤੱਕ ਸਾਰੀ ਲਿਸਟ ਬਣਾ ਕੇ ਲਿਆਊਗੀ, ਤੇ ਤਵਨੀਤ ਦੀ ਜ਼ਿੰਮੇਵਾਰੀ ਵੀ ਲਾਉਂਦੇ ਹਾਂ। ਤੁਸੀਂ ਸਾਨੂੰ ਦੱਸਣਾ ਵੀ ਵਿਆਹ ਤੇ ਇੱਕ ਜਣਾ ਜ਼ਿੰਮੇਵਾਰੀ ਲਊਗਾ ਵੀ ਕੀ ਆਪਾਂ ਮਤਲਬ ਕੇਟਰਿੰਗ ਕਿਹੜੀ ਕਿਹੜੀ ਚੀਜ਼ਾਂ ਹੋਣਗੀਆਂ, ਚੀਜ਼ੀਆਂ ਕਿਹੜੀਆਂ ਕਿਹੜੀਆਂ ਹੋਣਗੀਆਂ, ਹਨਾ। ਮੰਨਤ ਤੁਸੀਂ ਪਲਾਨ ਬਣਾ ਕੇ ਲਿਆਉਣਾ, ਅਗਲੇ ਹਫ਼ਤੇ ਆਪਾਂ ਕਰਨਾ ਵਾ ਫਾਈਨਲ,
1: ਠੀਕ ਆ?
0: ਠੀਕ ਆ, ਐਕਸਾਈਟਿਡ?
1: ਹਾਂਜੀ,
0: ਮੇਰੇ ਲਈ ਹਲੇ ਇਕਦਮ ਮਤਲਬ ਨਵੀਂ ਚੀਜ਼ ਆ ਨਾ ਹਲੇ।
2: ਮੈਂ ਠੀਕ ਹੈ, ਜੈਨੂਇਨ ਜੈਨੂਇਨ, ਦੇਖੋ ਅਗਲੀ ਜ਼ਿੰਮੇਵਾਰੀ ਵੀ ਨਾਲ ਨਾਲ ਸਮਝਦੀ ਪਈ ਹੈ ਨਾ, ਇਹ ਵੀ ਗੱਲ ਆ। ਗੁੱਡ,
0: ਹੋਰ ਫਿਰ ਕੀ ਸੁਣਾਓਗੇ ਅੱਜ?
1: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
0: ਓਕੇ,
1: ਸੋਹਣਾ ਜਾ ਮੇਰਾ ਵੀਰ ਨੀ ਕੁੜੀਓ, ਸੋਹਣਾ ਜਾ ਮੇਰਾ ਵੀਰ ਨੀ ਕੁੜੀਓ,
3: नजर

ਤੋਂ ਡਰਦੀ ਇੱਕ ਇੱਕ ਜੀ ਇੱਕ ਜੀ ਕਰਦਾ ਤਵੀਤ ਕਰਾਦਾ ਇੱਕ ਚਿੱਤ ਕਰਦਾ ਧਾਗਾ ਮੇਰੇ।

0: बरसेगा
1: सावेरा
0: झूम झूम
2: के।
1: मीरा कृष्णा वीर जी,
3: सत श्री अकाल अफसरो,
1: सत श्री अकाल, किवें हो? बड़ा दबका थोड़ा
3: बैट्समैन
0: बनोगे बोलर बनोगे की पसंद है थोनू ज्यादा? अच्छा ऑलराउंडर है।
3: हाँ
0: ओह वेरी गुड।
3: पसंद तानू जस तरसेम जसड़िया बनना तुही क्रिकेटर या?
2: मेनू बढ़िया लगदे क्रिकेट, क्रिकेट तो मेरी फेवरेट स्पोर्ट आ।
3: ओह हां पर तरसेम जसड़ क्रिकेट थोड़ी खेलदा?
0: हां ये भी गल ठीक है भाई।
2: सारे कुछ मेरा डिफरेंट आ।
3: की
2: सारे कुछ मेरा डिफरेंट आ?
3: ਅੱਛਾ ਸਾਰਾ ਕੁਝ ਤੁਹਾਡਾ ਡਿਫਰੈਂਟ ਹੈ।
0: ਮੈਂ ਦੱਸਦਾ ਨਾ, ਮੈਂ ਕਰੀਅਰ ਬਣਾ ਦਿੰਦਾ। ਹਾਂ 17-18 ਦੀ ਉਮਰ ਚ ਇੰਟਰਨੈਸ਼ਨਲ ਚ ਚਲ ਜਾਣ, 30-32 ਤਾਂ ਖੇਡ ਲੈਣ, ਸਹੀ ਕਿ ਨਹੀਂ?
3: ਹਾਂ
0: ਫਿਰ ਬਾਅਦ ਚੋ ਐਕਟਰ ਬਣ ਜਾਣ,
3: ਬਸ ਸਿੰਗਰ ਬਣ ਜਾਣ।
0: ਹਾਂ ਸਿੰਗਰ ਬਣ ਜਾਣ, ਸਿੰਗਰ ਐਕਟਰ ਬਣ ਜਾਣ, ਸਹੀ ਕਿ ਨਹੀਂ?
3: ਇਹ ਵੀ ਠੀਕ
2: ਹੈ। ਨਹੀਂ ਮੈਂ ਨਹੀਂ ਸਿੰਗਰ ਬਣਨਾ,
3: ਸਿੰਗਰ ਨਹੀਂ ਬਣਨਾ, ਉਹਨਾਂ ਬਣਨਾ ਵਾ ਕ੍ਰਿਕਟਰ।
0: ਕ੍ਰਿਕਟਰ
3: ਚਲੋ ਠੀਕ ਹੈ,
0: ਕ੍ਰਿਕਟਰ ਹੀ ਬਣੋ ਯਾਰ।
3: ਤੁਸੀਂ ਮੇਰੇ ਕੋਲ ਆ ਜਾ ਕਰੋ, ਮੈਂ ਨਾ ਕੋਚਿੰਗ ਤੁਹਾਨੂੰ ਦਊਂਗਾ।
0: ਸਾਡਾ ਇੱਕ ਇੰਟਰਵਿਊ ਤਿਆਰ ਹੋ ਗਿਆ।
3: ਜਿਹੜੀ ਮੈਂ ਸਪਿਨ ਪਾਉਣੀ ਨਾ ਤੁਹਾਡੇ ਕੋਲ, ਖੇਡੀ ਨੀ ਜਾਣੀ।
0: ਨੇਥਨ ਲਾਇਨ ਨੂੰ ਸਿਖਾਉਂਦੇ ਰਹੇ ਆ
2: ਹੈਂ,
3: लग जू पता फिर ऐदा गल्लां ना नी गल बननी।
0: पै गया टाइम, पै गया
3: तू मेरा मेरे नाल खेड के वेख मेरा वीर, तू जरा किलो किलो मटरी दी लाह शर्त मेरे ना।
0: ओ बल्ले क्या बात है,
3: किलो मटरी दी शर्त ही फिर
2: करके जा, मैं सोखा रन आउट ही कर दूं।
3: किलो मटरी दी शर्त लानी हो?
0: डन हो गया,
3: ठीक है चलो।
0: मैं नोट कर लिया, मैं
3: मटरी लेके आई नाल ते अपन शर्त लावांगे,
2: ठीक है
3: चलो फिर वेखी जाऊ।
2: मैं मटरी बच देऊं कि अंकल दी कीवरी चोरी भी कर।
0: होली
3: यार सदा
0: आपच।
3: हां जी
2: सुनाओ। सखे भैन भरावां दा रिश्ता सब तो प्यारा, सखे
3: भैन भरावां दा रिश्ता सब तो प्यारा, भैन भरावां दा रिश्ता सब तो प्यारा, रखड़ी आ गई वे,
0: आ गई वे,
3: आ गई वे सरदारा, रखड़ी आ गई वे,
0: आ गई वे,
3: आ गई वे सरदारा, रखड़ी आ गई वे,
0: बल्ले बल्ले बल्ले बल्ले बल्ले,
3: बाय बाय बाय बाय बाय वे सरदारा रखड़ी। नेक्स्ट साडे नाल ने अनाहत ते हरगुण। सत श्रीकाल अनाहत।
4: सत श्रीकाल जी ते अंकल जी।
3: सत श्रीकाल, की हाल है अनाहत दा?
4: ਵਧੀਆ, ਤੁਸੀਂ ਸੁਣਾਓ ਐਡਾ ਕੀ ਹਾਲ ਹੈ?
3: ਅਸੀਂ ਵੀ ਠੀਕ ਹਾਂ, ਮਤਲਬ
0: ਠੀਕ ਠਾਕ।
3: ਆ ਠੰਡ ਘਟ ਗਈ ਥੋੜੀ ਜੀ ਅਨਾਹਤ ਹੈ ਨਾ?
4: ਹਾਂਜੀ
3: ਹਾਂ, ਹੁਣ ਥੋੜਾ ਜਿਹਾ ਜਿੱਦਾਂ ਛੇਤੀ ਏਦਾਂ ਨੀ ਲੱਗਦਾ ਵੀ ਛੇਤੀ ਬਲਬ ਜਗਾ ਤੇ ਰੱਬ ਨੇ। ਬਾਰੀਆਂ ਖੁੱਲੀਆਂ ਛੱਡ ਕੇ ਸੌ ਜਾਂਦਾ। ਪਾਪਾ ਹਾਂ ਗੁੱਡ ਆ ਨਾ, ਫਿਰ ਜਿਹੜੇ ਛੇਤੀ ਉੱਠੀਏ ਤੇ ਫਿਰ ਬੜੇ ਕੰਮ ਸਾਡੇ ਸਹੀ ਸਹੀ ਆਪਾਂ ਟਾਈਮ ਨਾਲ
0: ਛੇਤੀ ਛੇਤੀ ਹੋ ਜਾਂਦੇ, ਫਿਰ ਬੰਦਾ ਚਿੱਲ ਜ਼ਿਆਦਾ ਕਰ ਸਕਦਾ ਪੂਰਾ ਦਿਨ।
3: ਨਾਲੇ ਪਾਪਾ ਨੂੰ ਇਹ ਹੁੰਦਾ ਵੀ ਅਸੀਂ ਆਪ ਉੱਠੇ ਆ, ਇਹਨਾਂ ਨੂੰ ਵੀ ਕਿਉਂ ਸੌਣ ਦੇ,
0: ਕਿਉਂ ਸੌਣ ਬਈ, ਇੰਨਾ ਕਰਨ ਅਸੀਂ ਉੱਠੇ ਪਏ ਆ, ਉੱਠੋ ਤੁਸੀਂ ਵੀ, ਸਟਰਗਲ ਇਕੱਠੇ ਕਰੋ।
3: ਹੈ ਨਾ ਹਰਗੁਣ, ਏਦਾਂ ਹੀ ਆ ਨਾ? ਓ ਸੋਰੀ ਨਾਹਤ, ਏਦਾਂ ਹੀ ਹੁੰਦਾ। ਤੁਸੀਂ ਵੀ ਜਦੋਂ ਪਾਪਾ ਸੁੱਤੇ ਹੋਣਗੇ ਨਾ, ਤੁਸੀਂ ਵੀ ਉਠਾ ਦਿਓ ਟਾਈਮ ਨਾਲ ਹੀ। ਤੁਸੀਂ ਅੱਛਾ ਫੇਰ ਅਨਾਹਤ, ਓਹੋ ਸੋਰੀ ਸੋਰੀ ਸੋਰੀ, ਇੰਨਾ ਕੁ ਮਾਫ਼ ਕਰ ਦਿਓ, ਇੰਨਾ ਕੁ ਮਾਫ਼ ਕਰ ਦਿਆ ਕਰੋ, ਹੈ ਨਾ?
0: ਆਪਾਂ ਟ੍ਰੇਨਿੰਗ ਦੁਬਾਰਾ ਕਰਾਂਗੇ।
3: ਜਿਹੜੇ ਬੰਦੇ ਹੋਰ ਜਿਹੜੇ ਬੰਦੇ ਦੇ ਨਾਲ ਅੰਕਲ ਲਾ ਦੋ ਨਾ, ਉਹ ਮੁੜ ਕੇ ਇੰਨਾ ਕੁ ਭੁੱਲਣ ਲੱਗ ਪੈਂਦਾ।
1: खराब है कुड़ी सुनाओगे फिर अज
4: अज एक बोली
1: हां जी
4: हरे हरे पत्ते आना चटनी बनावांगे हरे हरे पत्ते आदि चटनी बनावांगे
3: पंद्रह अगस्त नू किकली पावांगे।

0: वन मोर
1: वन मोर
2: वन मोर वन मोर
3: एक के साथ एक मुफ्त।
2: हाँ जी,
0: हवे हवे का उत्तेजा पप्पू का मादा पजो अभी बोले पप्पू
2: कल्ला मज्जा चार दा
0: चार दा बच्चो अभी बोले पप्पू कल्ला मज्जा चार दा और दा बल बल बल
2: बल बल बल बल
3: आ वाह थैंक यू कल्ला मज्जा चार दा है वेरी गुड
2: थैंक यू नेक्स्ट की दिवाली
0: है बस ना गाल कर लो।
2: अच्छा हाँ जी हाँ जी ले आओ।
0: सुनाओ ਪਤਰੀ ਕਹਿੰਦੀ ਮੈਨੂੰ ਸੋਨੇ ਦਾ ਹਾਰ ਲੈ ਦੋ ਮੈਂ ਤੈਨੂੰ ਸੱਤ ਜਨਮ ਤੱਕ ਪਿਆਰ ਕਰੂੰਗੀ। ਪਤੀ ਕਹਿੰਦਾ ਹਾਰ ਦਾ ਨਾ ਸੋਨੇ ਇੰਡੀਆ ਚੂੜੀਆਂ ਵੀ ਲਾ ਲੈ ਲਾ ਹਾਰ ਗਾਲ ਇਸੇ ਜਨਮ ਤੇ ਹੀ ਖਤਮ ਕਰ।
3: ਖੇੜਾ ਛੱਡੋ ਮੇਰਾ ਹੈ ਮੁਕਾ ਗੱਲ।
2: ਵਾਹ ਥੈਂਕ ਯੂ
3: ਗੁਰਬਾਸ ਜੀ ਥੈਂਕ ਯੂ ਸੋ ਮਚ
2: ਥੈਂਕ
0: ਯੂ ਲਿਓ।
2: ਹਾਂਜੀ ਲਿਓ ਵੀਰ ਜੀ ਨਾਲ ਗੱਲ ਕਰੋ।
4: ਸਤਿ ਸ਼੍ਰੀ ਅਕਾਲ ਰਜੋਤ ਅੰਕਲ ਜੀ ਨਾਲ ਵਿਸ਼ਨ ਅੰਕਲ ਜੀ।
2: ਸਤਿ ਸ਼੍ਰੀ ਅਕਾਲ। ਮੰਮੀ ਨੇ ਕੀ ਸੁੱਟਤਾ ਪਿੱਛੇ?
3: ਠਿਸ਼ ਠਿਸ਼ ਠਸ਼ ਠਸ਼
2: ਐਂਬਰ ਨੇ ਸੁੱਟਦਾ। ਚਮਚਾ ਤੋੜਤਾ
3: ਚਮਚਾ ਤੋੜਤਾ
2: ਓਹੋ ਐਂਬਰ ਨੇ ਚਮਚਾ ਤੋੜਤਾ।
3: ਹੋਰ ਸੁਣਾਓ ਕਿੱਦਾਂ ਤਿਆਰੀ ਸਕੂਲ ਦੀ?
4: ਹਾਂਜੀ
2: ਓਕੇ ਕੀ ਸੁਣਾਓਗੇ ਫਿਰ?
4: ਚੁਟਕਲਾ।
2: ਹਾਂਜੀ
4: ਪਤੀ ਪਤਨੀ ਨੂੰ ਭਗਵਾਨ ਨੇ ਆਜ ਜਿਹੜੀ ਸਬਜ਼ੀ ਬਣਾਈ ਇਹਨੂੰ ਕੀ ਕਹਿੰਦੇ ਆ? ਪਤਨੀ ਕਹਿੰਦੀ ਕਿਉਂ ਇੰਨਾ ਸਵਾਦ ਬਣੇ ਆ? ਪਤੀ ਕਹਿੰਦਾ ਨਹੀਂ ਮੇਰੇ ਕੋਲੋਂ ਜਦੋਂ ਸਵਰਗ ਵਿੱਚ ਪੁੱਛੂਗੇ ਇਹ ਕੀ ਖਾ ਕੇ ਮਰਿਆ ਸੀ ਤਾਂ ਜਵਾਬ ਤੇ ਦੇਣਾ ਪਊਗਾ।
2: ਸਵਰਗ ਵਿੱਚ ਵਾ ਇੱਕ ਚੀਜ਼ ਨੂੰ ਕਨਫਰਮ ਆ ਵੀ ਮੈਂ ਸਵਰਗਾਂ 'ਚ ਚੱਲਿਆ ਬੱਲੇ ਬੱਲੇ ਪਤੀ
3: ਵੈਰੀ ਨਾਈਸ ਵਧੀਆ ਜਿਹਾ ਲਾਈ ਕੀਤਾ।
2: ਓ ਐਂਬਰ ਕਿੰਨਾ ਲੜ ਪਈ ਆ
4: ਗੁਰਬਾਜ ਨਾਲ?
2: ਓਏ
3: ਚੰਮੇ ਟੁੱਟ ਗਿਆ ਨਾ ਉਹਦਾ ਚੰਮਚ ਲੈ ਲਿਆ ਨਾ।
2: ਥੈਂਕ ਯੂ
4: ਥੈਂਕ ਯੂ ਹੈਵ ਅ ਨਾਈਸ ਡੇ
2: ਬਾਏ। ਥੈਂਕ ਯੂ ਹੈਵ ਅ ਨਾਈਸ ਡੇ ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਕੌਣ ਸੀ? ਨੈਕਸਟ ਸਾਡੇ ਨਾਲ ਆ ਤੇਗ। ਸਤਿ ਸ਼੍ਰੀ ਅਕਾਲ ਤੇਗ। ਉਸ ਤੋਂ ਬਾਅਦ ਫਿਰ ਔਜਲਾ ਸਾਹਿਬ ਤੁਸੀਂ ਰੈਡੀ ਰਹੋ।
5: ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਅੰਕਲ ਜੀ।
2: ਸਤਿ ਸ਼੍ਰੀ ਅਕਾਲ ਤੇਗ ਜੀ,
3: ਕਿਵੇਂ ਹੋ ਜੀ?
5: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਆ?
2: ਅਸੀਂ ਵੀ ਵਧੀਆ, ਤੁਹਾਡਾ ਪਤਾ ਨਹੀਂ ਕੀ ਹਾਲ ਆ।
5: ਮੈਂ ਵੀ ਠੀਕ ਆ।
2: ਤੁਸੀਂ ਵੀ ਠੀਕ ਹੋ? ਓਕੇ ਥੈਂਕ ਯੂ ਥੈਂਕ ਯੂ। ਤੇ ਕੀ ਸੁਣਾਓਗੇ ਅੱਜ?
5: ਅੱਜ ਮੈਂ ਸੁਣਾਗੀ ਇੱਕ ਮਾਇਆ।
2: ਓਕੇ
3: ਵੈਰੀ ਗੁੱਡ।
5: ਪਾਣੀ ਛੰਨੇ ਵਿੱਚੋਂ ਕਾ ਪੀਤਾ,
2: ਪਾਣੀ
5: ਤੇਰੇ ਵਿੱਚੋਂ ਰੱਬ ਦਿਸਦਾ ਤੈਨੂੰ ਸਜਦਾ ਮੈਂ ਤਾਂ ਕੀਤਾ।
2: ਵਾਹ ਵਾਹ ਵਾਹ ਵਾਹ ਵਾਹ, ਇਹ ਕਿੱਥੋਂ ਯਾਦ ਕਰ ਲਿਆ ਇੰਨਾ ਵਧੀਆ?
3: ਵੈਰੀ ਗੁੱਡ।
2: ਹੈ ਤੁਸੀਂ ਤੇ ਟੱਪੇ ਵੀ ਬੋਲਣ ਲੱਗ ਪਏ ਹੋ।
5: ਠੀਕ ਹੋ
2: ਐਂਬਰ ਜੀ? ਅੱਜ ਚੱਲੇ ਹੋ ਸਕੂਲ?
0: ਹਾਂਜੀ
2: ਵੈਰੀ ਨਾਈਸ
3: ਲੱਗ ਰਹੀ ਕੁੜੀ ਬਹੁਤ ਸਕੂਲ ਜਾਣ ਲਈ
2: ਤੁਸੀਂ ਸਕੂਲ ਜਾਣਾ ਪਸੰਦ ਕਰਦੇ ਹੋ ਕਿ ਘਰ ਰਹਿਣਾ ਪਸੰਦ ਕਰਦੇ ਹੋ ਬੜੇ ਇੰਟੈਲੀਜੈਂਟ ਹੋ ਗਏ ਹੋ ਥੈਂਕ ਯੂ ਤੁਹਾਡਾ ਦਿਨ ਵਧੀਆ ਵਧੀਆ ਰਹੇ ਤੇ ਥੈਂਕ ਯੂ ਸਾਡੇ ਨਾਲ ਨੇ ਔਜਲਾ ਸਾਹਿਬ ਉਸ ਤੋਂ ਬਾਅਦ ਫਿਰ ਅਸੀਸ ਕੌਰ ਤੁਹਾਡੀ ਵਾਰੀ ਜੇ ਹੈਲੋ
1: ਸਤਿ ਸ਼੍ਰੀ
2: ਅਕਾਲ ਔਜਲਾ ਸਾਹਿਬ
3: ਕਿਵੇਂ ਹੋ ਕੀ ਹਾਲ ਹੈ ਵੀਜ਼ਾ ਔਜਲਾ ਸਾਹਿਬ ਅੱਛਾ ਔਜਲਾ ਸਾਹਿਬ ਦੇ ਇੱਥੇ ਰਹਿੰਦੇ ਸੱਚ
2: ਨਹੀਂ ਨਹੀਂ ਇਹ ਹੋਰ ਔਜਲਾ ਸਾਹਿਬ
3: ਹਾਂ ਠੀਕ ਭੁਲੇਖਾ ਖਾ
1: ਗਿਆ ਆਈ ਐਮ ਸੈਕੰਡ ਔਜਲਾ ਸਾਹਿਬ ਅੱਜ ਪਹਿਲਾ ਔਜਲਾ ਸਾਹਿਬ ਨੇ ਗੌਰਵ ਛੁੱਟੀ ਕਰ ਲਿਆ ਬਹੁਤ ਛੁੱਟੀਆਂ ਕਰ ਰਹੇ
2: ਨਹੀਂ ਨਹੀਂ ਉਹ ਪਹਿਲਾ ਨਹੀਂ ਤੁਸੀਂ ਪਹਿਲੇ ਹੋ ਸਾਡੇ ਲਈ ਪਾ
1: ਤੁਸੀਂ ਸਾਡੇ ਮੈਂ ਸੈਕੰਡ ਔਜਲਾ ਸਾਹਿਬ ਫਰਸਟ ਔਜਲਾ ਸਾਹਿਬ ਅਪਸ਼ੇ ਸੁੱਤਾ ਪਿਆ
3: ਅੱਛਾ ਉਸੇ ਸੁੱਤਾ ਪਿਆ ਉਹ
1: ਔਜਲਾ ਸਾਹਿਬ ਥੱਲੇ ਆਈ ਔਰ ਪਾਉਣ ਲੱਗ ਪਿਆ
2: ਹੈ
1: ਹੋਰ
2: ਫਿਰ ਕੀ ਸੁਣਾਓਗੇ ਪੀਜ਼ਾ ਖਾ ਕੇ
1: ਨੀਂਦ
3: ਨੀ
2: ਆਉਂਦੀ ਤੁਸੀਂ ਸੁੱਤੇ ਤੁਹਾਡਾ ਬਾਂਦਰ ਭੱਜ ਗਿਆ ਜੇ ਕਿਹੜਾ ਸੀ
1: ਉਹ ਮੈਂ ਭੁੱਲ ਗਿਆ ਉਹ ਜਦੋਂ ਮੈਂ ਛੋਟਾ ਹੁੰਦਾ ਸੀ ਮੈਂ ਉਹ ਸੁਣਦਾ ਹੁੰਦਾ ਸੀ ਮੈਂ ਕੋਲ ਗਾਣਾ ਵੀ ਸੁਣਦਾ ਸੀ ਨੋ ਨੀਡ ਉਹ ਵੀ ਗਾਣਾ ਚੰਗਾ ਸੀਗਾ
3: ਸਾਨੂੰ ਲੋੜ ਨੀ
1: ਮੈਨੂੰ ਟੁੱਟਿਆ ਸੈਲ ਫੋਨ ਨੀ
2: ਹਾਂ ਇੱਕ ਉਹ ਵੀ ਸੀ ਨਾ ਪਿੰਡ ਲੋਕੀ ਗਾਣਾ ਕੱਢਦੇ ਦੁਬਈ ਜਾ ਕੇ ਸ਼ੇਖ ਕੀ
1: ਹਾਂਜੀ
2: ਕੀ
3: ਹਾਂਜੀ
2: ਕੀ ਸੁਣਾਓਗੇ
1: ਅੱਜ ਤਾਂ ਮੈਂ ਚੁਟਕਲਾ ਸੁਣਾਗਾ
2: ਹਾਂਜੀ
1: ਇੱਕ ਵਾਰੀ ਤਿੰਨ ਕੱਢੀਆਂ ਜੇਲ ਤੋਂ ਭੱਜ ਬੋਰਾ ਹਾਂਜੀ
2: ਪੰਡ
1: ਤਾਂ ਫਿਰ ਉਹਨੇ ਤਿੰਨ ਬੋਰੇ ਦੇਖ ਲਏ ਤਾਂ ਫਿਰ ਉਹਨੇ ਸੋਚਿਆ ਕਿ ਕੈਦੀ ਏਡੇ ਵਿੱਚ ਲੁਕੇ ਹੋਣੇ ਆ ਉਹਨੇ ਪਹਿਲਾ ਬੋਰਾ ਤੇ ਲੱਤ ਮਾਰਿਆ ਬਾਅਦ ਆਇਆ ਮਿਆਓ ਤਾਂ ਉਹਨੇ ਲੱਗਾ ਕਿ ਇਹ ਬੋਰਾ ਤਾਂ ਬਿੱਲੀਆਂ ਨਾਲ ਫੁੱਲ ਆ ਤਾਂ ਫਿਰ ਉਹਨੇ ਦੂਸਰਾ ਬੋਰੀ ਤੇ ਲੱਤ ਮਾਰਿਆ ਬਾਅਦ ਆਇਆ ਉਹਨੇ ਲੱਗਿਆ ਕੁੱਤੇ ਸੀਗੇ
2: ਕੁੱਤੇ ਬੋਰੀ
1: ਤੀਜਾ ਬੋਰੇ ਤੇ ਲੱਤ ਮਾਰਿਆ ਆਵਾਜ਼ ਆਇਆ टमाटर टमाटर
2: चकलो
3: टमाटर चकलो
2: थैंक यू वेला साहब थैंक यू हैव अ नाइस डे थैंक यू ओजला साहब ते हुण साडे नाल आ आशीष कौर उस तों बाद तवनी तुहाडी वारी सत श्री अकाल आशीष कौर
3: लड़े
2: सवेरे उठ के कुछ तो वीरे ना लड़े को मम्मी ना मम्मा तो चोरी चोरी ना उदा दस दो अच्छा ओना पता ही नहीं आ की खादा फिर अज
1: खादे आलू दे परोठे दही नाल
3: बल्ले बल्ले बल्ले स्कूल जाके मारे खराड़े
1: फिर
2: आ गया फिर
3: मम्मी कह
2: रही सुना
3: जा रहे है
1: परौंठे
2: खा के आ
1: जानी मेनू रात च मैं बोली जानी मेनू नींद
2: नहीं आ गुड है ना
3: ये तो चंगी गल
2: तो गुड है
3: गुड गुड गुड
1: मेनू लग रहा सी ड्रीम च बई मेरे पापा दी चिट्टी गड्डी टूटी मैं अंदर सी मैं बाहर निकली हना ते पापा मेरे पिछे भजी गए उन्हां नूं पता नहीं सी मैं किथे
2: अच्छा फिर
1: मैं गड्डी दे विच डोर मेरा खुला हना बंद हो गया ते ओ टूट गया ते मैं आए रोलो के बाहर डिगी
2: हां फिर रो के शीश कोर फिर परे नु भज गई फिर पापा ने भज के ते शीश नु लब लिया ते फिर नेक्स्ट डे पापा वड्डी गड्डी लेके आए
1: हां जी जेडी कदे भी टूट नहीं सकदी
2: हां जेडी सब तो स्ट्रांग गड्डी फिर ओदे ते पापा लेके गए शीश कोर नु ते फिर उन्होंने ने विच गाना लाया केड़ा टुट नहीं सकदी टुट नहीं सकदी ए गड्डी कदे टुट नहीं सकदी
3: बोली अज सपने च निकल गई है वेरी गुड
1: बोली
2: हां सुनाओ सुनाओ
3: सुनाओ सुनाओ सुनाओ
1: माते मासी गला कर दिया माते मासी गला कर दिया एक मिनट वीना फोन छोड़ दिया एक मिनट वीना फोन छोड़ दिया कर दी चुगड़ी वारो वारी माते मासी दी मत फोन ले म

0: ਰੇ ਨਾ ਰੇ ਫੋਨ ਛੱਡ ਦੇ ਰੇ
1: ਥੈਂਕ ਯੂ ਥੈਂਕ ਯੂ ਥੈਂਕ ਯੂ ਡੂਮ ਟਸ਼ ਥੈਂਕ ਯੂ
2: ਗੁਡ
1: ਥੈਂਕ ਯੂ ਸੀ ਪਰਸੋਂ ਆਏ ਕੀ ਦੱਸਣਾ ਉਹਨਾਂ ਨੂੰ ਅੱਛਾ ਅੱਛਾ ਹੋ ਹੋ ਉਹ ਫਿਰ ਆਉਣਗੇ ਵੈਡਨਸਡੇ
2: ਨੂੰ ਯਾਦ ਰੱਖਿਓ ਬਈ
1: ਠੀਕ ਆ ਓਕੇ ਥੈਂਕ ਯੂ
3: ਇੰਨੇ
1: ਦਿਨ ਕਿੱਦਾਂ ਪਚਾਓਗੇ ਇਹ ਸਾਰੀਆਂ ਗੱਲਾਂ
3: ਮੈਨੂੰ ਤਾਂ ਪਤਾ ਹੀ ਆ ਹਜੇ ਮੈਨੂੰ ਸਟਿਲ ਯਾਦ ਹੈ ਸੀ ਕੀ ਕੁਛ ਕੀਤਾ
1: ਇੰਨੇ ਦਿਨ ਤੁਸੀਂ ਕਰ ਲੋਗੇ ਡਾਈਜੈਸਟ ਤਵਨੀਤ ਕੌਰ ਐਂਡ ਸਿਬਲਿੰਗ ਸਤਿ ਸ੍ਰੀ ਅਕਾਲ
3: ਪਿੰਡੀ
1: ਨੇ ਸ਼ੋਪਿੰਗ ਸ਼ੁਰੂ ਕਰਤੀ ਕਿ ਨਹੀਂ ਨਹੀਂ ਹਾਲੇ ਤਾਂ ਜਿਮ ਸ਼ੁਰੂ ਕੀਤਾ ਹੋਣਾ
3: ਮਰੂਦ
1: ਤੇ ਪੱਕਾ ਹੀ ਜਾਂਦਾ ਵਾ ਜਿਮ ਤੇ
2: ਉਹ ਤਾਂ ਜਾਂਦਾ ਪਿਆ ਅੱਜ ਕੱਲ
3: ਪਤਲਾ ਕਿਉਂ ਨੀ ਹੈਗਾ
1: ਕੌਣ ਪਤਲਾ ਵਾ ਉਹ ਸਟਰੋਂਗ ਆ ਉਹਦੇ ਮਸਲ ਉਹਦੇ ਮਸਲ ਵਾ
2: ਬਣਤਰ ਇਦਾਂ ਦੀ ਹੈ ਨਾ ਭਿੰਡੀ ਵਰਗੀ ਬਣਤਰ ਥੋੜੀ
1: ਉਹਦੇ ਮਸਲ ਆ ਵੱਡੇ ਵੱਡੇ ਮਸਲ ਆ ਉਹਦੇ ਉਹਦੇ ਡੋਲੇ ਕਿਹੜੇ ਕਿਹੜੇ ਵੱਡੇ ਆ ਵੇਖ
3: ਉਹਨੂੰ ਦੱਸਣਾ ਭਿੰਡੀ ਨੂੰ ਮਾਰਨਾ ਨਹੀਂ ਮੁਕਾ
2: ਨਹੀਂ ਨਹੀਂ ਨਹੀਂ ਉਹ ਤਾਂ ਹੈ ਹੀ ਆ ਬਈ ਬੜਾ ਅਕਲ ਵਾਲਾ
1: ਮੁੰਡਾ ਥੋੜੀ ਮਾਰਨਾ ਜੇ ਕੋਈ ਗਲਤੀ ਕਰੂਗੀ ਫੇਰ ਹੀ ਆ ਤੁਸੀਂ ਆਪਣੀ ਭਿੰਡੀ ਰੋਟੀਆਂ ਰਾਟੀਆਂ ਬਣਾਉਣੀਆਂ ਸਿਖਾਓ ਉਹਨੂੰ ਕੋਈ ਘਰ ਦਾ ਕੰਮ ਕਾਰ ਸਿਖਾਓ ਸਫਾਈ ਸਫੂਈ ਕਰਨੀ
2: ਬੱਲੇ ਉਹ ਬੱਲੇ
1: ਤੇ ਜੇ ਉਹ ਜੇ ਉਹ ਸਾਰਾ ਕੁਛ ਮਰੂਦ ਕੋ ਕਰਾਊਗੀ ਤੇ ਫਿਰ ਤੈਨੂੰ ਗੁੱਸਾ ਚੜਨਾ ਹੀ ਆ ਘਰ ਵਾਲੇ ਨਾਲ ਹੈਲਪ ਕਰਾਉਣਗੇ
2: ਕਰਾਣਗੇ ਕਰਾਣਗੇ ਬਈ
1: ਉਹ ਇੱਧਰ ਉੱਧਰ ਰੇੜਦਾ ਹੈ ਨਾ ਨਾ ਮਤਲਬ ਹੀ ਕੋਈ
3: ਨਹੀਂ ਜਾਓਗੇ
1: ਹੈ
3: ਕੱਲ ਤੁਸੀਂ ਦੇਖਣ ਗਏ ਸੀ ਰੇਖਾ ਤੇ ਤੁਸੀਂ ਉੱਥੇ ਇੱਕ ਕੱਪ ਚਾਹ ਪੀ ਲਿਓ ਉਹਦੇ ਨਾਲ
1: ਨਹੀਂ ਮੈਂ ਨਹੀਂ ਸੀਗਾ ਆ ਗਏ ਸੀ ਵੀਰੇ
2: ਹਾਂ ਅਸੀਂ ਅਸੀਂ ਚਾਹ ਪੀ ਕੇ ਆਏ ਅਸੀਂ ਉਹਨਾਂ ਨੂੰ ਦੱਸਿਆ ਕਿ ਜੇ ਤੁਸੀਂ ਜ਼ਿਆਦਾ ਟਾਈਮ ਠਹਿਰ ਸਕਦੇ ਹੋ ਠਹਿਰ ਜਾਓ ਤੁਹਾਡੀ ਪਰਫਾਰਮੈਂਸ ਕਰਾ ਦਾਂਗਾ ਵਿਆਹ ਤੇ ਤੇ ਕਹਿੰਦੇ ਮੈਂ ਇਸ ਵਾਰ ਜਾ ਰਹੀ ਹਾਂ ਤੇ ਮੈਂ ਦੁਬਾਰਾ ਆ ਜੂੰਗੀ ਵਿਆਹ ਦਾ ਨਾ ਮੈਨੂੰ ਕਾਰਡ ਭੇਜ ਦਿਓ ਤੇ ਕੀ ਪਤਾ ਫਿਰ ਰੇਖਾ ਜੀ ਆ ਜਾਣ ਸੱਦ ਲਈ ਉਹਨਾਂ ਨੂੰ
1: ਵਿਆਹ ਤੇ ਸੱਦ ਲਈ
3: ਸੱਦ ਲਓ ਉਹ ਡਾਂਸ ਕਰੋਗੀ ਫਿਰ ਪਿੰਡੀ ਤੇ ਅਮਰੂਦ ਉੱਥੇ ਬੈਠੋਗੇ
1: ਹਾਂ
2: ਹਾਂ ਡਨ ਹੋ ਗਿਆ
1: ਮੈਂ ਡਾਂਸ ਕਰਾਵਾਂਗੇ ਹਾਂ ਇਹ ਠੀਕ ਆ
2: ਮੈਂ ਕਹਿ ਦਾਂ ਰੇਖਾ ਜੀ ਨੂੰ ਉਹ ਨਾਲ ਅਮਿਤਾਬ ਬੱਚਨ ਜੀ ਨੂੰ ਵੀ ਲੈ ਆਣਗੇ
1: ਰੰਗਬਰਸ
2: ਅਰੇ ਕਿਵੇਂ ਹੋ ਆਪ ਠੀਕ ਠਾਕ
3: ਤੇ ਕੱਲ ਮੰਮਾ ਦੇ ਸੁਪਨੇ ਚ ਮੰਮਾ ਇੰਡੀਆ ਸੀ ਤੇ ਮੰਮਾ ਦੇ ਪੈਰੀ ਤੇ ਇੱਕ ਬੰਦਾ ਸੀ ਕਾਈਟ ਉਡਾ ਰਿਹਾ ਸੀ ਫਿਰ ਮੰਮਾ ਨੇ ਉਹਨੂੰ ਕੱਸ ਕੇ ਚਪੇਟ ਮਾਰੀ ਫਿਰ ਮੰਮਾ ਉੱਠ ਗਏ ਫਿਰ ਮੰਮਾ ਕਹਿੰਦੇ ਕੌਣ ਹੈ
1: ਫਿਰ ਚਪੇਟ ਮਾਰਨ ਤੋਂ ਬਾਅਦ ਕੀ ਪਤਾ ਲੱਗਾ ਉਹ ਕੌਣ ਸੀ
2: ਤੁਸੀਂ ਰਡਾਰ ਚ ਨੀ ਆਣਾ ਬੱਚਿਆਂ ਨੇ ਇਧਰ ਉਧਰ ਰਹਿਣਾ ਇੰਡੀਆ ਦਾ ਪਤਾ ਨੀ ਸਬੱਬ ਕਦੋਂ ਬਣਿਆ ਚਪੇੜ ਦਾ ਕਿਸੇ ਟਾਈਮ ਬਣ ਸਕਦਾ
3: छोटी जी गल
1: हां जी
2: दसो जी
3: जो कल वीर जी तैयारी कर रहा सी वीर जी एक बोली वीर जी मेरा जीजा रेल चलावे लुडियाने स्टेशन ते मेरा जीजा रेल चलावे जीजे तो जीजे ने पानी मंगिया सारी डोडा ग्रास फलावे
1: जीजे ने जीजे ने पानी मंगिया सारी डोडा ग्रास फलावे लुडियाने
3: जीजे वैली द बोलिया पावे जीजे वैली दा चादर बोलिया पा

0: Hurra!
1: Hanji!
0: ਬਹੁਤ ਬਹੁਤ ਵਧਾਈਆਂ ਨਾਇਸ਼ਾ ਤੁਹਾਨੂੰ ਜਨਮ ਦਿਨ ਦੀਆਂ, ਤੇ ਵਾਹਿਗੁਰੂ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਦਵੇ, ਤੇ ਸੋਹਣੇ ਸੋਹਣੇ ਇਸੇ ਤਰ੍ਹਾਂ ਤੁਸੀਂ ਸ਼ਤਾਨੀਆਂ ਗੱਲਾਂ ਤੁਸੀਂ ਕਰਦੇ ਰਹੋ, ਮੰਮੀ ਪਾਪਾ ਦੇ ਆਗਿਆਕਾਰ ਬਣੋ. ਬਹੁਤ ਬਹੁਤ ਵਧਾਈਆਂ ਤੁਹਾਨੂੰ.
1: ਵੈਰੀ ਗੁੱਡ, ਹੈਪੀ
0: ਮੰਮੀ ਨੂੰ, ਪਾਪਾ ਨੂੰ, ਨਾਇਸ਼ਾ ਨੂੰ, ਤੇ ਐਂਬਰ ਨੂੰ ਬਹੁਤ
1: ਬਹੁਤ
0: ਵਧਾਈਆਂ. ਤੇ ਸਾਡੇ ਨਾਲ ਲਾਸਟ ਹੋਣਗੇ ਲਾਲ ਜੀ, ਕੀ ਹਾਲ ਚਾਲ?
2: ਬੈਠੇ ਪਏ,
1: ਮੈਂ ਬੁਲਾਇਆ, ਮੈਂ ਲਾਲ ਜੀ, ਕਹਿੰਦੇ ਬਾਅਦ ਮੈਂ ਆਣਾ, ਦੇਖੋ ਹੈਂ, ਕਹਿੰਦਾ ਪਲੀਜ਼ ਗੋ ਬਾਅਦ ਮੈਂ ਆਣਾ. ਚਲੋ ਠੀਕ ਹੈ, ਕੋਈ ਗੱਲ ਨੀ, ਅੱਛਾ ਸਲਾਹ ਦਿਆ ਤੂੰ ਮੇਰੇ ਪਿਆਰ ਕਾ, ਕੋਈ ਚੱਕਰ ਨੀ.
0: ਕਿਆ ਬਾਤ ਹੈ ਲਾਲ ਜੀ?
3: ਕੌਣ ਕਹਿੰਦੇ? ਆਪਣਾ ਪੰਕਜ ਤ੍ਰਿਪਾਠੀ.
0: ਅਰਧਾਂਗਣੀਆਂ ਮਿਲੀਆਂ ਤੁਹਾਨੂੰ, ਤੁਸੀਂ ਜਿੱਥੇ ਲੈ ਜਾਂਦੇ ਉੱਥੇ ਚੁੱਪ ਕਰਕੇ ਚਲੇ ਜਾਂਦੇ, ਉਹਨਾਂ ਨੂੰ ਪਤਾ ਵੀ ਨੀ ਆ ਵੀ ਅਸੀਂ ਕਿੱਥੇ ਚੱਲੀਆਂ, ਉਹਨਾਂ ਨੂੰ ਪਤਾ ਵੀ ਨੀ ਆ ਵੀ ਅਸੀਂ ਕੌਣ ਕਿਹਨੂੰ ਮਿਲਣ ਚੱਲੇ, ਕੌਣ ਆਇਆ.
1: ਐਵੇਂ ਖੱਜਲ ਹੋਣ ਚੱਲੇ ਬਿਨਾਂ ਗੱਲਾਂ ਪਰ
0: ਜਮਾਨੇ ਜਮਾਨੇ ਨੀ ਰਹੇ.
3: ਤੁਸੀਂ ਤਾਂ ਉਹੀ ਗੱਲ ਕਰਦੇ ਹੋ, ਆਪਣਾ ਨਾ ਜੈਮੀ ਸਾਹਿਬ ਨੇ ਖੋਲੀ ਦੁਕਾਨ ਆਪਣਾ ਹਾਰਡਵੇਅਰ ਦੀ, ਤੇ ਜਸਵਾਲ ਭਾਈ ਗਏ, ਭਾਈ ਪੰਪ ਆਇਆ, ਕਹਿੰਦੇ ਭਾਈ ਬੜੇ ਸੋਹਣੇ ਲੱਗਦੇ, ਸਲਿਮ ਸਲਿਮ ਹੋ ਗਏ ਹੋ, ਤੁਹਾਡੀ ਸਿਹਤ ਬੜੀ ਵਧੀਆ ਹੋ ਗਈ ਹੈ, ਹਨਾ ਤੁਹਾਡੇ ਸੂਟ ਕੱਪੜੇ ਬੜੇ ਯਾਦ ਰਿਹਾ. ਕਹਿੰਦਾ ਮਾਮਾ ਹਵਾ ਦਾ ਪੰਪ ਮੰਗ ਰਿਹਾ.
0: ਹਾਰਡਵੇਅਰ ਦੀ ਦੁਕਾਨ ਖੋਲੀ, ਗਾਹਕ ਆਇਆ ਕਹਿੰਦਾ ਭਾਈ ਨਾਲ ਨਾ ਏਦਾਂ ਕਰੋ, ਚਟਨੀ ਜਰੂਰ ਪਾ ਦਿਓ, ਚਟਨੀ ਥੋੜੀ ਜਿਹੀ ਐਕਸਟਰਾ ਪਾ ਦਿਓ ਨਾ.
3: ਜਸਵਾਲ ਭਾਈ ਕਹਿੰਦੇ ਗਰੀਬ ਨੂੰ ਗਰੀਬ ਟੱਕਰਦਾ ਨਾ, ਜਸਵਾਲ ਭਾਈ ਆਪਣਾ ਸੈਮੀ ਸਾਨੂੰ ਫੋਨ ਕਰਦੇ, ਕਹਿੰਦੇ ਦੱਸ, ਕਹਿੰਦੇ ਦੱਸ ਯਾਰ ਆਪਣਾ 10,000 ਚਾਹੀਦਾ.
1: ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਨੇ. ਵੈਰੀ ਗੁੱਡ,
0: 10,000 ਯਾਦ ਕਰਾਤਾ ਜੀ ਭਰਾ. ਲਾਂਤੀ ਹੋ ਸਵੇਰੇ ਸਵੇਰੇ
1: ਮੂਡ ਮੂਡ ਆਫ ਕਰਤਾ ਬੌਸ ਦਾ ਯਾਰ. ਨੋ ਨੋ ਨੋ, ਵੈਰੀ ਬੈਡ.
0: ਹੁਣ ਤੇ ਉਹ ਹਾਲਾਤ ਆ, ਪਹਿਲਾਂ $1 ਟ੍ਰਾਂਸਫਰ ਕਰਕੇ ਵੇਖੀਦਾ ਵਾ, ਇੱਕ ਦਿਨ ਲੰਘ ਜੇ. ਹਾਂਜੀ ਆ ਗਏ, ਬਾਕੀ ਪਾ ਦੋ
1: ਬਾਕੀ
0: ਚੰਦਰੀ ਅੰਕੋ. ਹਾਂਜੀ, ਥੈਂਕ ਯੂ ਲਾਲ ਜੀ, ਸਤਿ ਸ਼੍ਰੀ ਅਕਾਲ ਜੀ. ਫਿਰ ਆ ਜਾਓ, ਫਿਰ ਆ ਜਾਓ ਤੁਸੀਂ, ਫਿਰ ਅਸੀਂ ਕੁਛ ਨੀ ਕਹਿੰਦੇ. ਥੈਂਕ ਯੂ. ਕਰਨ ਸਿੱਧੂ ਜੀ ਕਹਿੰਦੇ ਸਾਰੇ ਖੁਸ਼ ਰਹਿਣ ਬਈ, ਕਹਿੰਦੇ ਕਿਰਨ ਤੇਗ, ਐਂਬਰ, ਇਲਾਹੀ ਤੇ ਅਮਰਿੰਦਰ ਦੇ ਵੱਲੋਂ ਸਤਿ ਸ਼੍ਰੀ ਅਕਾਲ. ਸੈਮਰਾਜ ਜੀ ਧੰਨਵਾਦ ਤੁਹਾਡਾ, ਸੇਖੋ ਸਿੰਘ ਜੀ ਧੰਨਵਾਦ, ਸੁਖਦੀਪ ਘੁੰਮਣ ਜੀ ਕਹਿੰਦੇ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ. ਪਰਮਜੋਤਨ ਜੀ ਕਹਿੰਦੇ ਅੱਜ ਦੀ ਕਹਾਣੀ ਵਧੀਆ ਸੀ. ਰਕੇਸ਼ ਕੁਮਾਰ ਜੀ ਕਹਿੰਦੇ ਅੱਜ ਦਾ ਦਿਨ ਵਧੀਆ ਰਹੇ, ਹੱਸਦੇ ਖੇਡਦੇ ਰਹੋ, ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ ਤੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ. ਗੁਰਜੀਤ ਜੀ, ਸੁਖਵਿੰਦਰ ਭੈਣ ਜੀ ਧੰਨਵਾਦ. ਕਰਨ ਜੀ ਕਹਿੰਦੇ ਕਿ ਵਾਹ, ਲਵ ਯੂ ਵੀਰੇ ਜੀ, ਥੈਂਕ ਯੂ. ਫਰਾਈਡੇ ਕਹਿੰਦੇ ਆਉਣੇ ਦੇ ਲਈ ਕ੍ਰਿਸ਼ਨਾ ਅੰਕਲ ਜੀ ਧੰਨਵਾਦ ਤੁਹਾਡਾ, ਰਜਿੰਦਰ ਬਾਵਾ ਜੀ ਕਹਿੰਦੇ ਸ਼ੁੱਕਰਵਾਰ ਦੇ ਦਿਨ ਦੀਆਂ ਵਧਾਈਆਂ, ਚੜ੍ਹਦੀ ਕਲਾ ਦੀ ਤੰਦਰੁਸਤੀ ਦੀ ਜ਼ਿੰਦਗੀ ਜੀ। ਉਹ ਹਰਮਨ ਸਿੰਘ ਜੀ ਕਹਿੰਦੇ ਕਿ ਵਾਹਿਗੁਰੂ ਤੰਦਰੁਸਤੀ ਬਖਸ਼ੇ ਤੇ ਆਉਣ ਵਾਲਾ ਵੀਕਐਂਡ ਵਧੀਆ ਵਧੀਆ ਹੋਵੇ ਸਾਰਿਆਂ ਦਾ। ਧੰਨਵਾਦ ਜੀ। ਕਿਸਮਤ ਲਾਫਟਰ ਥੈਰੇਪੀ ਵਾਲੀ ਕਹਿੰਦੀ ਆ ਵੀ ਅੱਜ 11ਵੀਂ ਮੈਰਿਜ, ਅੱਛਾ ਉਹਨਾਂ ਦੇ ਮੰਮਾ ਦਾ ਆਉਣਾ ਮੈਸੇਜ। ਮਨਜਿੰਦਰ ਕੌਰ ਜੀ ਕਹਿੰਦੇ ਨੇ ਕਿ 11ਵੀਂ ਮੈਰਿਜ ਐਨਵਰਸਰੀ ਆ ਸਾਡੀ। ਗੁਰਵੀਰ ਸਿੰਘ ਜੀ ਤੇ ਮਨਜਿੰਦਰ ਕੌਰ ਜੀ ਦੀ ਅੱਜ 11ਵੀਂ ਮੈਰਿਜ ਐਨਵਰਸਰੀ ਆ। ਬਹੁਤ ਬਹੁਤ ਵਧਾਈਆਂ ਜੀ,
1: ਰੱਬ ਤੁਹਾਨੂੰ ਬਹੁਤ ਕੰਗ੍ਰੈਟਸ,
0: ਚੜ੍ਹਦੀ ਕਲਾ 'ਚ ਰੱਖੇ ਅਤੇ ਬਹੁਤ ਖੁਸ਼ੀਆਂ ਦੇਵੇ ਅਤੇ ਅੱਜ ਦਾ ਦਿਨ ਤੁਹਾਡਾ ਯਾਦਗਾਰੀ ਰਹੇ। ਬਹੁਤ ਬਹੁਤ ਵਧਾਈਆਂ ਤੁਹਾਨੂੰ। ਸਤਿ ਸ਼੍ਰੀ ਅਕਾਲ ਅਤੇ ਸਰਦਾਰ ਜੀ ਦੀ ਬੱਲੇ ਬੱਲੇ ਅਤੇ ਸਰਦਾਰ ਜੀ ਕਹਿੰਦੇ ਨੇ ਕਿ ਜਿੰਦਾਬਾਦ। ਥੈਂਕ ਯੂ ਵਿੰਦਰ ਜੀ ਅਤੇ ਥੈਂਕ ਯੂ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਤੁਹਾਡਾ। ਅਤੇ ਆਪਾਂ ਹੁਣ ਇਜਾਜ਼ਤ ਲੈਂਦੇ, ਬਾਕੀ ਦੇ ਮੈਸੇਜ ਆ ਕੇ ਪੜ੍ਹਾਂ ਕਿਉਂਕਿ ਟਾਈਮ ਹੋ ਗਿਆ, ਸਮਾਂ ਹੋ ਗਿਆ ਬਹੁਤ। ਅਤੇ ਰੇਡੀਓ ਹਾਂਜੀ 1674 AM।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 180, 492, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 180, 492, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
7: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
8: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
7: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
9: ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

4 ਅਗਸਤ ਨੂੰ ਉਹਨਾਂ ਦਾ 1929 ਦੇ ਵਿੱਚ ਜਨਮ ਹੋਇਆ ਸੀ ਔਰ ਵੈਸੇ ਤਾਂ ਬੰਗਾਲੀ ਪਰਿਵਾਰ ਤੋਂ ਸੀ ਪਰ ਹਿੰਦੀ ਮਰਾਠੀ ਅਸਮੀਜ਼ ਗੁਜਰਾਤੀ ਮੇਰੇ ਖਿਆਲ ਦੇ ਨਾਲ ਸ਼ਾਇਦ ਕੋਈ ਫੇਮਸ ਪਾਪੂਲਰ ਪੰਜਾਬੀ ਗਾਣਾ ਨਹੀਂ ਉਹਨਾਂ ਦਾ ਹੋਇਆ ਜੇ ਹੋਇਆ ਤਾਂ ਤੁਸੀਂ ਮੈਨੂੰ ਦੱਸ ਦਿਓ ਇਨਸਾਈਟ ਰਿਪੋਰਟ ਪ੍ਰੋਗਰਾਮ ਫਿਲਮਾਂ ਦੇ ਨਾਲ ਜੁੜਿਆ ਹੋਇਆ ਪ੍ਰੋਗਰਾਮ ਨਹੀਂ ਹੈਗਾ ਪਰ ਫਿਰ ਵੀ ਮੈਨੂੰ ਇਹ ਲੱਗਿਆ ਕਿ ਅੱਜ ਥੋੜ੍ਹੀ ਜਿਹੀਆਂ ਵੇਰੀਅਸ ਜਿਹੀਆਂ ਅਲੱਗ ਅਲੱਗ ਖਬਰਾਂ ਦੇ ਉੱਤੇ ਗੱਲ ਕਰਨੀ ਹੈ ਅਤੇ ਫਿਰ ਸ਼ੁਰੂਆਤ ਥੋੜ੍ਹੀ ਜਿਹੀ ਹਲਕੀ ਫੁਲਕੀ ਜੀ ਕਿਉਂ ਨਾ ਕਰ ਲਈਏ ਕਿਸ਼ੋਰ ਕੁਮਾਰ ਸਾਹਿਬ ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ 1940 ਤੋਂ ਲੈ ਕੇ 1987 ਦੇ ਦਰਮਿਆਨ ਉਹਨਾਂ ਨੇ 16,000 ਤੋਂ ਜ਼ਿਆਦਾ ਗਾਣੇ ਗਾਏ ਨੇ ਹਾਲਾਂਕਿ ਇਹਦਾ ਕੋਈ ਔਫੀਸ਼ੀਅਲ ਰਿਕਾਰਡ ਨਹੀਂ ਹੈਗਾ ਪਰ ਫਿਰ ਵੀ ਜਿਹੜੇ ਕਿਸ਼ੋਰ ਕੁਮਾਰ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਰਿਕਾਰਡ ਕੀਤੇ ਹੋਏ ਗਾਣੇ ਹੈਗੇ ਨੇ ਉਹਨਾਂ ਦੀ ਤਾਂ ਇੱਕ ਬਹੁਤ ਵੱਡੀ ਫਹਿਰਿਸਤ ਆ ਅੱਜ ਦੇ ਪ੍ਰੋਗਰਾਮ 'ਚ ਅਖੀਰ 'ਚ ਚੱਲ ਕੇ ਤੁਹਾਡੇ ਨਾਲ ਸਾਂਝ ਪਾਵਾਂਗੇ ਪਰ ਜਦੋਂ ਕਿਸ਼ੋਰ ਕੁਮਾਰ ਸਾਹਿਬ ਗਾ ਰਹੇ ਸੀ ਜਿਸ ਦੌਰ ਦੇ ਵਿੱਚ ਉਹ ਦੌਰ ਮੁਹੰਮਦ ਰਫੀ ਦਾ ਵੀ ਸੀ ਉਹ ਦੌਰ ਮੁਕੇਸ਼ ਦਾ ਵੀ ਸੀ ਉਹ ਦੌਰ ਮੰਨਾ ਡੇ ਦਾ ਵੀ ਸੀ ਉਹ ਤਲਤ ਮਹਿਮੂਦ ਦਾ ਵੀ ਸੀ ਵੱਡੇ ਵੱਡੇ ਦਿੱਗਜ ਗਾਇਕਾਂ ਦਾ ਉਹ ਦੌਰ ਸੀਗਾ ਔਰ ਇਹੋ ਜਿਹੇ ਦੌਰ ਦੇ ਵਿੱਚ ਕਿਸ਼ੋਰ ਕੁਮਾਰ ਸਾਹਿਬ ਜਿਹੜੇ ਸਿੱਖੇ ਹੋਏ ਗਵੱਈਏ ਨਹੀਂ ਸੀਗੇ ਬਾਵਜੂਦ ਇਸ ਦੇ ਜਿਸ ਕਿਸਮ ਦੀ ਆਵਾਜ਼ ਦੇ ਵਿੱਚ ਉਹ ਗਾਉਂਦੇ ਸੀਗੇ ਉਹਨੂੰ ਅੱਜ ਵੀ ਇੱਦਾਂ ਯਾਦ ਕੀਤਾ ਜਾਂਦਾ ਹੈ ਕਿ ਬੜੀ ਫੀਲਿੰਗ ਦੇ ਨਾਲ ਬੜੀ ਕਮਾਲ ਦਾ ਜਿਹੜਾ ਉਹਨਾਂ ਦਾ ਗਾਣ ਦਾ ਇੱਕ ਤਰੀਕਾ ਹੁੰਦਾ ਸੀ ਖੈਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਸ਼ੋਰ ਕੁਮਾਰ ਸਾਹਿਬ ਨੂੰ ਸ਼ਰਧਾਂਜਲੀ ਦਿੰਦੇ ਹਾਂ ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ 'ਚ ਚੱਲ ਕੇ ਵੀ ਉਹਨਾਂ ਦੇ ਨਾਲ ਜੁੜਿਆ ਹੋਇਆ ਇੱਕ ਗਾਣਾ ਉਹਨਾਂ ਦਾ ਤੁਹਾਡੇ ਨਾਲ ਸਾਂਝਾ ਕਰਾਂਗੇ ਸੋਚ ਰਹੇ ਹਾਂ ਕਿ ਫਿਲਮੀ ਪ੍ਰੋਗਰਾਮ ਵੀ ਜਿਹੜਾ ਇੱਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤਾ ਜਾਵੇ ਬੜੀਆਂ ਸਾਰੀਆਂ ਡਿਮਾਂਡਸ ਵੀ ਆਉਂਦੀਆਂ ਨੇ ਅਤੇ ਮੈਨੂੰ ਵੀ ਪਰਸਨਲੀ ਵੀ ਪਸੰਦ ਹੈਗਾ ਪਰ ਇਨਸਾਈਟ ਰਿਪੋਰਟ ਦੇ ਵਿੱਚ ਅਸੀਂ ਕੁਛ ਇੱਕ ਜਾਂ ਦੋ ਖਬਰਾਂ ਦੇ ਉੱਤੇ ਗੱਲਬਾਤ ਕਰਦੇ ਹਾਂ ਉਹ ਖਬਰਾਂ ਜਿਹੜੀਆਂ ਖਬਰਾਂ ਦਾ ਹਿੱਸਾ ਨਹੀਂ ਬਣ ਸਕੀਆਂ ਹੈ ਜਿਹੜੀਆਂ ਬਣੀਆਂ ਸੀ ਪਰ ਉਹਨਾਂ ਦੇ ਉੱਤੇ ਵਿਸਤਾਰ ਦੇ ਵਿੱਚ ਗੱਲਬਾਤ ਨਹੀਂ ਹੋ ਸਕੀ ਅੱਜ 4 ਅਲੱਗ ਅਲੱਗ ਖਬਰਾਂ ਦੇ ਉੱਤੇ ਗੱਲ ਕਰਨੀ ਹੈ ਚਾਰਾਂ ਨੂੰ ਅਸੀਂ ਹੁਣ ਤੱਕ ਦੇ ਆਪਣੇ ਨਿਊਜ਼ ਬੁਲੇਟਿਨ ਦੇ ਵਿੱਚ ਸ਼ੇਅਰ ਨਹੀਂ ਕੀਤਾ ਹੈਗਾ ਬਟ ਦੈਟ ਡਜ਼ਨਟ ਮੀਨ ਕਿ ਇਹ ਖਬਰਾਂ ਨਹੀਂ ਹੈਗੀਆਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਨਿਊਜ਼ ਨਹੀਂ ਹੈਗੀਆਂ ਔਰ ਇਸੇ ਕਰਕੇ ਸੋਚਿਆ ਕਿ ਇਹ ਆਮ ਨਿਊਜ਼ ਬੁਲੇਟਿਨ ਦਾ ਟ੍ਰੈਡੀਸ਼ਨਲ ਨਿਊਜ਼ ਬੁਲੇਟਿਨ ਦਾ ਹਿੱਸਾ ਨਹੀਂ ਬਣੀਆਂ ਉਹਨਾਂ ਦੇ ਉੱਤੇ ਗੱਲ ਕਰ ਲਈਏ ਰਾਦਰ ਦੈਨ ਕਿਸੇ ਇੱਕ ਖਬਰ ਨੂੰ ਫੜ ਕੇ ਉਹਦੇ 'ਤੇ ਵਿਸ਼ਲੇਸ਼ਣ ਕਰੀਏ ਉਹਦਾ ਐਨਾਲਿਸਿਸ ਕਰੀਏ ਉਹ ਵੀ ਕਰਾਂਗੇ ਪਰ ਕਦੇ ਕਦੇ ਆਪਣੇ ਆਪ ਹੀ ਬਦਲ ਦੇਣੀ ਚਾਹੀਦੀ ਹੈਗੀ ਹੈ ਬੋਰੀਅਤ ਜੀ ਨਹੀਂ ਰਹਿੰਦੀ ਹੈਗੀ ਸੋ ਇਸ ਕਰਕੇ ਇਨਸਾਈਟ ਰਿਪੋਰਟ ਦੇ ਵਿੱਚ ਤੁਹਾਡੀ ਸਾਰਿਆਂ ਦਾ ਇਸਤਕਬਾਲ ਕਰਦੇ ਹੋਏ ਤੁਹਾਡੇ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹੋਏ ਵੈਲਕਮ ਕਰਦੇ ਹੋਇਆਂ ਅੱਜ ਦੇ ਪ੍ਰੋਗਰਾਮ ਦੀ ਫਾਰਮਲ ਸ਼ੁਰੂਆਤ ਕਰਦੇ ਹਾਂ 4 ਖਬਰਾਂ ਅੱਜ ਦੇ ਦਿਨ ਬਰਤਾਨੀਆ ਦੇ ਸ਼ਾਹੀ ਪਰਿਵਾਰ ਦੀ ਆਮਦਨ ਕਿੰਨੀ ਹੈ ਰੂਸ ਨੂੰ ਹੁਣ ਇਸ ਚੱਲ ਰਹੀ ਯੂਕਰੇਨ ਦੇ ਨਾਲ ਜੰਗ 'ਚ ਸੋਨਾ ਕਿਉਂ ਵੇਚਣਾ ਪੈ ਰਿਹਾ ਜੌਨਸਨ ਐਂਡ ਜੌਨਸਨ ਜਿਹਦੇ ਉੱਤੇ ਬੱਚਿਆਂ ਨੂੰ ਕੈਂਸਰ ਕਰਨ ਦੇ ਇਲਜ਼ਾਮ ਲੱਗਦੇ ਨੇ ਉਸ ਕੰਪਨੀ ਦੀ ਤਰਫ ਤੋਂ ਹੁਣ ਬੇਬੀ ਪਾਊਡਰ ਦੇ ਨਾਂ ਦੇ ਉੱਤੇ ਲੋਕਾਂ ਨੂੰ ਚੁੱਪ ਕਰਵਾਉਣ ਦੇ ਲਈ $550 crore ਕਿਉਂ ਦਿੱਤਾ ਜਾ ਰਿਹਾ ਅਮੈਰੀਕਾ ਦੇ ਵਿੱਚ ਪਰ ਬਾਕੀ ਦੁਨੀਆ ਦੇ ਲੋਕ ਕਿਉਂ ਨਹੀਂ ਸਮਝ ਰਹੇ ਅਤੇ ਕਿਸੇ ਸਮੇਂ ਆਪਣੀਆਂ ਖਬਰਾਂ ਦੇ ਨਾਲ ਤਹਿਲਕਾ ਮਚਾ ਦੇਣ ਵਾਲੇ ਤਰੁਣ ਤੇਜਪਾਲ ਦੇ ਉੱਤੇ ਹੁਣ ਕਿਹੜਾ ਮਾਮਲਾ ਜਿਹੜਾ ਉਹ ਸ਼ੁਰੂ ਕੀਤਾ ਗਿਆ ਦੁਬਾਰਾ ਤੋਂ ਇੱਕੋ ਹੀ ਮਾਮਲੇ ਦੇ ਵਿੱਚ ਉਹ ਫਿਰ ਤੋਂ ਫਸੇ ਨੇ ਇਸ ਵਾਰ ਕਿਸੇ ਖਬਰ ਨੂੰ ਲੈ ਕੇ ਨਹੀਂ ਹੈ ਬਲਕਿ ਉਹਨਾਂ ਦੇ ਆਚਰਣ ਨੂੰ ਲੈ ਕੇ ਉਹਨਾਂ ਦੇ ਚਰਿੱਤਰ ਨੂੰ ਲੈ ਕੇ ਆ ਕਰੈਕਟਰ ਨੂੰ ਲੈ ਕੇ ਆ ਖਬਰਾਂ ਦੇ ਨਾਲ ਜੁੜੇ ਹੋਏ ਜਾਂ ਖਬਰਾਂ ਦੇ ਵਿਸ਼ਲੇਸ਼ਣ ਕਰਦੇ ਇਸ ਪ੍ਰੋਗਰਾਮ ਦੇ ਵਿੱਚ ਇਨਸਾਈਟ ਰਿਪੋਰਟ ਯਾਨੀ ਅੰਦਰ ਦੀਆਂ ਗੱਲਾਂ ਅੰਦਰੂਨੀ ਰਿਪੋਰਟਾਂ ਤੁਹਾਡੇ ਤੱਕ ਲੈ ਕੇ ਆਏ ਹੈਗੇ ਆਓ ਫਿਰ ਕਰਦੇ ਹਾਂ ਸ਼ੁਰੂਆਤ

ਬਰਤਾਨੀਆ ਦੇ ਕਿੰਗ ਚਾਰਲਸ ਪਹਿਲੇ ਰਾਜਾ ਨੇ ਜਿਨ੍ਹਾਂ ਨੇ ਇਹ ਦੱਸਿਆ ਕਿ ਉਹ ਟੈਕਸ ਦਿੰਦੇ ਨੇ ਕਿੰਨਾ ਦਿੰਦੇ ਨੇ ਇਹ ਅੱਜ ਦੀ ਖਬਰ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਨਹੀਂ ਅੱਜ ਤੱਕ ਤਾਂ ਸ਼ਾਹੀ ਖਾਨਦਾਨ ਜਾਂ ਰੋਇਲ ਫੈਮਿਲੀ ਜਿਹਨੂੰ ਬ੍ਰਿਟੇਨ ਦੀ ਕਿਹਾ ਜਾਂਦਾ ਉਹਨਾਂ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਸੀਗਾ ਕਿ ਕਿੰਨੀ ਕਮਾ ਰਹੇ ਨੇ ਕਿੰਨਾ ਦੇ ਰਹੇ ਨੇ ਟੈਕਸ ਤੋਂ ਇੱਕ ਅੰਦਾਜ਼ਾ ਲੱਗ ਜਾਂਦਾ ਕਿ ਫਲਾਣੀ ਇੰਨੀ ਕਮਾਈ ਹੈਗੀ ਹੈ ਪਰ ਜੇ ਟੈਕਸ ਦੇ ਰਹੇ ਨੇ ਇਹਦਾ ਮਤਲਬ ਕਮਾਈ ਵੀ ਕਰ ਰਹੇ ਨੇ ਬਰਤਾਨੀਆ ਦੇ ਆਲੀਸ਼ਾਨ ਮਹਿਲਾਂ ਦੇ ਵਿੱਚ ਰਹਿਣ ਵਾਲੇ ਇਹ ਲੋਕ ਵੈਸੇ ਤਾਂ ਬਹੁਤ ਸਾਰੀਆਂ ਖਬਰਾਂ ਅੱਗੇ ਵੀ ਬਹੁਤ ਵਾਰ ਸਾਂਝੀਆਂ ਕੀਤੀਆਂ ਨੇ ਇਹਨਾਂ ਦੀ ਸ਼ਾਨੋ ਸ਼ੌਕਤ ਇਹਨਾਂ ਦੇ ਕੋਲ ਜਿੰਨਾ ਧਨ ਹੈ ਔਰ ਹਾਲਾਂਕਿ ਉਹ ਥੋੜ੍ਹਾ ਜਿਹਾ ਕੰਪਲੈਕਸ ਸਿਸਟਮ ਹੈ ਉਹਦੇ ਵਿੱਚ ਆਮ ਲੋਕ ਜਿਹੜੇ ਨੇ ਉਹ ਜਾਣਕਾਰੀਆਂ ਹਾਸਲ ਨਹੀਂ ਕਰ ਸਕਦੇ ਫੋਰ ਐਗਜ਼ਾਮਪਲ ਜਿਵੇਂ ਇੰਡੀਆ ਦੇ ਵਿੱਚ ਰਾਈਟ ਟੂ ਇਨਫੋਰਮੇਸ਼ਨ ਹੈ ਆਸਟ੍ਰੇਲੀਆ ਦੇ ਵਿੱਚ ਫਰੀਡਮ ਆਫ ਇਨਫੋਰਮੇਸ਼ਨ ਹੈ ਇਸੇ ਤਰੀਕੇ ਦੇ ਨਾਲ ਜਾਣਕਾਰੀ ਹਾਸਲ ਕਰਨ ਦਾ ਜਿਹੜਾ ਇੱਕ ਕਾਨੂੰਨ ਹੈ ਉਹ ਬਰਤਾਨੀਆ ਦੇ ਵਿੱਚ ਵੀ ਹੈ ਪਰ ਸ਼ਾਹੀ

ਖਾਨਦਾਨ ਦੇ ਕੋਲ ਕਿੰਨਾ ਪੈਸਾ ਹੈ, ਕਿੰਨਾ ਉਹ ਬਣਾ ਰਹੇ ਨੇ ਪਹਿਲਾਂ, ਕਿੰਨਾ ਟੈਕਸ, ਇਹਦੀ ਕੋਈ ਜਾਣਕਾਰੀ ਤੁਸੀਂ ਹਾਸਲ, ਕਿਉਂਕਿ ਉਹਨਾਂ ਨੂੰ ਇਸ ਕਾਨੂੰਨ ਦਾਇਰੇ ਤੋਂ ਬਾਹਰ ਰੱਖਿਆ ਗਿਆ। ਸ਼ਾਹੀ ਪਰਿਵਾਰ ਦੇ ਮੈਂਬਰ ਕਦੇ ਵੀ ਆਪਣਾ ਖਰਚ ਜਿਹੜਾ ਨਹੀਂ ਦੱਸਦੇ। ਇਹ ਕਿਹਾ ਜਾਂਦਾ ਹੈ ਕਿ ਕਾਮਨਵੈਲਥ ਕੰਟਰੀਜ਼ ਤਾਂ ਜਦੋਂ ਵੀ ਉਹ ਜਾਂਦੇ ਨੇ ਤਾਂ ਉਹ ਕੰਟਰੀਜ਼ ਦਾ ਖਰਚ ਹੁੰਦਾ। ਫੋਰ ਐਗਜ਼ਾਮਪਲ, ਜਦੋਂ ਇਹ ਰੋਇਲ ਫੈਮਿਲੀ ਦੇ ਲੋਕ ਜਾਂ ਜਿਵੇਂ ਕਿੰਗ ਚਾਰਲਸ ਤੀਸਰੇ ਨੇ ਜਾਂ ਉਹਨਾਂ ਦੀ ਰਾਣੀ ਹੈ ਕੈਮੀਲੀਆ, ਉਹ ਜਦੋਂ ਆਸਟ੍ਰੇਲੀਆ ਆਉਣਗੇ ਤਾਂ ਆਸਟ੍ਰੇਲੀਆ ਦੀ ਸਰਕਾਰ ਖਰਚਾ ਚੁੱਕੂਗੀ। ਇੰਡੀਆ ਜਾਣਗੇ ਤਾਂ ਇੰਡੀਆ ਦੀ ਸਰਕਾਰ ਚੁੱਕੂਗੀ। ਨਿਊਜ਼ੀਲੈਂਡ ਜਾਣਗੇ ਨਿਊਜ਼ੀਲੈਂਡ ਦੀ, ਕੈਨੇਡਾ ਜਾਣਗੇ ਕੈਨੇਡਾ ਦੀ, ਇੰਗਲੈਂਡ ਦੇ ਵਿੱਚ ਰਹਿ ਰਹੇ ਨੇ ਤਾਂ ਇੰਗਲੈਂਡ ਦੀ ਹੀ ਸਰਕਾਰ ਚੁੱਕ ਰਹੀ ਹੈ। ਪਰ ਟੈਕਸ ਜੇ ਉਹ ਭਰ ਰਹੇ ਨੇ ਤਾਂ ਫਿਰ ਖਰਚਾ ਚੁੱਕਣ ਦਾ ਕੀ ਮਤਲਬ ਬਣ ਗਿਆ? ਦੋ ਅਲੱਗ ਅਲੱਗ ਸਵਾਲ ਆਪਣੇ ਆਪ ਦੇ ਵਿੱਚ। ਹੋ ਸਕਦਾ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਵੀ ਮਿਲ ਜਾਣ। ਬਰਤਾਨੀਆ ਦੇ ਕਿੰਗ ਖੁਦ ਨੂੰ ਹਾਲੇ ਵੀ ਕਾਮਨਵੈਲਥ ਦਾ ਚੀਫ ਦੱਸਦੇ ਨੇ। ਕਾਮਨਵੈਲਥ ਉਹ ਮੁਲਕ ਜਿੱਥੇ ਬਰਤਾਨੀਆ ਨੇ ਕਦੇ ਰਾਜ ਕੀਤਾ ਸੀ, ਕੀਤਾ ਵੀ ਆਪਣੀ ਮਰਜ਼ੀ ਦੇ ਨਾਲ ਹੀ ਸੀ, ਛੱਡ ਕੇ ਵੀ ਆਪਣੀ ਮਰਜ਼ੀ ਦੇ ਨਾਲ ਹੀ ਗਏ ਸੀਗੇ, ਪਰ ਫਿਰ ਵੀ ਇਹਨਾਂ ਦੇਸ਼ਾਂ ਨੂੰ ਕਾਮਨਵੈਲਥ ਕਹਿ ਲਿਆ ਜਾਂਦਾ। ਪਿੱਛੇ ਜੇ ਖੇਡਾਂ ਵੀ ਹੋ ਕੇ ਹਟੀਆਂ ਨੇ। ਹਰ ਸਾਲ ਰਾਜਾ ਜਿਹੜਾ ਉਹ ਸਰਕਾਰ ਨੂੰ ਇੱਕ ਤੈਅਸ਼ੁਦਾ ਰਕਮ ਦਿੰਦਾ। ਬਰਤਾਨੀਆ ਦੀ ਸਰਕਾਰ ਇਹ ਰਕਮ ਰਾਜੇ ਅਤੇ ਉਹਨਾਂ ਦੇ ਪਰਿਵਾਰ ਦੀ ਅਧਿਕਾਰਕ ਜਿੰਨੀਆਂ ਵੀ ਆਫੀਸ਼ੀਅਲ ਜ਼ਿੰਮੇਦਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਰਹਿੰਦੀ ਹੈ। ਪਰ ਮੈਨੂੰ ਹੁਣ ਤੱਕ, ਫਰੈਂਕਲੀ ਸਪੀਕਿੰਗ, ਮੈਨੂੰ ਪਰਸਨਲੀ ਹੁਣ ਤੱਕ ਇਹ ਨਹੀਂ ਸੀ ਪਤਾ ਕਿ ਰਾਜਾ ਨੂੰ ਸਰਕਾਰ ਦੀ ਤਰਫ ਤੋਂ ਜਿਹੜਾ ਪੈਸਾ ਇਹ ਕਿੰਨਾ ਦਿੱਤਾ ਜਾਂਦਾ। ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਇਹ ਸ਼ੇਅਰ ਕਰਦੇ ਹਾਂ। ਇਹ ਜਿਹੜਾ ਰਕਮ ਜਿਹੜੀ ਹੈ ਸਰਕਾਰ ਦਿੰਦੀ ਹੈ ਇੰਗਲੈਂਡ ਦੇ ਵਿੱਚ ਕਿ ਗੱਡੀਆਂ ਸ਼ੋਫਰ ਉਹਨਾਂ ਦੇ, ਉਹਨਾਂ ਨੂੰ ਕਿੰਨਾ ਦੇਣਾ ਹੈ, ਸ਼ਾਹੀ ਮਹਿਲ ਦੇ ਵਿੱਚ ਖਰਚੇ ਜਿਹੜੇ ਹੈਗੇ ਨੇ ਉਹ ਕਿੰਨੇ, ਔਰ ਉਹਨਾਂ ਦਾ ਮਹਿੰਗਾਈ ਦੇ ਹਿਸਾਬ ਦੇ ਨਾਲ, ਕਹਿੰਦੇ ਨੇ ਕਿ ਆਮ ਲੋਕਾਂ ਦੀਆਂ ਤਾਂ ਤਨਖਾਹਾਂ ਜਿਹੜੀਆਂ ਨੇ ਉਹ ਮਹਿੰਗਾਈ ਦੇ ਹਿਸਾਬ ਦੇ ਨਾਲ ਵੱਧਦੀਆਂ ਨੇ। ਸ਼ਾਹੀ ਪਰਿਵਾਰ ਦੇ ਖਰਚੇ ਜਿਹੜੇ ਬਰਤਾਨੀਆ ਦੀ ਸਰਕਾਰ ਚੱਕਦੀ ਹੈ ਉਹਦਾ ਕੋਈ ਪੈਰਾਮੀਟਰ ਨਹੀਂ ਹੈ, ਕੋਈ ਫਿਕਸ ਪੈਰਾਮੀਟਰ ਨਹੀਂ ਹੈ। ਹਾਲਾਂਕਿ ਕੁਝ ਪ੍ਰਾਈਵੇਟ ਮੈਗਜ਼ੀਨਸ ਜਿਹੜੀਆਂ ਨੇ ਯੂਰਪ ਦੀਆਂ, ਉਹ ਤਾਂ ਇਹ ਵੀ ਦਾਅਵੇ ਕਰਦੀਆਂ ਨੇ ਕਿ ਰੋਇਲ ਫੈਮਿਲੀ ਦੱਸਦੀ ਹੈ ਬਰਤਾਨੀਆ ਦੀ ਸਰਕਾਰ ਨੂੰ ਕਿ ਤੁਸੀਂ ਸਾਡੇ ਉੱਤੇ ਇੰਨਾ ਖਰਚ ਕਰਨਾ ਇਸ ਸਾਲ। ਸਰਕਾਰ ਕੋਈ ਬਜਟ ਦੇ ਵਿੱਚ ਇਹਦਾ ਜਿਹੜਾ ਅਲੱਗ ਹਿੱਸਾ ਰੱਖਦੀ ਹੈ ਉਹਦੇ ਬਾਰੇ ਜਾਣਕਾਰੀ ਵੀ ਨਹੀਂ ਦਿੰਦੀ ਹੈਗੀ। ਹਾਲਾਂਕਿ ਰੋਇਲ ਫੈਮਿਲੀ ਦੇ ਜਿਹੜੇ ਮੈਂਬਰਸ ਨੇ, ਜਿਹੜੇ ਰਾਜੇ ਰਾਣੀ ਉਹਨਾਂ ਦੇ ਭਰਾ ਬੇਟੇ ਬੱਚੇ ਪੋਤੇ ਪੋਤੀਆਂ, ਉਹਨਾਂ ਨੂੰ ਕੋਈ ਤਨਖਾਹ ਨਹੀਂ ਦਿੰਦੀ ਸਰਕਾਰ, ਬਸ ਉਹਨਾਂ ਦੇ ਖਰਚੇ ਚੱਕਦੀ, ਤਨਖਾਹ ਨਹੀਂ ਮਿਲਦੀ ਹੈਗੀ। ਤਨਖਾਹ ਦੇ ਲਈ ਉਹ ਉਹਨਾਂ ਦੇ ਕੋਲ ਆਪਣੀ ਕਰਾਊਨ ਅਸਟੇਟ ਜਿਹਨੂੰ ਕਿਹਾ ਜਾਂਦਾ, ਕਾਮਨਵੈਲਥ ਦੀਆਂ ਪ੍ਰੋਪਰਟੀਜ਼ ਨੇ। ਇਹ ਕਿੰਨਾ ਹੋਊਗਾ ਇਹਦਾ ਅੰਦਾਜ਼ਾ ਹੀ ਕਰਾਊਨ ਅਸਟੇਟ ਦੇ ਮੁਨਾਫੇ ਤੋਂ, ਮੁਨਾਫਾ ਵੀ ਅੱਜ ਤੱਕ ਕਦੇ ਸ਼ੇਅਰ ਨਹੀਂ ਹੋਇਆ ਹੈਗਾ। ਸ਼ਾਹੀ ਪਰਿਵਾਰ ਦੇ ਕੋਲ ਜ਼ਮੀਨਾਂ ਨੇ, ਜ਼ਮੀਨਾਂ ਛੱਡੋ ਆਮ ਬੰਦੇ ਕੋਲ ਹੁੰਦੀਆਂ ਨੇ ਜ਼ਮੀਨਾਂ, ਸੋ ਇਹ ਸ਼ਾਹੀ ਕਾਹਦਾ ਹੋਇਆ ਪਰਿਵਾਰ ਜਿਹਦੇ ਕੋਲ ਜ਼ਮੀਨਾਂ ਹੋਣਗੀਆਂ। ਇਹਨਾਂ ਦੇ ਆਪਣੇ ਸਮੁੰਦਰ ਨੇ, ਇਹਨਾਂ ਦੇ ਆਪਣੇ ਜ਼ਖੀਰੇ ਨੇ, ਸੋ ਉਹ ਸਮੁੰਦਰ ਦੇ ਅੰਦਰ ਵੀ ਜਿਹੜੇ ਟਾਪੂ ਨੇ ਜਾਂ ਉਹ ਹਿੱਸੇ ਨੇ ਜ਼ਮੀਨ ਦੇ, ਉਹਨਾਂ ਤੋਂ ਵੀ ਜਿਹੜੀ ਆਮਦਨੀ ਹੁੰਦੀ ਹੈ ਉਹ ਇਹਨਾਂ ਦੀ ਹੋ ਹੈ। ਕਾਨੂੰਨੀ ਰੂਪ ਦੇ ਵਿੱਚ ਕਰਾਊਨ ਐਸਟੇਟ ਇਹਨੂੰ ਕਹਿੰਦੇ, ਔਰ ਇਹ ਐਸਟੇਟ ਸ਼ਾਹੀ ਪਰਿਵਾਰ ਦੀ ਮਲਕੀਅਤ 1760 ਤੋਂ ਚੱਲਦੀ ਆ ਰਹੀ ਹੈ। ਉਹ ਤੋਂ ਪਹਿਲਾਂ ਵੀ ਆਮਦਨੀ ਹੁੰਦੀ ਸੀ, ਪਰ 1760 ਤੋਂ ਬਾਅਦ ਰਾਜਾ ਨੇ ਇਹਦੀ ਇੱਕ ਮੁਸ਼ਤ ਜੀ ਆਮਦਨ ਜਿਹੜੀ ਸੀਗੀ ਉਦੋਂ ਤੈਅ ਕਰਤੀ ਸੀਗੀ, ਔਰ ਉਦੋਂ ਤੋਂ ਹੀ ਇਹ ਮਿਲਦੀ ਆਉਂਦੀ ਹੈ। ਸਰਕਾਰੀ ਫੰਡ ਜਿਹੜੇ ਨੇ ਇਹਨਾਂ ਸੰਪੱਤੀਆਂ ਤੋਂ ਜਿੰਨੀ ਵੀ ਆਮਦਨ ਹੁੰਦੀ ਹੈ ਉਹ ਆਮਦਨ ਦਾ ਕਰੀਬ 12% ਜਿਹੜਾ ਉਹ ਖਰਚ ਰੱਖਦੇ ਨੇ ਕਿ ਸ਼ਾਹੀ ਪਰਿਵਾਰ ਦੇ ਲਈ ਰੱਖਣਾ। ਸੋ ਹਾਲੀਆ ਦਿਨਾਂ ਦੇ ਵਿੱਚ ਸਾਲ 2025-26 ਦਾ ਹੀ ਜੇਕਰ ਫਾਈਨੈਂਸ਼ੀਅਲ ਈਅਰ ਦੀ ਗੱਲ ਕਰੀਏ ਤਾਂ ਇਹਦੇ 'ਚ ਸ਼ਾਹੀ ਪਰਿਵਾਰ ਨੂੰ ਕਿਹਾ ਗਿਆ ਇੰਗਲੈਂਡ ਦੇ ਵਿੱਚ ਕਿ ਜਿੰਨੀਆਂ ਵੀ ਅਲੱਗ ਅਲੱਗ ਕੰਪਨੀਆਂ ਨੇ ਜਾਂ ਜਿੰਨੀਆਂ ਵੀ ਐਸਟੇਟਸ ਨੇ, ਕਰਾਊਨ ਐਸਟੇਟਸ, ਇਨਫੈਕਟ ਇੱਕ ਮੈਂ ਚਲੋ ਥੋੜ੍ਹੀ ਜਿਹੀ ਵਿੱਚ ਲੱਗਦੀ ਇੱਕ ਜਾਣਕਾਰੀ ਹੋਰ ਵੀ ਦੇ ਦਿੰਦਾ। ਕੁਛ ਇੱਕ ਛੋਟੇ ਮੋਟੇ ਟਾਪੂ ਦੇਸ਼ ਨੇ ਜਿੱਥੇ ਜਿਨ੍ਹਾਂ ਦੀਆਂ ਸਰਕਾਰਾਂ ਸ਼ਾਹੀ ਖਾਨਦਾਨ ਨੂੰ ਪੈਸੇ ਦਿੰਦੀਆਂ ਨੇ। ਕਿਉਂ? ਸਿਰਫ ਇੰਗਲੈਂਡ ਦੀ ਨਹੀਂ, ਕਿਉਂਕਿ ਉਹਨਾਂ ਟਾਪੂ ਦੇਸ਼ਾਂ ਦੇ ਉੱਤੇ ਜਿਹੜੇ ਵਿੰਡ ਫਾਰਮ ਲੱਗੇ ਹੋਏ ਨੇ, ਸਰਕਾਰ ਇਹ ਸ਼ਾਹੀ ਪਰਿਵਾਰ ਇਹ ਕਹਿੰਦਾ ਕਿ ਠੀਕ ਹੈ ਤੁਸੀਂ ਸਰਕਾਰ ਚਲਾਓ, ਤੁਸੀਂ ਇੱਥੋਂ ਆਪਣੀ ਗੌਰਮੈਂਟ ਰੱਖੋ, ਪਰ ਇਹ ਜ਼ਮੀਨ ਕਿਉਂਕਿ ਸਾਡੀ ਹੈ ਸੋ ਇੱਥੋਂ ਜਿਹੜੀ ਆਮਦਨੀ ਤੁਸੀਂ ਲੈਣੀ ਹੈ ਇੰਟਰਨੈਸ਼ਨਲੀ ਉਹਦੇ 'ਚੋਂ ਸਾਡਾ ਹਿੱਸਾ ਹੋਊਗਾ। ਫੋਰ ਐਗਜ਼ਾਮਪਲ, ਕੁਝ ਕੁ ਟਾਪੂ ਦੇਸ਼ ਨੇ ਉੱਥੇ ਵਿੰਡ ਫਾਰਮ ਤੋਂ ਜਿਹੜੀ ਇਲੈਕਟ੍ਰੀਸਿਟੀ ਜਨਰੇਟ ਹੁੰਦੀ ਹੈ ਉਹ ਦੂਜੇ ਦੇਸ਼ਾਂ ਨੂੰ ਜਦੋਂ ਵੇਚੀ ਜਾਂਦੀ ਹੈ ਤਾਂ ਉਹਦੇ ਤੋਂ ਜਿਹੜੀ ਕਮਾਈ ਹੁੰਦੀ ਹੈ ਉਹ ਕਮਾਈ ਦਾ ਇੱਕ ਹਿੱਸਾ ਸ਼ਾਹੀ ਪਰਿਵਾਰ ਨੂੰ ਮਿਲਦਾ। ਲਗਭਗ 2025-26 ਦੇ ਵਿੱਚ 13 ਕਰੋੜ ਪਾਊਂਡ ਦੀ ਰਕਮ ਇਹਨਾਂ ਨੂੰ ਇੱਦਾਂ ਮਿਲੀ ਸੀਗੀ। ਹਾਲਾਂਕਿ ਹੌਲੀ ਹੌਲੀ ਇਹ ਰਕਮ ਘਟੀ ਜਾਣੀ ਹੈ, ਇਹ ਕਿਹਾ ਜਾ ਰਿਹਾ, ਇੱਦਾਂ ਦਾ ਇੱਕ ਦਾਅਵਾ ਕੀਤਾ ਜਾ ਰਿਹਾ, ਕਿਉਂਕਿ
ਇਹ ਰਕਮ ਘਟਣੀ ਕਿਉਂ ਹੈ? ਕਿਉਂਕਿ ਬਰਤਾਨੀਆ ਦੀ ਗਵਰਨਮੈਂਟ ਸ਼ਾਹੀ ਪਰਿਵਾਰ ਦਾ ਜਿਹੜਾ ਇੱਕ ਰਿਹਾਇਸ਼ ਕਹਿੰਦੇ ਆ ਬਕਿੰਗਮ ਪੈਲੇਸ, ਉਹਦੇ 'ਤੇ ਬਹੁਤ ਭਾਰੀ ਭਰਕਮ ਰਕਮ ਖਰਚ ਕਰਨ ਜਾ ਰਹੀ ਹੈ। 36 ਕਰੋੜ ਪਾਊਂਡ ਖਰਚ ਹੋਣੇ ਨੇ ਬਕਿੰਗਮ ਪੈਲੇਸ ਦੀ ਰੈਨੋਵੇਸ਼ਨ ਦੇ ਉੱਤੇ। ਇਸ ਕਰਕੇ ਜਿਹੜੀ ਰਕਮ ਬਾਹਰਲਿਆਂ ਦੇਸ਼ਾਂ ਤੋਂ ਹਾਸਲ ਕਰਨੀ ਹੈ ਇਹਨਾਂ ਨੇ, ਰੋਇਲ ਫੈਮਿਲੀ ਨੇ, ਉਹਦੇ 'ਚੋਂ ਟੈਕਸ ਹੁਣ ਘੱਟ ਦੇਣਗੇ, ਟੈਕਸ ਵੱਧ ਦੇਣਗੇ, ਜਾਂ ਇੰਝ ਕਹਿ ਲਓ ਕਿ ਉਹ ਰਕਮ ਦਾ ਇੱਕ ਬਹੁਤ ਵੱਡਾ ਹਿੱਸਾ ਬਰਤਾਨੀਆ ਨੂੰ ਜਾਊਗਾ, ਕਿਉਂਕਿ ਇਹਨਾਂ ਨੇ ਆਪਣਾ 36 ਕਰੋੜ ਪਾਊਂਡ ਦੇ ਵਿੱਚ ਬਕਿੰਗਮ ਪੈਲੇਸ ਰੈਨੋਵੇਟ ਕਰਵਾਉਣਾ। ਵੈਸੇ ਇਹ ਜਿਹੜਾ ਸ਼ਾਹੀ ਪਰਿਵਾਰ ਹੈ, ਇਹ 1760 ਤੋਂ ਨਹੀਂ ਹੈ, ਇਹ ਤੋਂ ਕਿਤੇ ਪਹਿਲਾਂ ਤੋਂ ਹੈ। ਉਹਨਾਂ ਦੇ ਪਰਿਵਾਰ ਦੀ ਜੇ ਹਿਸਟਰੀ ਮੰਨੀਏ ਤਾਂ ਉਹ ਤਾਂ ਇਹ ਕਹਿ ਰਹੇ ਨੇ ਕਿ ਸੰਨ 1400 ਤੋਂ ਅਸੀਂ ਉੱਥੇ ਹੀ ਹਾਂ, 1400 ਤੋਂ ਜਿਹੜਾ ਇੰਗਲੈਂਡ ਦੇ ਵਿੱਚ ਸ਼ਾਹੀ ਪਰਿਵਾਰ ਰਾਜ ਨਹੀਂ ਕਰ ਰਿਹਾ ਪਰ ਉੱਥੇ ਰਹਿ ਰਿਹਾ, ਅਤੇ ਉਸ ਤੋਂ ਬਾਅਦ ਉਹਨਾਂ ਨੇ ਹੌਲੀ ਹੌਲੀ ਰਾਜ ਕਰਨਾ ਉੱਥੇ ਸ਼ੁਰੂ ਕੀਤਾ। ਐਸਟੇਟ ਜਿਹੜਾ ਇਸ ਵਕਤ 41,000 ਏਕੜ ਦੇ ਵਿੱਚ ਫੈਲਿਆ ਹੋਇਆ, ਇਹ ਸਿਰਫ ਇੰਗਲੈਂਡ ਦੇ ਅੰਦਰ ਦੱਸ ਰਿਹਾ ਤੁਹਾਨੂੰ, ਲੰਡਨ ਦੇ ਅੰਦਰ ਹੈ ਜਾਂ ਕੁਛ ਹੋਰ ਦੂਸਰੇ ਸ਼ਹਿਰ ਹੈਗੇ ਨੇ ਐਸਟੇਟ, ਯਾਨੀ ਬਾਰ ਬਾਰ ਮੈਂ ਦੱਸ ਰਿਹਾ, ਕਰਾਊਨ ਐਸਟੇਟ ਨੂੰ ਐਸਟੇਟ ਵੀ ਕਹਿ ਦਿੰਦੇ ਹਾਂ, ਜਾਂ ਸ਼ਾਹੀ ਪਰਿਵਾਰ ਦੀ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਨੇ ਉਹਨੂੰ ਐਸਟੇਟ ਕਹਿ ਦਿੰਦੇ। ਮਾਰਚ 2026 ਦੇ ਵਿੱਚ ਸਿਰਫ ਐਸਟੇਟ ਦੀ ਹੀ 68 ਕਰੋੜ ਪਾਊਂਡ ਦੀ ਆਮਦਨੀ ਜਿਹੜੀ ਸੀਗੀ ਇਹਨਾਂ ਨੇ ਵਸੂਲੀ ਸੀ। ਹੁਣ ਉਹਦੇ 'ਚ ਅਲੱਗ ਅਲੱਗ ਸ਼ਹਿਰਾਂ 'ਚ ਇਮਾਰਤਾਂ ਵੀ ਨੇ, ਉਹ ਇਮਾਰਤਾਂ ਤੋਂ ਜਿਹੜਾ ਰੈਂਟ ਆਉਂਦਾ ਜਾਂ ਜੋ ਵੀ ਕਮਾਈ ਹੁੰਦੀ ਹੈ, ਜਾਂ ਕੋਈ ਤਾਂ ਜ਼ਮੀਨ ਮੈਨੂੰ ਪਤਾ ਨਹੀਂ ਕਿ ਇਹਨਾਂ ਨੇ ਕਦੇ ਕੋਈ ਵੇਚੀ ਹੈ ਕਿ ਨਹੀਂ ਵੇਚੀ, ਇਹਦਾ ਕਦੇ ਕੋਈ ਜ਼ਿਕਰ ਸਾਹਮਣੇ ਵੀ ਨਹੀਂ ਆਇਆ ਕਿ ਇਹਨਾਂ ਨੇ ਕਿੰਨੀ ਜ਼ਮੀਨ ਵੇਚੀ ਅੱਜ ਤੱਕ, ਕਿੰਨੀ ਉਹਨਾਂ ਦੇ ਕੋਲ ਹੁਣ ਤੱਕ ਸੀਗੀ। ਇਹ ਕਦੇ ਵੀ ਨਹੀਂ ਆਉਣਗੇ ਸ਼ਾਇਦ, ਪਤਾ ਨਹੀਂ, ਕਹਿ ਨਹੀਂ ਸਕਦੇ ਹੈਗੇ ਕਦੇ ਆਉਣਗੇ ਕਿ ਨਹੀਂ, ਪਰ ਹਾਲ ਫਿਲਹਾਲ ਇਹਦੀ ਕਦੇ ਕੋਈ ਲਿਸਟ ਸਾਹਮਣੇ ਨਹੀਂ ਆਈ ਹੈਗੀ। ਔਰ ਜਿਹੜੇ ਕਿੰਗ ਚਾਰਲਸ ਨੇ ਜਾਂ ਉਹਨਾਂ ਦਾ ਸ਼ਾਹੀ ਪਰਿਵਾਰ ਹੈ, ਉਹਨਾਂ ਨੇ ਟੈਕਸ ਕਿੰਨਾ ਭਰਿਆ ਇਹਦਾ ਵੀ ਇੱਕ ਜ਼ਿਕਰ ਜਿਹੜਾ ਹੁਣ ਆਇਆ। 1993 ਦੇ ਵਿੱਚ ਪਹਿਲੀ ਵਾਰ ਕੁਈਨ ਐਲਿਜ਼ਾਬੈਥ ਹੁੰਦੀ ਸੀਗੀ ਸ਼ਾਹੀ ਪਰਿਵਾਰ ਦੀ ਤਰਫ ਤੋਂ, ਪਹਿਲੀ ਵਾਰ 1993 ਦੇ ਵਿੱਚ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਟੈਕਸ ਭਰਿਆ ਸੀ। ਉਸ ਤੋਂ ਪਹਿਲਾਂ ਤਾਂ ਸ਼ਾਹੀ ਪਰਿਵਾਰ ਨੇ ਕਦੇ ਟੈਕਸ ਵੀ ਨਹੀਂ ਸੀ ਭਰਿਆ। ਟੈਕਸੇਸ਼ਨ ਸਿਸਟਮ ਹਾਲਾਂਕਿ ਇੰਗਲੈਂਡ 'ਚ ਬਹੁਤ ਪੁਰਾਣਾ ਹੈਗਾ, ਪਰ ਉਦੋਂ ਪਹਿਲੀ ਵਾਰ ਸੀਗਾ, ਔਰ ਇਹ ਉਹੀ ਟਾਈਮ ਸੀਗਾ ਜਦੋਂ ਚਾਰਲਸ ਡਾਇਨਾ ਤੋਂ ਅੱਡ ਹੋਏ ਸੀਗੇ, ਪ੍ਰਿੰਸੈਸ ਡਾਇਨਾ ਤੋਂ, ਅਤੇ ਇਸ ਸਮੇਂ ਦੇ ਦਰਮਿਆਨ ਐਂਡਰਿਊ ਮਾਊਂਟਬੈਟਨ ਵਿੰਡਸਰ ਇਹ ਜਿਹੜੇ ਸੀਗੇ ਸਾਰਾ ਫਰਗੂਸਨ ਤੋਂ ਅੱਡ ਹੋਏ ਸੀਗੇ। ਐਂਡਰਿਊ ਮਾਊਂਟਬੈਟਨ ਵਿੰਡਸਰ ਉਹ ਨੇ ਜਿਨ੍ਹਾਂ ਦਾ ਨਾਮ ਹੁਣ ਐਪਸਟੀਨ ਫਾਈਲਾਂ 'ਚ ਆਇਆ, ਅਤੇ ਸਾਰਾ ਫਰਗੂਸਨ ਤੋਂ ਇਸ ਕਰਕੇ ਅੱਡ ਹੋਏ ਸੀ ਕਿਉਂਕਿ ਸਾਰਾ ਨੂੰ ਉਦੋਂ ਹੀ ਉਹਨਾਂ ਦੀਆਂ ਹਰਕਤਾਂ ਦਾ ਪਤਾ ਚੱਲ ਗਿਆ ਸੀ, ਅਤੇ ਉਦੋਂ ਹੀ ਉਹਨਾਂ ਨੇ ਆਪਣਾ ਤਲਾਕ ਲੈ ਲਿਆ ਸੀਗਾ ਮਾਊਂਟਬੈਟਨ ਤੋਂ। ਅਤੇ ਖੈਰ ਉਦੋਂ ਮਹਾਰਾਣੀ ਨੇ ਕਿਹਾ ਸੀਗਾ ਕਿ ਉਹ ਟੈਕਸ ਦੇਣਗੇ, ਪਰ ਕਿੰਨਾ ਦੇਣਗੇ? ਜਿਵੇਂ ਆਮ ਤੌਰ ਦੇ ਉੱਤੇ ਟੈਕਸ ਹੁੰਦਾ ਕਿ ਫੋਰ ਐਗਜ਼ਾਮਪਲ ਕਿ ਤੁਹਾਡੀ ਸਾਲਾਨਾ ਜਿੰਨੀ ਆਮਦਨ ਆ ਉਹਦਾ ਤੁਸੀਂ 25% ਦਿਓਗੇ, 30%, 35%, 40%, ਐਵੇਂ ਇਸ ਤਰੀਕੇ ਦੇ ਨਾਲ ਹੁੰਦਾ ਨਾ, ਪਰ ਉਹਨਾਂ ਨੇ ਕਿਸੇ ਸਲੈਬ ਦੇ ਵਿੱਚ ਨਹੀਂ ਸੀ ਦਿੱਤਾ, ਆਪਣੀ ਮਰਜ਼ੀ ਦੇ ਨਾਲ ਫਸਟ ਟਾਈਮ ਬਸ ਟੈਕਸ ਦੇਤਾ ਸੀ। ਉਹਦੀ ਕੀ ਵਜ੍ਹਾ ਰਹੀ ਹੋਊਗੀ, ਕਿਉਂ ਹੋਊਗਾ, ਉਹਦੀ ਵੀ ਕੋਈ ਗੱਲ ਨਹੀਂ ਕਹੀ ਜਾ ਸਕਦੀ ਹੈਗੀ, ਬਸ ਮਰਜ਼ੀ ਦੇ ਨਾਲ ਜਿਹੜਾ ਟੈਕਸ ਦਿੱਤਾ ਜਾ ਰਿਹਾ ਸੀ ਉਦੋਂ ਤੋਂ ਹੁਣ ਤੱਕ ਉਹੀ ਸੀ। ਹੁਣ ਸ਼ਾਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ 2024-25 ਦੇ ਵਿੱਚ ਇਹਨਾਂ ਨੇ 1,29,00,000 ਪਾਊਂਡ ਟੈਕਸ ਦਿੱਤਾ ਹੈਗਾ। 2023-24 ਦੇ ਵਿੱਚ ਉਹਨਾਂ ਨੇ ਇਹ ਤੋਂ ਥੋੜ੍ਹਾ ਜਿਹਾ ਘੱਟ ਦਿੱਤਾ ਸੀ, 1,17,00,000 ਪਾਊਂਡ ਦਿੱਤਾ ਸੀ, ਔਰ ਇੰਨਾ ਟੈਕਸ ਮਤਲਬ ਬ੍ਰਿਟੇਨ ਦੀ ਅਰਥ ਵਿਵਸਥਾ 'ਚ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲੇ ਜਿਹੜੇ ਟੌਪ 50 ਲੋਕ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਨਾਮ ਆ ਸਕਦਾ। ਪਰ ਕਿਉਂਕਿ ਇਜਾਜ਼ਤ ਨਹੀਂ ਹੁੰਦੀ ਕਿ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਜਦੋਂ ਲਿਸਟ ਜਾਰੀ ਹੁੰਦੀ ਹੈ ਨਾ, ਤੁਸੀਂ ਸੁਣਦੇ ਹੋਵੋਗੇ ਕਿ ਐਲਨ ਮਸਕ ਨੇ ਜਾਂ ਮਾਰਕ ਜ਼ਕਰਬਰਗ ਨੇ, ਜਾਂ ਆਸਟ੍ਰੇਲੀਆ ਵਾਲੇ ਪਾਸੇ ਜੀਨਾ ਰਾਇਨਹਾਰਟ ਨੇ, ਉੱਧਰ ਮੁਕੇਸ਼ ਅੰਬਾਨੀ ਨੇ, ਅਲੱਗ ਅਲੱਗ ਨਾਮ ਤੁਸੀਂ ਦੁਨੀਆ ਭਰ 'ਚੋਂ ਸੁਣਦੇ ਹੋਵੋਗੇ, ਕਦੇ ਨਹੀਂ ਤੁਸੀਂ ਸੁਣਿਆ ਹੋਣਾ ਸ਼ਾਹੀ ਪਰਿਵਾਰ, ਕਿਉਂਕਿ ਨਾ ਤਾਂ ਇਹਨਾਂ ਦੀ ਆਮਦਨੀ ਦਾ ਕੋਈ ਜਨਤਕ ਰਿਕਾਰਡ ਆਇਆ, ਅਤੇ ਨਾ ਹੀ ਉਹ ਦੱਸਦੇ ਨੇ, ਸੋ ਨਾ ਹੀ ਉਹਨਾਂ ਨੂੰ ਲੋੜ ਹੈਗੀ ਹੈ, ਕਿਉਂਕਿ ਕੋਈ ਕਾਨੂੰਨ ਉਹਨਾਂ ਨੂੰ ਮਜਬੂਰੀ ਨਹੀਂ ਕਰਦਾ। ਸੋ ਹੋ ਸਕਦਾ ਹੈ ਕਿ ਐਲਨ ਮਸਕ ਦੇ ਕੋਲ ਜਿੰਨੀ ਜਾਇਦਾਦ ਹੈ, ਜਿਨ੍ਹਾਂ ਨੂੰ ਆਪਾਂ ਕਹਿ ਰਹੇ ਹਾਂ ਕਿ ਦੁਨੀਆ ਦੇ ਪਹਿਲੇ ਟ੍ਰਿਲੀਅਨਰ ਨੇ, ਆਈ ਡੋਂਟ ਨੋ, ਮੇ ਬੀ ਜ਼ਰੂਰੀ ਨਹੀਂ ਹੈਗਾ ਕਿ ਉਹ ਪਹਿਲੇ ਟ੍ਰਿਲੀਅਨਰ ਹੋਣ, ਹੋ ਸਕਦਾ ਦੁਨੀਆ ਦੇ ਪਹਿਲੇ ਟ੍ਰਿਲੀਅਨਰ ਤਾਂ ਕਾਫੀ ਪਹਿਲਾਂ ਮਿਲ ਗਏ ਹੋਣਗੇ ਦੁਨੀਆ ਨੂੰ, ਪਰ ਉਹ ਕਦੇ ਦੱਸੀ ਨਹੀਂ ਹੈਗੀ ਗੱਲ। ਐਂਡ ਇਟਸ ਨੋਟ ਪੋਸੀਬਲੀ ਓਨਲੀ ਦੀ ਰੋਇਲ ਫੈਮਿਲੀ ਇਨ ਦੀ ਬ੍ਰਿਟੇਨ,
ਬਟ ਇਟ ਕੁੱਡ ਬੀ ਮੈਨੀ ਅਦਰ ਫੈਮਲੀਜ਼, ਹੋਰ ਬਹੁਤ ਸਾਰੇ ਪਰਿਵਾਰ, ਹੋਰ ਬਹੁਤ ਸਾਰੇ ਲੋਕ ਹੈਗੇ ਨੇ ਜਿਨ੍ਹਾਂ ਦਾ ਸਰਕਾਰੀ ਅੰਕੜਿਆਂ 'ਚ ਨਾਮ ਹੀ ਨਹੀਂ ਹੈਗਾ। ਐਨੀਵੇਜ਼, ਮੂਵਿੰਗ ਫਾਰਵਰਡ, ਪੈਸੇ ਦੀ ਗੱਲ ਹੋਈ ਹੈ, ਰੂਸ ਦੀ ਗੱਲ। ਰੂਸ ਨੇ 2026 'ਚ ਹੁਣ ਤੱਕ ਆਪਣੇ ਸੋਨੇ ਦੇ ਭੰਡਾਰ ਦਾ ਬਹੁਤ ਵੱਡਾ ਹਿੱਸਾ ਵੇਚ ਦਿੱਤਾ, ਕਿਉਂਕਿ ਸਰਕਾਰ ਬਜਟ ਦੇ ਵਿੱਚ ਘਾਟੇ ਦੇ ਅੰਦਰ ਚੱਲ ਰਹੀ ਹੈ। ਇੱਕ ਪਾਸੇ ਯੂਕਰੇਨ ਦੇ ਨਾਲ ਲੜਾਈ ਚੱਲ ਰਹੀ ਹੈ, ਦੂਜੇ ਪਾਸੇ ਤੇਲ ਜਿਹੜੀਆਂ ਨੇ ਵੇਚਣ ਦੀਆਂ ਪਾਬੰਦੀਆਂ ਲੱਗੀਆਂ। ਅੱਗੇ ਤਾਂ ਯੂਰਪ ਨੂੰ ਦੇਈ ਜਾਂਦੇ ਸੀਗੇ ਤੇਲ ਅਤੇ ਗੈਸ, ਹੁਣ ਉਹ ਵੀ ਨਹੀਂ ਦਿੱਤਾ ਜਾ ਰਿਹਾ ਹੈਗਾ। ਸੋ ਇਸ ਸਾਲ ਰੂਸ ਦੇ ਸੈਂਟਰਲ ਬੈਂਕ ਨੇ ਦੱਸਿਆ ਕਿ ਜੁਲਾਈ ਦੀ ਸ਼ੁਰੂਆਤ ਤੱਕ ਉਹਨਾਂ ਦੇ ਕੋਲ ਸੋਨੇ ਦਾ ਭੰਡਾਰ ਜਿਹੜਾ ਉਹ 73 ਮਿਲੀਅਨ ਟ੍ਰੋਏ ਔਂਸ, ਯਾਨੀ ਕਿ ਲਗਭਗ 2200 ਮੀਟ੍ਰਿਕ ਟਨ ਸੀਗਾ। ਇੱਕ ਔਂਸ ਲਗਭਗ 28 ਗ੍ਰਾਮ ਦੇ ਬਰਾਬਰ ਹੁੰਦਾ। ਸੋ ਰੂਸ ਦੇ ਕੋਲ ਇਹ ਭੰਡਾਰ ਜਿਹੜਾ ਹੈ 2026 ਦੀ ਸ਼ੁਰੂਆਤ ਦੇ ਵਿੱਚ ਜਿਹੜਾ ਸੀਗਾ ਉਹਦੇ ਨਾਲੋਂ ਲਗਭਗ 43 ਮੀਟ੍ਰਿਕ ਟਨ ਘੱਟ ਗਿਆ। ਇਹਦਾ ਮਤਲਬ ਇਹ ਹੈ ਕਿ ਰੂਸ ਦੇ ਕੋਲ ਸੋਨੇ, ਇਹ ਨਹੀਂ ਕਿ ਉਹ ਐਕਸਪੋਰਟ ਕਰ ਰਹੇ ਨੇ, ਕੱਢ ਕੱਢ ਕੇ ਵੇਚ ਰਹੇ ਨੇ, ਬਸ ਉਹਨਾਂ ਨੂੰ ਇਹ ਕੱਢਣਾ ਪੈ ਰਿਹਾ। 2022 ਦੇ ਵਿੱਚ ਅਟੈਕ ਇਹਨਾਂ ਨੇ ਕੀਤਾ ਸੀ ਯੂਕਰੇਨ ਦੇ ਉੱਤੇ, ਉਹ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਵੀ ਲਗਾਤਾਰ ਵੱਧਦੀਆਂ ਜਾ ਰਹੀਆਂ ਸੀ। ਆਹ ਪਿਛਲੇ ਸਾਲ ਵੀ ਤੁਸੀਂ ਸੁਣਿਆ ਹੋਣਾ ਸੋਨੇ ਦੀਆਂ ਕੀਮਤਾਂ ਵਧੀਆਂ ਨੇ। ਪਹਿਲੇ 4 ਮਹੀਨਿਆਂ ਦੇ ਵਿੱਚ ਇਸ ਸਾਲ ਜਿਹੜੀ ਸੋਨੇ ਦੀ ਔਸਤ ਕੀਮਤ ਸੀ $4800 US ਪ੍ਰਤੀ ਔਂਸ ਸੀਗੀ, ਬਾਅਦ ਦੇ ਵਿੱਚ ਇਹ ਡਿੱਗ ਕੇ $4000 ਪ੍ਰਤੀ ਔਂਸ ਰਹਿ ਗਈ। ਔਰ ਮਾਸਕੋ ਨੇ ਲਗਭਗ ਕਹਿੰਦੇ ਨੇ, ਇਹ ਕਿਉਂ ਕੀਮਤਾਂ ਘਟੀਆਂ ਨੇ, ਕਿਉਂਕਿ ਮਾਸਕੋ ਸਸਤੀ ਕੀਮਤ ਦੇ ਉੱਤੇ ਸੋਨਾ ਬਾਜ਼ਾਰ ਦੇ ਵਿੱਚ ਦੇ ਰਿਹਾ ਸੀ, ਬਸ ਸੋਨਾ ਲੈ ਲਓ। ਹੁਣ ਇਹ ਕਿਹੜੇ ਕਿਹੜੇ ਦੇਸ਼ਾਂ ਨੇ ਖਰੀਦਿਆ ਇਹਦੀ ਕੋਈ ਜਾਣਕਾਰੀ ਨਹੀਂ ਹੈ ਹਾਲੇ ਤੱਕ, ਅੰਦਾਜ਼ੇ ਹੈਗੇ ਨੇ। ਜਿਵੇਂ ਹੁਣ ਤੱਕ ਤਾਂ ਇਹੀ ਖਬਰਾਂ ਸੀਗੀਆਂ ਕਿ ਇੰਡੀਆ ਨੇ ਕੱਚਾ ਤੇਲ ਲਿਆ ਰੂਸ ਤੋਂ ਸਸਤੀ ਕੀਮਤ 'ਤੇ, ਔਰ ਉਹਨੂੰ ਲੈ ਕੇ ਅੰਬਾਨੀ ਸਾਹਿਬ, ਅਡਾਨੀ ਸਾਹਿਬ ਆਪਣੀਆਂ ਰਿਫਾਇਨਰੀਆਂ 'ਚ ਰਿਫਾਈਨ ਕਰਕੇ ਮਹਿੰਗੀ ਕੀਮਤ ਦੇ ਉੱਤੇ ਯੂਰਪੀ ਦੇਸ਼ਾਂ ਨੂੰ ਵੇਚ ਰਹੇ ਹੈਗੇ ਨੇ। ਅਮੈਰੀਕਾ ਨੂੰ ਇਹ ਚੀਜ਼ ਗਵਾਰਾ ਨਹੀਂ ਸੀ ਹੋਈ, ਇਸ ਕਰਕੇ ਅਮੈਰੀਕਾ ਨੇ 50% ਟੈਰਿਫ ਇੰਡੀਆ 'ਤੇ ਲਗਾਤਾ ਸੀ ਕਿ ਇਹ ਤੇਲ ਜਿਹੜਾ ਪਹਿਲਾਂ ਸਾਨੂੰ ਮਿਲਣਾ ਸੀਗਾ ਹੁਣ ਰਸ਼ੀਆ ਦੇ ਅਟੈਕ ਕਰਕੇ ਸਾਨੂੰ ਨਹੀਂ ਮਿਲ ਰਿਹਾ, ਅਤੇ ਤੁਸੀਂ ਐਂ ਕੰਮ ਕਰ ਰਹੇ ਹੋ, ਕਿਉਂਕਿ ਅਮੈਰੀਕਾ ਤਾਂ ਆਪ ਪੈਸੇ ਇਕੱਠੇ ਕਰਨੇ ਚਾਹੁੰਦਾ ਹੈਗਾ। ਔਰ ਸਮੱਸਿਆ ਇਹ ਹੋਈ ਸੀਗੀ ਕਿ ਰੂਸ ਨੇ ਇਹ ਕੀਮਤਾਂ ਭਾਰਤ ਨੂੰ ਜਿਹੜਾ ਕੱਚਾ ਤੇਲ ਸੀ ਉਹ ਰੁਪੀਸ ਦੇ ਵਿੱਚ ਵੀ ਦੇਣ ਲੱਗ ਗਏ ਸੀ, ਔਰ ਇੰਡੀਆ ਰੂਬਲ ਦੀ ਵਿੱਚ ਵੀ ਇਹ ਜਿਹੜਾ ਰੂਬਲ ਯਾਨੀ ਕਿ ਰਸ਼ੀਅਨ ਕਰੰਸੀ ਉਹਦੇ 'ਚ ਵੀ ਇਹ ਵਪਾਰ ਕਰਨ ਲੱਗ ਗਿਆ ਸੀ। ਇਸ ਕਰਕੇ ਪੂਰੀ ਦੁਨੀਆ ਦੇ ਵਿੱਚ ਘਮਾਸਾਨ ਫੈਲਿਆ ਸੀਗਾ, ਇਰਾਨ 'ਤੇ ਅਟੈਕ, ਉੱਧਰ ਅਜ਼ਰਬੈਜ਼ਾਨ ਆਰਮੀਨੀਆ ਦੀ ਜੰਗ, ਫਲਾਣਾ ਧਿਮਕਾ, ਸਭ ਡਰਾਮੇ ਹੋਏ ਸੀਗੇ। ਖੈਰ ਐਨੀਵੇਜ਼, ਪੀਟਰਸਨ ਇੰਸਟੀਚਿਊਟ ਦੀ ਇੰਟਰਨੈਸ਼ਨਲ ਜਿਹੜੀ ਇਕਨੋਮਿਕ ਡਿਵੀਜ਼ਨ, ਉਹਨਾਂ ਨੇ ਇੱਕ ਰਿਪੋਰਟ ਕੱਢੀ ਹੈ, ਅੰਦਾਜ਼ੇ ਹੀ ਲਗਾਏ ਨੇ। ਉਹਨਾਂ ਦਾ ਕਹਿਣਾ ਹੈ ਕਿ ਯੂਕਰੇਨ ਦੇ ਉੱਤੇ ਜਦੋਂ ਤੋਂ ਲੜਾਈ ਛੇੜੀ ਹੈ ਰੂਸ ਨੇ, ਉਦੋਂ ਤੋਂ ਜ਼ਾਹਰ ਜੀ ਗੱਲ ਹੈ ਕਿ ਉਹਨਾਂ ਨੂੰ ਹੋਰ ਹਥਿਆਰ ਖਰੀਦਣੇ ਨੇ, ਉਹਨਾਂ ਦਾ ਰੱਖਿਆ ਬਜਟ ਵਧਿਆ, ਉਹਨਾਂ ਦੀ ਅਰਥ ਵਿਵਸਥਾ 'ਤੇ ਭਾਰੀ ਦਬਾਅ ਪਿਆ। ਇਸ ਕਰਕੇ ਉਹਨਾਂ ਨੇ ਇਸ ਇੰਸਟੀਚਿਊਟ ਨੇ ਇੱਕ ਰਿਪੋਰਟ, ਕਿਹੜਾ ਉਹ ਫਾਈਨੈਂਸ਼ੀਅਲ ਟਾਈਮਸ ਨਾਮ ਦਾ ਅਖਬਾਰ, ਉਹਨਾਂ ਨੂੰ ਦਿੱਤੀ ਹੈ, ਅਤੇ ਫਾਈਨੈਂਸ਼ੀਅਲ ਟਾਈਮਸ ਨੇ ਇਹ ਖਬਰ ਲਿਖੀ ਹੈ ਕਿ 2026 ਦੇ ਵਿੱਚ ਜੰਗ ਦੇ ਉੱਤੇ ਰੂਸ ਲਗਭਗ $28 ਅਰਬ ਤੱਕ ਖਰਚ ਰਿਹਾ ਸੀਗਾ, ਔਰ 2027 ਅਤੇ ਉਸ ਤੋਂ ਬਾਅਦ 2028 ਅਗਲੇ 2 ਸਾਲਾਂ ਦੇ ਵਿੱਚ ਇਹ ਖਰਚ ਹੋਰ ਜ਼ਿਆਦਾ ਵੱਧ ਜਾਣਾ। ਜਦੋਂ ਇਹ ਜੰਗ ਸ਼ੁਰੂ ਨਹੀਂ ਸੀ ਹੋਈ, 2022 'ਚ ਰਸ਼ੀਆ ਨੇ ਅਟੈਕ ਕੀਤਾ ਪਹਿਲਾਂ ਯੂਕਰੇਨ ਦੇ ਉੱਤੇ, 2021 'ਚ ਯਾਨੀ ਉਹ ਤੋਂ 1 ਸਾਲ ਪਹਿਲਾਂ ਰੂਸ ਦਾ ਜਿੰਨਾ ਡਿਫੈਂਸ ਬਜਟ ਸੀਗਾ ਉਹਦੇ ਨਾਲੋਂ ਹੁਣ ਇਹ 4 ਗੁਣਾ ਹੋ ਗਿਆ। 2025 'ਚ 16 ਟ੍ਰਿਲੀਅਨ ਰੂਬਲ ਯਾਨੀ ਕਿ ਲਗਭਗ $200 ਅਰਬ ਤੱਕ ਜਿਹੜਾ ਸੀਗਾ ਇਹ ਹਥਿਆਰ ਹਥਿਊਰ ਜਿੰਨੇ ਖਰਚ ਖੁਰਚ ਹੋਰ $200 ਅਰਬ ਖਰਚ ਚੁੱਕਿਆ ਸੀ ਰਸ਼ੀਆ। $200 ਅਰਬ ਕਹਿਣ ਦੀ ਗੱਲ ਹੁੰਦੀ ਹੈ, ਔਰ ਇਹ $200 ਅਰਬ ਉਹਨਾਂ ਨੇ ਕਾਹਦੇ 'ਤੇ ਖਰਚੇ, ਹਥਿਆਰ ਖਰੀਦਣ 'ਤੇ। ਜ਼ਾਹਰ ਜੀ ਗੱਲ ਹੈ ਕਿ ਹਥਿਆਰ ਉਹਨਾਂ ਨੇ ਕਿਸੇ ਨਾ ਕਿਸੇ ਤੋਂ ਤਾਂ ਖਰੀਦੇ ਹੀ ਹੋਣਗੇ, ਇਕੱਲਾ ਰਸ਼ੀਆ ਤਾਂ ਇਹ ਬਣਾ ਨਹੀਂ ਰਿਹਾ ਹੈਗਾ ਹਥਿਆਰ, ਆਪਣੇ ਆਪ ਬਣਾ ਕੇ ਤਾਂ ਖਰੀਦਣੇ ਨਹੀਂ ਉਹਨਾਂ ਨੇ, ਉਹਨਾਂ ਨੇ ਇਹ ਨੌਰਥ ਕੋਰੀਆ ਤੋਂ ਖਰੀਦੇ, ਚਾਈਨਾ ਤੋਂ ਖਰੀਦੇ, ਇੰਡੀਆ ਤੋਂ ਖਰੀਦੇ, ਜਾਂ ਕੁਛ ਹੋਰ ਐਸੀਆਂ ਕੰਟਰੀ ਜਿਨ੍ਹਾਂ 'ਚ ਮੇ ਬੀ ਅਮੈਰੀਕਾ ਵੀ ਸ਼ਾਮਿਲ ਹੋਵੇ, ਇਹਨਾਂ ਕੰਟਰੀਜ਼ ਤੋਂ ਇਹਨਾਂ ਨੇ ਹਥਿਆਰ ਖਰੀਦੇ ਅਤੇ ਫਿਰ ਯੂਕਰੇਨ ਦੇ ਅਗੇਂਸਟ ਇਸਤੇਮਾਲ ਕੀਤੇ। ਖੈਰ ਸੋਨਾ ਵੀ ਜਿਹੜਾ ਹੈਗਾ, ਸੋਨਾ ਵੀ ਜਿੰਨਾ ਵੇਚਿਆ ਉਹ ਵੀ ਉੱਥੇ ਰਸ਼ੀਅਨ ਸੈਂਟਰਲ ਬੈਂਕ ਨੇ ਵੇਚਣ ਦੀ ਬਜਾਏ ਉੱਥੋਂ ਦਾ ਜਿਹੜਾ ਸਰਕਾਰ ਦਾ ਇੱਕ NWF ਫੰਡ ਹੈ ਉਹਦੇ ਜ਼ਰੀਏ, ਨੈਸ਼ਨਲ ਵੈਲਫੇਅਰ ਫੰਡ, ਉਹਦੇ ਜ਼ਰੀਏ ਵੇਚਿਆ। ਯਾਨੀ ਸਰਕਾਰ ਨੇ ਸੈਂਟਰਲ ਬੈਂਕ ਤੋਂ ਇਹ ਸੋਨਾ ਨਾ ਵਿਕਵਾ ਕੇ ਡਾਇਰੈਕਟ ਆਪਣੇ ਖਜ਼ਾਨੇ ਦੇ ਵਿੱਚੋਂ ਇਹ ਸੋਨਾ ਵਿਕਵਾਇਆ ਹੈਗਾ। ਔਰ ਇਹ ਸੋਨਾ ਜਿਹੜਾ ਇਹ ਕਿੱਥੇ ਗਿਆ ਹੈ, ਕਿਹਦੇ ਕੋਲ ਗਿਆ, ਨੋ ਆਈਡੀਆ, ਇਹਦੀ ਕੋਈ ਰਿਪੋਰਟ ਨਹੀਂ ਹੈਗੀ। ਬਟ ਦੁਨੀਆ ਦੇ ਵਿੱਚ ਕਿਹਦੇ ਕੋਲ ਕਿੰਨਾ ਸੋਨਾ ਹੈਗਾ
ਉਹਦੇ ਨਾਲ ਜੁੜੀ ਇੱਕ ਰਿਪੋਰਟ ਵੀ ਨਾਲ ਦੀ ਨਾਲ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ। ਰਿਪੋਰਟ ਆਈ ਹੈ, ਕਹਿੰਦੇ ਅਮਰੀਕਾ ਦੇ ਕੋਲ ਦੁਨੀਆ ਦਾ ਸਭ ਤੋਂ ਵੱਧ ਗੋਲਡ ਮਾਈਨਸ ਦਾ ਭੰਡਾਰ ਹੈਗਾ। KGF ਵਾਲੇ ਯਸ਼ ਦੇ ਕੋਲ ਨਹੀਂ ਹੈਗਾ, ਇਹ ਹੈਗਾ ਅਮਰੀਕਾ ਦੇ ਕੋਲ 72%। ਜਿੰਨਾ ਸੋਨਾ ਦੁਨੀਆ 'ਚ ਉਹਦਾ 72% ਸਿਰਫ ਅਮਰੀਕਾ ਦੇ ਕੋਲ ਹੈ। 8,833 ਲਗਭਗ 8,133 ਟਨ ਸੋਨਾ ਅਮਰੀਕਾ ਦੇ ਕੋਲ ਹੈ। ਅੱਜ ਦੀ ਕੀਮਤ 'ਚ, ਅੱਜ ਦੀ ਡੇਟ ਦੇ ਵਿੱਚ ਜੇ ਇਹਦੀ ਕੀਮਤ ਆਂਕੀ ਜਾਵੇ ਅਮੈਰੀਕਨ ਡਾਲਰ 'ਚ, ਦੱਸਣ ਲੱਗਿਆ ਤੁਹਾਨੂੰ, ਇਹ ਹੋ ਗਈ ਕੀਮਤ 60,95,278 ਡਾਲਰ। 60 ਲੱਖ ਡਾਲਰ ਤੋਂ ਵੀ ਜ਼ਿਆਦਾ ਦਾ ਸੋਨਾ ਜਿਹੜਾ ਹੈ, US ਡਾਲਰ ਦਾ ਸੋਨਾ, ਉਹ ਅਮੈਰੀਕਾ ਦੇ ਕੋਲ ਪਿਆ। ਜਰਮਨੀ ਨੰਬਰ 2 ਦੇ ਉੱਤੇ ਆਉਂਦਾ ਦੁਨੀਆ 'ਚ, ਦੂਸਰੇ ਨੰਬਰ ਦਾ ਸਭ ਤੋਂ ਵੱਧ ਭੰਡਾਰ ਹੈਗਾ ਔਰ ਇਹਨਾਂ ਦੇ ਕੋਲ 3,351 ਟਨ ਸੋਨਾ ਔਰ ਇਹਦੀ ਕੀਮਤ ਲਗਭਗ 25,11,661 ਡਾਲਰ ਹੈ, US ਡਾਲਰ। 25 ਲੱਖ ਜਰਮਨੀ ਦੇ ਕੋਲ ਔਰ 60 ਲੱਖ ਡਾਲਰ ਦਾ ਸੋਨਾ ਅਮਰੀਕਾ ਦੇ ਕੋਲ। ਅਮਰੀਕਾ ਦੇ ਕੋਲ ਲਗਭਗ 8,000 ਟਨ ਤੋਂ ਜ਼ਿਆਦਾ, ਜਰਮਨੀ ਦੇ ਕੋਲ 3,300 ਟਨ ਤੋਂ ਜ਼ਿਆਦਾ। ਦੁਨੀਆ ਦਾ ਛੋਟਾ ਦੇਸ਼ ਹੈ ਜੋਗ੍ਰਾਫੀ ਦੇ ਵਿੱਚ, ਖੇਤਰਫਲ ਦੇ ਮੁਕਾਬਲੇ ਇਟਲੀ, ਪਰ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ ਹੈ। ਹੋ ਸਕਦਾ ਮੋਦੀ ਸਾਹਿਬ ਇਸੇ ਕਰਕੇ ਆੜੀ ਪਾਈ ਬੈਠੇ ਹੋਣ ਇਟਲੀ ਦੇ ਨਾਲ। ਇਟਲੀ ਦੇ ਕੋਲ 2,400 ਟਨ ਸੋਨੇ ਦਾ ਭੰਡਾਰ ਹੈਗਾ, ਲਗਭਗ 18,37,000 US ਡਾਲਰ ਦੀ ਅੱਜ ਦੀ ਤਰੀਕ 'ਚ ਬਾਜ਼ਾਰੀ ਕੀਮਤ ਦਾ ਸੋਨਾ ਇਹਨਾਂ ਦੇ ਕੋਲ ਪਿਆ। ਔਰ ਫਰਾਂਸ ਦਾ ਹੀ ਇੱਕ ਹੋਰ ਦੇਸ਼, ਜਰਮਨੀ ਅਤੇ ਇਟਲੀ ਤੋਂ ਬਾਅਦ ਫਰਾਂਸ, ਸੋਰੀ ਯੂਰਪ ਦਾ ਇੱਕ ਹੋਰ ਦੇਸ਼, ਤੀਜਾ ਦੇਸ਼ ਹੈ ਯੂਰਪ ਦਾ, ਫਰਾਂਸ ਦੇ ਕੋਲ 2,400 ਟਨ ਸੋਨਾ ਪਿਆ ਔਰ ਇਹਦੀ ਕੀਮਤ ਜਿਹੜੀ ਉਹ 18,26,000 US ਡਾਲਰ ਦੱਸੀ ਜਾਂਦੀ ਹੈ। ਅਤੇ ਰੂਸ ਦੁਨੀਆ 'ਚ 5ਵੇਂ ਨੰਬਰ ਦਾ ਦੇਸ਼ ਬਣਦਾ ਜਿਹਦੇ ਕੋਲ ਸੋਨਾ ਹੈਗਾ। ਜਿੱਦਾਂ ਦੱਸਿਆ ਕਿ ਹੁਣ ਲਗਭਗ 2,100 ਟਨ ਸੋਨਾ ਉਹਨਾਂ ਦੇ ਕੋਲ ਬਚਿਆ ਹੋਣਾ ਹੈਗਾ ਔਰ ਹਾਲਾਂਕਿ ਰਸ਼ੀਆ ਉਹਦਾ ਪੂਰਾ ਇਸਤੇਮਾਲ ਵੀ ਨਹੀਂ ਕਰਦਾ। ਰਸ਼ੀਆ ਆਪਣੇ ਅੰਦਰੂਨੀ ਬਾਜ਼ਾਰ ਦੇ ਵਿੱਚ ਇਹਦਾ ਇਸਤੇਮਾਲ ਵੀ ਨਹੀਂ ਕਰਦਾ ਹੈਗਾ। ਲਗਭਗ 17,50,000 ਡਾਲਰ ਦਾ, US ਡਾਲਰ ਦਾ ਸੋਨਾ ਰਸ਼ੀਆ ਦੇ ਕੋਲ ਪਿਆ ਔਰ ਉਸ ਤੋਂ ਬਾਅਦ ਚੀਨ ਹੈ। ਚੀਨ ਦੇ ਕੋਲ ਵੀ 2,200 ਟਨ ਸੋਨਾ ਹੈਗਾ, ਲਗਭਗ 16 ਲੱਖ ਡਾਲਰ। ਜਾਪਾਨ ਦੇ ਕੋਲ 845 ਟਨ ਸੋਨਾ, ਲਗਭਗ 6,33,000 ਡਾਲਰ ਦਾ ਸੋਨਾ ਜਾਪਾਨ ਦੇ ਕੋਲ ਪਿਆ। ਅਤੇ ਫਿਰ 8ਵੇਂ ਨੰਬਰ ਦੇ ਉੱਤੇ ਇੰਡੀਆ ਆਉਂਦਾ। ਇੰਡੀਆ ਦੇ ਕੋਲ ਸੋਨੇ ਦਾ ਜਿਹੜਾ ਭੰਡਾਰ ਹੈ, ਜ਼ਮੀਨ ਦੇ ਥੱਲੇ ਦੀ ਗੱਲ ਕਰ ਰਹੇ ਹਾਂ, ਉਹ 840 ਟਨ ਸੋਨਾ ਹੈਗਾ ਔਰ ਇਹਦੀ ਕੀਮਤ ਤੁਸੀਂ ਕਹਿ ਲਓ ਕਿ 6,30,000 ਡਾਲਰ, US ਡਾਲਰ ਜਿਹੜੀ ਉਹ ਇੰਡੀਆ ਦੇ ਕੋਲ ਬਣਦੀ ਹੈ। ਉਹ ਤੋਂ ਬਾਅਦ ਫਿਰ ਨੈਦਰਲੈਂਡ, ਟਰਕੀ, ਆਸਟ੍ਰੇਲੀਆ, ਇਹ ਸਾਰੀਆਂ ਕੰਟਰੀਜ਼ ਆ ਜਾਂਦੀਆਂ ਹੈਗੀਆਂ ਨੇ ਕੰਪੈਰੀਜ਼ਨ ਦੀ ਜਦੋਂ ਗੱਲ ਕਰਦੇ ਹੈਗੇ। ਹੁਣ ਕ੍ਰੈਮਲਿਨ ਯਾਨੀ ਕਿ ਰੂਸੀ ਸਰਕਾਰ ਇਹ ਚਾਹੁੰਦੀ ਹੈ ਕਿ ਉਹਨਾਂ ਦੇ ਕੋਲ ਜੇ ਆਰਥਿਕ ਤੰਗੀ ਆਉਂਦੀ ਹੈ ਕਿਸੇ ਕਿਸਮ ਦੀ, ਕਿਉਂਕਿ ਜ਼ਾਹਰ ਜੀ ਗੱਲ ਹੈ ਕਿ ਅਟੈਕ ਵਾਰ ਦੇ ਵਿੱਚੋਂ ਗੁਜ਼ਰ ਰਹੇ ਨੇ, ਆਉਣ ਵਾਲੇ ਟਾਈਮ ਦੇ ਵਿੱਚ ਰੂਸ ਨੇ ਆਪਣਾ ਜਿਹੜਾ ਸੋਨਾ ਹੈਗਾ ਉਹ ਵੇਚਣਾ ਔਰ ਵੇਚ ਕੇ ਉਹ ਆਪਣਾ ਮੁਨਾਫਾ ਕਮਾਉਣਾ, ਕਿਉਂਕਿ ਤੇਲ ਅਤੇ ਗੈਸ ਤੋਂ ਹੁਣ ਕਮਾਈ ਉਨੀ ਹੋ ਨਹੀਂ ਰਹੀ ਹੈਗੀ। ਯੂਰਪੀਅਨ ਕੰਟਰੀਜ਼ ਵੀ ਨਹੀਂ ਡਾਇਰੈਕਟਲੀ ਲੈ ਰਹੀਆਂ ਹੈਗੀਆਂ, ਯੂਰਪੀਅਨ ਕੰਟਰੀਜ਼ ਯੂਕਰੇਨ ਦੇ ਨਾਲ ਖੜੀਆਂ ਨੇ, ਉਹ ਰੂਸ ਨੂੰ ਕੰਗਾਲ ਹੁੰਦੇ ਦੇਖਣਾ ਚਾਹੁੰਦੇ ਹੈਗੇ ਨੇ। ਚਾਈਨਾ ਅਤੇ ਨੌਰਥ ਕੋਰੀਆ ਅਤੇ ਕੁਛ ਹੱਦ ਤੱਕ ਇੰਡੀਆ, ਇੰਡੀਆ ਖੁੱਲ੍ਹ ਕੇ ਨਹੀਂ ਆਉਂਦਾ ਹੈਗਾ ਰਸ਼ੀਆ ਦੇ ਹੱਕ 'ਚ, ਬਟ ਇੰਡੀਆ ਚਾਹੁੰਦਾ ਵੀ ਨਹੀਂ ਹੈਗਾ ਕਿ ਰਸ਼ੀਆ ਕੰਗਾਲ ਹੋਵੇ, ਕਿਉਂਕਿ ਕਾਫੀ ਸਾਰੀਆਂ ਜ਼ਰੂਰਤਾਂ ਇੰਡੀਆ ਦੀਆਂ ਰੂਸ ਪੂਰੀਆਂ ਕਰ ਰਿਹਾ। ਖੈਰ ਇੱਥੇ ਤੀਜੀ ਖਬਰ ਦੇ ਵੱਲ ਆਉਂਦੇ ਹਾਂ। ਜੌਨਸਨ ਐਂਡ ਜੌਨਸਨ, ਬੜੇ ਪਹਿਲਾਂ ਮੇਰੇ ਖਿਆਲ ਦੇ ਨਾਲ 2 ਕੁ ਸਾਲ ਪਹਿਲਾਂ ਇੱਕ ਪੋਡਕਾਸਟ ਆਪਾਂ ਕੀਤਾ ਸੀ, ਉਦੋਂ ਨਿਊਜ਼ ਐਂਡ ਵਿਊਜ਼ ਦੇ ਨਾਮ ਦੇ ਨਾਲ ਇਹ ਪ੍ਰੋਗਰਾਮ ਚੱਲਦਾ ਹੁੰਦਾ ਸੀ। ਜੌਨਸਨ ਐਂਡ ਜੌਨਸਨ ਦੇ ਉੱਤੇ ਹਜ਼ਾਰਾਂ ਮੁਕੱਦਮੇ ਚੱਲ ਰਹੇ ਨੇ। ਤੁਹਾਨੂੰ ਦੱਸਿਆ ਸੀਗਾ ਕਿ ਜੌਨਸਨ ਐਂਡ ਜੌਨਸਨ ਦਾ ਜਿਹੜਾ ਬੇਬੀ ਪਾਊਡਰ ਹੈ, ਟੈਲਕਮ ਪਾਊਡਰ ਹੈ, ਉਹਦੇ ਨਾਲ ਓਵੇਰੀਅਨ ਕੈਂਸਰ ਦੇ ਖਤਰੇ ਜਿਹੜੇ ਨੇ ਉਹ ਪੈਦਾ ਹੁੰਦੇ ਨੇ। ਇਸ ਕਰਕੇ ਇਹ ਖਬਰਾਂ ਜਦੋਂ ਅਮਰੀਕਾ 'ਚ ਸਾਹਮਣੇ ਆਉਣ ਲੱਗੀਆਂ, ਲੋਕਾਂ ਨੇ ਕੇਸ ਕੱਢਣੇ ਸ਼ੁਰੂ ਕਰਤੇ। ਹਜ਼ਾਰਾਂ ਕੇਸ ਜੌਨਸਨ ਐਂਡ ਜੌਨਸਨ ਦੇ ਅਗੇਂਸਟ ਹੋਏ ਹੋਏ ਨੇ। ਹੁਣ ਜੌਨਸਨ ਐਂਡ ਜੌਨਸਨ ਨੇ ਆਪ ਹੀ ਪੇਸ਼ਕਸ਼ ਇੱਕ ਕੀਤੀ ਹੈ ਕਿ ਜਿਹੜੇ ਜਿਹੜੇ ਲੋਕਾਂ ਨੇ ਉਹਨਾਂ ਦੇ ਉੱਤੇ ਕੇਸ ਕੀਤੇ ਨੇ, ਟੋਟਲ ਰਕਮ ਉਹਨਾਂ ਨੂੰ ਭੁਗਤਾਨ ਦੇਣ ਦੇ ਲਈ ਉਹ ਤਿਆਰ ਨੇ। ਟੋਟਲ ਰਕਮ ਜਿਹੜੀ ਬਣਦੀ ਹੈ ਜਿੰਨੇ ਵੀ ਲੋਕਾਂ ਨੇ ਕੇਸ ਕੀਤੇ ਨੇ, ਸਿਰਫ ਅਮਰੀਕਾ, ਅਮਰੀਕਾ ਦੀ ਉਹ ਗੱਲ ਕਰ ਰਹੇ ਹਾਂ ਕਿਉਂਕਿ ਉਹ ਤੋਂ ਬਾਹਰ ਜੌਨਸਨ ਐਂਡ ਜੌਨਸਨ ਲਾਇਬਲ ਵੀ ਨਹੀਂ ਹੈਗਾ।
ਆਪਣੀ ਟੈਰੇਟਰੀ ਤੋਂ ਬਾਹਰ ਜਿੱਥੇ ਉਹ ਪ੍ਰੋਡਿਊਸ ਕਰਦੇ ਨੇ ਇਸ ਪਾਊਡਰ ਨੂੰ, ਉਹ ਅਮੈਰੀਕਾ, ਅਮੈਰੀਕਾ ਹੀ ਉਹਨਾਂ ਦੀ ਟੈਰੇਟਰੀ ਹੈ, ਉਹ ਤੋਂ ਬਾਹਰ ਉਹ ਜਿੱਥੇ ਵੀ ਪਾਊਡਰ ਵੇਚ ਰਹੇ ਨੇ ਉਹਦੇ ਲਈ ਉਹ ਲਾਇਬਲ ਨਹੀਂ ਹੈਗੇ, ਨਾ ਹੀ ਉਹਨਾਂ ਨੇ ਕਿਸੇ ਨੂੰ ਇਹ ਪੈਸੇ ਦੇਣੇ ਨੇ, ਨਾ ਹੀ ਕਿਸੇ ਹੋਰ ਕੰਟਰੀ 'ਚ ਜੇ ਕੋਈ ਕੈਂਸਰ ਦੇ ਕੇਸ ਆਉਂਦੇ ਨੇ ਤਾਂ ਜੌਨਸਨ ਐਂਡ ਜੌਨਸਨ ਨੇ ਕੋਈ ਉਲਝਣਾ ਵੀ ਹੈ, ਕਾਨੂੰਨੀ ਲੜਾਈ ਲੜਨੀ ਹੈ, ਪਰ ਸਿਰਫ ਅਮੈਰੀਕਾ, ਅਮੈਰੀਕਾ 'ਚ ਉਹਨਾਂ ਨੇ ਲੋਕਾਂ ਨੂੰ ਵਾਅਦਾ ਕੀਤਾ ਕਿ ਤੁਸੀਂ ਕੇਸ ਨੂੰ ਵਿਦਡਰਾਓ ਕਰ ਲਓ, ਤੁਹਾਨੂੰ ਅਸੀਂ ਕੁਛ ਰਕਮ ਜਿਹੜੀ ਆ ਮੁਆਵਜ਼ੇ ਦੇ ਤੌਰ 'ਤੇ ਦੇ ਦਿੰਦੇ ਹਾਂ। ਇਹ ਹਜ਼ਾਰਾਂ ਕੇਸਿਸ ਦੇ ਵਿੱਚ ਲਗਭਗ 76,000 ਕੇਸ ਨੇ, ਇਹਨਾਂ ਨੂੰ ਜੇ ਥੋੜ੍ਹਾ ਥੋੜ੍ਹਾ ਥੋੜ੍ਹਾ ਥੋੜ੍ਹਾ ਮੁਆਵਜ਼ਾ ਵੀ ਦਿੰਦਾ ਤਾਂ ਜੌਨਸਨ ਐਂਡ ਜੌਨਸਨ ਲਗਭਗ 550 ਕਰੋੜ $ ਜਿਹੜਾ ਉਹ ਆਪਣੇ ਨਾ ਮਾਮਲਿਆਂ ਨੂੰ ਖਤਮ ਕਰਨ ਦੇ ਲਈ ਦੇ ਰਿਹਾ ਹੈਗਾ। $330 ਕਰੋੜ ਦੀ ਤਾਂ ਪਹਿਲਾਂ ਹੀ ਰਕਮ ਆ ਗਈ ਸੀਗੀ, ਔਰ ਜੌਨਸਨ ਐਂਡ ਜੌਨਸਨ ਨੇ ਕਿਹਾ ਸੀ ਕਿ 2028 ਤੱਕ ਉਹ ਸਾਰਿਆਂ ਨੂੰ ਭੁਗਤਾ ਦੇ ਦੇਣਗੇ, ਉਹ ਤੋਂ ਬਾਅਦ ਕਿਸੇ ਨੂੰ ਕੋਈ ਨਵੇਂ ਸਿਰੇ ਤੋਂ ਕੋਈ ਭੁਗਤਾਨ ਨਹੀਂ ਕਰਨਗੇ, ਅਤੇ ਜੇ ਕੋਈ ਕੇਸ ਵੀ ਕਰਦਾ ਤਾਂ ਉਸ ਕੇਸ ਨੂੰ ਉਹ ਜਿਹੜੀ ਹੈ ਅਦਾਲਤ ਉਹਨੂੰ ਸਵੀਕਾਰ ਵੀ ਨਾ ਕਰੇ। ਔਰ ਫਿਲਹਾਲ ਅਮੈਰੀਕਾ ਦੇ ਵਿੱਚ ਇਹ ਲੜਾਈ ਚੱਲ ਰਹੀ ਹੈ, ਪਰ ਮੇਰਾ ਸਵਾਲ ਔਰ ਮੈਨੂੰ ਇਤਰਾਜ਼ ਇਸ ਗੱਲ ਦਾ ਹੈਗਾ ਕਿ ਪਾਊਡਰ ਸਿਰਫ ਉੱਥੇ ਤਾਂ ਨਹੀਂ ਹੈਗਾ, ਪਾਊਡਰ ਤਾਂ ਦੁਨੀਆ 'ਚ ਦੂਸਰੀਆਂ ਥਾਵਾਂ 'ਤੇ ਵੀ ਵਿਕਿਆ ਹੈਗਾ, ਔਰ ਸਿਰਫ ਜੌਨਸਨ ਐਂਡ ਜੌਨਸਨ ਦੇ ਪਾਊਡਰ ਹੀ ਨਹੀਂ, ਇਹਨਾਂ ਦੇ ਹੋਰ ਵੀ ਪ੍ਰੋਡਕਟ ਜਿੰਨੇ ਹੈਗੇ ਨੇ ਉਹਨਾਂ ਦੇ ਕਰਕੇ ਵੀ ਜਿਹੜੀਆਂ ਅਲੱਗ ਅਲੱਗ ਕਿਸਮ ਦੀਆਂ ਬਿਮਾਰੀਆਂ ਹੁੰਦੀਆਂ ਨੇ। ਇਸੇ ਕਰਕੇ ਜੌਨਸਨ ਐਂਡ ਜੌਨਸਨ ਨੇ ਜਿਹੜਾ ਆਪਣਾ ਕੈਨਵਿਊ, ਜਿਹਦੇ ਕੋਲ ਬੈਂਡੇਡ, ਲਿਸਟਰੇਨ, ਕੈਲਪੋਲ ਵਰਗੇ ਮਸ਼ਹੂਰ ਬ੍ਰਾਂਡ ਨੇ, ਉਹ ਕੈਨਵਿਊ ਨੂੰ ਅੱਡ ਕਰਤਾ ਸੀਗਾ, ਜੌਨਸਨ ਐਂਡ ਜੌਨਸਨ ਤੋਂ ਅੱਡ ਕਰਕੇ ਇੱਕ ਅਲੱਗ ਕੰਪਨੀ ਬਣਾਤੀ ਸੀ, ਅਤੇ ਉਹ ਕੰਪਨੀ ਕਿਸੇ ਮਾਮਲੇ ਦੇ ਵਿੱਚ ਜਵਾਬਦੇਹ ਵੀ ਨਹੀਂ ਹੈਗੀ। ਹੁਣ ਟੈਲਕਮ ਪਾਊਡਰ ਜਿਹੜਾ ਉਹ ਆਮ ਤੌਰ ਦੇ ਉੱਤੇ ਉਹਦੇ 'ਚ ਅਲੱਗ ਅਲੱਗ ਦਾਅਵਾ ਕੀਤਾ ਜਾਂਦਾ, ਜੌਨਸਨ ਐਂਡ ਜੌਨਸਨ ਵੀ ਦਾਅਵਾ ਕਰਦਾ ਰਿਹਾ ਕਿ ਉਹ 'ਚ ਅਲੱਗ ਅਲੱਗ ਤੱਤ ਨੇ, ਮਿਨਰਲਸ ਨੇ, ਮੈਗਨੀਸ਼ੀਅਮ ਹੈ, ਸਿਲੀਕੋਨ ਹੈ, ਹਾਈਡਰੋਜਨ ਆਕਸੀਜਨ ਤੋਂ ਬਣਿਆ ਹੁੰਦਾ, ਔਰ ਸਾਬਣ ਵਰਗਾ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੰਪਨੀ ਨੇ ਕੰਜ਼ਿਊਮਰਸ ਨੂੰ ਇਹ ਗੱਲ ਕਹੀ ਹੈ ਕਿ ਜੇ ਇਹ ਟੈਲਕਮ ਲਗਾ ਕੇ, ਕਿਉਂਕਿ ਟੈਲਕਮ ਪਾਊਡਰ ਦੇ ਵਿੱਚ ਐਸਬੈਸਟੋਸ ਦੇ ਥੋੜ੍ਹੇ ਜਿਹੇ ਤੱਤ ਵੀ ਜਿਹੜੇ ਨੇ ਉਹ ਪਤਾ ਚੱਲੇ ਨੇ, ਹੁਣ ਐਸਬੈਸਟੋਸ ਨੂੰ ਲੈ ਕੇ ਅੱਗੇ ਵੀ ਬੜੀ ਵਾਰ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ ਕਿ ਐਸਬੈਸਟੋਸ ਜਿਹੜਾ ਆਮ ਤੌਰ ਦੇ ਉੱਤੇ ਇੱਕ ਇਹੋ ਜਿਹਾ ਪਦਾਰਥ ਹੁੰਦਾ ਜਿਹਦੇ ਕਾਰਨ ਸਿੱਧੇ ਤੌਰ ਦੇ ਉੱਤੇ ਕੈਂਸਰ ਪੈਦਾ ਹੁੰਦਾ, ਔਰ ਜੌਨਸਨ ਐਂਡ ਜੌਨਸਨ ਹਾਲਾਂਕਿ ਸ਼ੁਰੂ ਦੇ ਵਿੱਚ ਇਸ ਗੱਲ ਤੋਂ ਇਨਕਾਰ ਕਰਦਾ ਰਿਹਾ ਕਿ ਉਹਨਾਂ ਦੇ ਟੈਲਕਮ ਦੇ ਵਿੱਚ ਐਸਬੈਸਟੋਸ ਨਹੀਂ ਹੈਗਾ। ਬਾਅਦ ਦੇ ਵਿੱਚ ਦੁਨੀਆ ਭਰ ਦੇ ਵਿੱਚੋਂ ਅਲੱਗ ਅਲੱਗ ਅਮੈਰੀਕਾ ਦੇ ਵਿੱਚੋਂ ਅਲੱਗ ਅਲੱਗ ਲੋਕਾਂ ਨੇ ਕੇਸ ਲਗਾਉਣੇ ਸ਼ੁਰੂ ਕੀਤੇ, ਬਹੁਤ ਸਾਰੀਆਂ ਥਿਊਰੀਜ਼ ਸਾਹਮਣੇ ਆਈਆਂ, ਫਿਰ ਇਹਨਾਂ ਨੇ ਅਮੈਰੀਕਾ ਦੇ ਵਿੱਚ ਆਪਣਾ ਜਿਹੜਾ ਪ੍ਰੋਡਕਸ਼ਨ ਜਾਰੀ ਰੱਖਿਆ ਬਟ ਡਿਸਟ੍ਰੀਬਿਊਸ਼ਨ ਬੰਦ ਕਰਤੀ, ਫਿਰ ਕਹਿੰਦੇ ਕਿ ਅਸੀਂ ਨਹੀਂ ਆਪਣੇ ਟੈਲਕਮ ਪਾਊਡਰ ਦਾ ਤਰੀਕਾ ਬਦਲ ਦਿੱਤਾ ਬਣਾਉਣ ਦਾ, ਹੁਣ ਫਾਈਨਲੀ ਇਹ ਗੱਲ ਕਹੀ ਗਈ ਹੈ ਕਿ ਨਹੀਂ ਆਪਾਂ ਜਿਹੜਾ ਉਹ ਪਾਊਡਰ ਦੇ ਜਿੱਦਾਂ ਮਰਜ਼ੀ ਦਾ ਹੋਵੇ ਉਹਦੇ ਨਾਲ ਜਿਹੜਾ ਤੁਹਾਨੂੰ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਤੁਹਾਨੂੰ ਦੇ ਦਿੰਦੇ ਹਾਂ। ਇਸ ਤਰੀਕੇ ਦੇ ਨਾਲ ਹੁਣ ਇਹ ਗੱਲ ਇੱਥੇ ਆ ਕੇ ਨਿਬੜੀ ਹੈਗੀ ਹੈ। ਮੁਆਵਜ਼ੇ ਦੀ ਗੱਲ ਤੋਂ ਆਖਰੀ ਖਬਰ ਅੱਜ ਦੇ ਦਿਨ ਤੁਹਾਡੇ ਨਾਲ ਸਾਂਝੀ ਕਰਨੀ ਹੈ। ਤਰੁਣ ਤੇਜਪਾਲ, ਇਹ ਖਬਰ ਜਿਹੜੀ ਇਹ ਪਾਵਰ ਅਤੇ ਪ੍ਰਿਵਿਲੇਜ ਦੀ ਲੜਾਈ ਦੀ ਖਬਰ ਹੈ। ਖਬਰ ਹੋ ਸਕਦਾ ਕਿ ਤੁਹਾਨੂੰ ਤੁਸੀਂ ਕੰਫਰਟੇਬਲ ਨਾ ਹੋਵੋ, ਸੋ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਨਹੀਂ ਇਸ ਸੈਗਮੈਂਟ ਨੂੰ ਸੁਣਨਾ ਚਾਹੁੰਦੇ, ਸੋ ਨਾ ਸੁਣਿਓ ਚਾਹੇ। ਇੰਡੀਆ ਦੀ ਅਦਾਲਤ ਦੇ ਵਿੱਚ ਇਹ ਕੇਸ ਜਿਹੜਾ ਹੈ 2021 ਦੇ ਵਿੱਚ ਤਰੁਣ ਤੇਜਪਾਲ ਨੂੰ ਗੋਆ ਦੀ ਇੱਕ ਸੈਸ਼ਨ ਕੋਰਟ ਨੇ ਬਲਾਤਕਾਰ ਦੇ ਦੋਸ਼ ਦੇ ਵਿੱਚੋਂ ਬਰੀ ਕਰਤਾ ਸੀ ਤਰੁਣ ਤੇਜਪਾਲ ਨੂੰ, ਪਰ ਹੁਣ ਔਰ ਇੱਕ ਟਿੱਪਣੀ ਵੀ ਕੀਤੀ ਸੀ ਅਦਾਲਤਾਂ ਕੈਸੀ ਟਿੱਪਣੀਆਂ ਕਰ ਦਿੰਦੀਆਂ ਨੇ, ਇਹ ਵੀ ਬੜੀ ਇੱਕ ਅਜੀਬ ਘਟਨਾ ਹੈਗੀ ਇੰਡੀਆ ਦੀ। ਉਸ ਵਕਤ ਜਦੋਂ ਫੈਸਲਾ ਇਹ ਸੁਣਾਇਆ ਗਿਆ ਸੀ ਤਰੁਣ ਤੇਜਪਾਲ ਦਾ, ਹੈਰਾਨੀ ਦੀ ਗੱਲ ਇਹ ਹੈ ਕਿ ਗੋਆ ਦੀ ਸੈਸ਼ਨ ਕੋਰਟ ਦੀ ਜੱਜ ਇੱਕ ਫੀਮੇਲ ਸੀ, ਉਹਨਾਂ ਨੇ ਜਿਹੜੀ ਕੁੜੀ ਦੇ ਨਾਲ ਰੇਪ ਕੀਤਾ ਸੀ ਤਰੁਣ ਤੇਜਪਾਲ ਨੇ, ਉਹ ਕੁੜੀ ਦੀਆਂ ਕੁਛ ਫੋਟੋਆਂ ਦੇ ਉੱਤੇ ਆਪਣਾ ਆਖਰੀ ਫੈਸਲਾ ਦਿੱਤਾ ਉਹਨਾਂ ਨੇ। ਉਹ ਕਹਿੰਦੇ ਕਿ ਰੇਪ ਤੋਂ ਬਾਅਦ ਦੀਆਂ ਇਹ ਕੁਛ ਫੋਟੋਆਂ ਨੇ, ਫੋਟੋਆਂ ਦੇ ਵਿੱਚ ਜਿਹੜੀ ਕੁੜੀ ਜਿਹੜੀ ਰੇਪ ਸਰਵਾਈਵਰ ਹੈ ਉਹ ਚੰਗੇ ਮੂਡ ਦੇ ਵਿੱਚ ਨਜ਼ਰ ਆ ਰਹੀ ਹੈ, ਹੱਸ ਰਹੀ ਹੈ, ਖੁਸ਼ ਹੈ, ਉਹਦੇ ਵਿਵਹਾਰ ਤੋਂ ਇਹੋ ਜਿਹਾ ਕੁਛ ਦਿਖ ਨਹੀਂ ਰਿਹਾ ਕਿ ਉਹਦੇ ਨਾਲ ਰੇਪ ਹੋਇਆ ਹੋਊਗਾ, ਡਰੀ ਹੋਈ ਨਹੀਂ ਦਿਖ ਰਹੀ, ਘਬਰਾਈ ਹੋਈ ਨਹੀਂ ਦਿਖ ਰਹੀ।
ਉਦੋਂ 527 ਪੇਜਾਂ ਦੇ ਇਸ ਫੈਸਲੇ ਦੇ ਵਿੱਚ ਤਰੁਣ ਤੇਜਪਾਲ ਦੇ ਨਾਲ ਕੀ ਕੀਤਾ ਜਾਵੇ, ਉਹਨਾਂ ਨੂੰ ਬਰੀ ਕਰ ਦਿੱਤਾ ਜਾਵੇ। ਪਰ ਉਸ ਫੈਸਲੇ ਦੇ ਨਾਲ ਜੁੜੀ ਉਹ ਜਿਹੜੀ ਸੁਣਵਾਈ ਆਈ ਸੀਗੀ ਉਹ ਹੁਣ ਅੱਜ ਦੀ ਤਰੀਕ ਦੇ ਵਿੱਚ ਐਗਜ਼ਾਮਪਲ ਬਣ ਚੁੱਕੀ ਹੈ। ਆਮ ਤੌਰ ਦੇ ਉੱਤੇ ਅਦਾਲਤਾਂ ਦੇ ਵਿੱਚ ਐਗਜ਼ਾਮਪਲ ਬਣਦੇ ਹੁੰਦੇ ਨੇ ਕੇਸ ਕਿ ਅੱਗੇ ਆ ਫਲਾਣੀ ਅਦਾਲਤ ਨੇ ਸਜ਼ਾ ਸੁਣਾਈ ਸੀਗੀ ਅਤੇ ਅੱਗੇ ਕੀ ਕਰਨਾ ਐਸੇ ਕੇਸਾਂ ਦੇ ਵਿੱਚ। ਇਹ ਇੱਕ ਇਕਲੌਤਾ ਐਸਾ ਕੇਸ ਹੈ ਜਿਹਦੇ 'ਚ ਅੱਗੇ ਕੀ ਨਹੀਂ ਕਰਨਾ ਅਦਾਲਤ ਨੇ, ਇਹ ਇੱਕ ਐਗਜ਼ਾਮਪਲ ਸੈੱਟ ਹੋਈ ਹੈ। ਅਸਲ 'ਚ ਕੇਸ 2013 ਦਾ ਹੈ। 2013 ਦੇ ਵਿੱਚ ਤਰੁਣ ਤੇਜਪਾਲ ਨੇ ਆਪਣੀ ਧੀ, ਉਹਨਾਂ ਦੀ ਆਪਣੀ ਸਗੀ ਧੀ ਦੀ ਇੱਕ ਸਹੇਲੀ ਸੀਗੀ, ਅਤੇ ਕਿਉਂਕਿ ਤਹਿਲਕਾ .com ਨਾਮ ਦੀ ਇਹ ਇੱਕ ਆਪਣੀ ਵੈਬਸਾਈਟ ਜਾਂ ਇੱਕ ਆਪਣਾ ਪੋਰਟਲ ਚਲਾਉਂਦੇ ਸੀਗੇ, ਅਤੇ ਉਸ ਅਖਬਾਰੀ ਅਦਾਰੇ ਦੇ ਵਿੱਚ ਉਹਨਾਂ ਦੀ ਧੀ ਦੀ ਸਹੇਲੀ ਜਿਹੜੀ ਸੀਗੀ ਉਹਨਾਂ ਦੇ ਕੋਲ ਕੰਮ ਕਰਦੀ ਸੀ। ਉਸੇ ਦਰਮਿਆਨ ਤਰੁਣ ਤੇਜਪਾਲ ਨੇ ਉਸ ਕੁੜੀ ਦੇ ਨਾਲ ਇੱਕ 5-star ਹੋਟਲ ਦੇ ਵਿੱਚ ਕੁਛ ਐਸਾ ਕੀਤਾ ਜਿਹਦੇ ਬਾਰੇ, ਚਲੋ ਮੈਂ ਰੇਡੀਓ ਦੇ ਉੱਤੇ ਤਾਂ ਕੀ ਗੱਲ ਕਰਨੀ ਹੈਗੀ ਹੈ, ਬਟ ਉਹਨੂੰ ਰੇਪ ਕੈਟਾਗਰੀ ਦੇ ਵਿੱਚ ਹੀ ਰੱਖਿਆ ਜਾਣਾ ਚਾਹੀਦਾ। ਅੱਛਾ, ਇਹ 2013 ਦੇ ਵਿੱਚ ਇਹ ਖਬਰ ਆਈ ਸੀਗੀ। ਹੋ ਸਕਦਾ ਕਿ ਤੁਸੀਂ ਉਦੋਂ, ਕਿਉਂਕਿ ਰੇਪ ਸਰਵਾਈਵਰ ਸੀ, ਰੇਪ ਨੂੰ ਦੋ ਅਲੱਗ ਅਲੱਗ ਤਰੀਕਿਆਂ ਦੇ ਨਾਲ ਦੇਖ ਲਿਆ ਜਾਂਦਾ। ਦੂਜਾ ਤਰੀਕਾ ਜਿਹੜਾ ਹੈਗਾ ਉਹ ਹੁਣ ਇਸ ਕੇਸ ਤੋਂ ਦੇਖਿਆ ਜਾਊਗਾ। ਪਹਿਲਾ ਤਰੀਕਾ ਕੀ ਸੀਗਾ ਕਿ ਜਿਹਦੇ ਨਾਲ ਰੇਪ ਹੋਇਆ ਉਹਦੇ ਨਾਲ ਜਿਨਸੀ ਬਦਸਲੂਕੀ ਹੋਈ ਹੈ, ਉਹਦੇ ਜਿਹੜੇ ਉਸ ਜਿਹਦੇ ਨਾਲ ਰੇਪ ਹੋਇਆ ਉਹਦੀ ਪ੍ਰਾਈਵਸੀ ਦੇ ਵਿੱਚ, ਉਹਦੀ ਨਿੱਜਤਾ ਦੇ ਵਿੱਚ ਜਿਹੜਾ ਉਹਦਾ ਉਤਪੀੜਨ ਕੀਤਾ ਗਿਆ, ਉਹਦੇ ਨਾਲ ਅਸੋਲਟ ਕੀਤਾ ਗਿਆ। ਇਹ ਇੱਕ ਰੇਪ ਦੀ ਡੈਫੀਨੇਸ਼ਨ ਸੀ। ਮੈਂ ਜਿੰਨੀ ਇੱਕ ਮੋਡੈਸਟ ਲੈਂਗੁਏਜ 'ਚ ਇਹ ਗੱਲ ਕਰ ਸਕਦਾ ਉੱਨੀ ਕੁ ਕਰਨ ਦੀ ਕੋਸ਼ਿਸ਼ ਕਰ ਰਿਹਾ। ਅਤੇ ਉਸ ਦਰਮਿਆਨ 2012 ਦੇ ਵਿੱਚ ਤੁਹਾਡੇ ਯਾਦ ਹੋਣਾ ਕਿ ਇੰਡੀਆ 'ਚ ਨਿਰਭਿਆ ਕਾਂਡ ਕਰਕੇ ਦੁਨੀਆ ਦੇ ਵਿੱਚ ਦਿੱਲੀ ਦਾ ਇੱਕ ਜਿਹੜਾ ਗੈਂਗ ਰੇਪ ਸੀ ਉਹ ਕਾਫੀ ਮਸ਼ਹੂਰ ਹੋਇਆ ਸੀ। ਉਸ ਨਿਰਭਿਆ ਰੇਪ ਕੇਸ ਦੇ ਵਿੱਚ ਜਿਹੜਾ ਅਦਾਲਤ ਨੇ ਫੈਸਲਾ ਦਿੱਤਾ ਸੀਗਾ ਉਹਦੇ ਤੋਂ ਬਾਅਦ ਕੁਛ ਰੇਪ ਦੇ ਨਾਲ ਜੁੜੀਆਂ ਹੋਈਆਂ ਡੈਫੀਨੇਸ਼ਨਸ ਚੇਂਜ ਹੋਈਆਂ ਸੀ। ਜਿਹੜੀ ਤਰੁਣ ਤੇਜਪਾਲ ਨੇ ਜਿਸ ਕੁੜੀ ਦੇ ਨਾਲ ਰੇਪ ਕੀਤਾ ਉਹ ਐਗਜ਼ੈਕਟਲੀ ਨਿਰਭਿਆ ਕਾਂਡ ਦੇ ਨਾਲ ਮਿਲਦਾ ਜੁਲਦਾ ਨਹੀਂ ਸੀ, ਔਰ ਉਹ ਉਸ ਕਿਸਮ ਦੇ ਰੇਪਸ ਦੀ ਕੈਟਾਗਰੀ ਦੇ ਵਿੱਚ ਵੀ ਨਹੀਂ ਸੀ ਜਿਹਦੇ 'ਚ ਕਿਸੇ ਕੁੜੀ ਦੇ ਸਰੀਰ ਦੀ ਪ੍ਰਾਈਵੇਸੀ ਨੂੰ ਭੰਗ ਕੀਤਾ ਗਿਆ ਹੋਵੇ। ਪਰ ਇਸ ਕੇਸ ਦੇ ਵਿੱਚ ਰੇਪ ਸਰਵਾਈਵਰ ਉਹਨੂੰ ਕੁੜੀ ਨੂੰ ਕਿਹਾ ਜਾ ਰਿਹਾ ਕਿਉਂਕਿ ਉਹਦਾ ਨਾਲ ਰੇਪ ਹੁੰਦੇ ਹੁੰਦੇ ਰਹਿ ਗਿਆ, ਬਟ ਸਟਿਲ ਉਹਦੇ ਨਾਲ ਜੋ ਤਰੁਣ ਤੇਜਪਾਲ ਨੇ ਕੀਤਾ ਉਸ 5-star ਹੋਟਲ ਦੀ ਲਿਫਟ ਦੇ ਵਿੱਚ ਉਹਨੂੰ ਬਖਸ਼ਿਆ ਨਹੀਂ ਜਾ ਸਕਦਾ। ਉਹਦੇ 'ਤੇ ਧਾਰਾ 376 IPC ਦੀ ਬਟਾ 2 ਲੱਗੀ ਹੈ। ਦੋ ਅਲੱਗ ਅਲੱਗ ਕੇਸ ਉਹਨਾਂ ਦੇ ਖਿਲਾਫ਼ ਰਜਿਸਟਰ ਹੋਏ ਹੋਏ ਨੇ। ਪਰ 2021 ਦੇ ਵਿੱਚ ਜਦੋਂ ਇਹਨਾਂ ਨੂੰ ਬਰੀ ਕਰ ਦਿੱਤਾ ਉਹਦੇ ਤੋਂ ਬਾਅਦ ਹੁਣ ਇਹ ਕੇਸ ਕਿਉਂ ਦੁਬਾਰਾ ਸੁਰਖੀਆਂ 'ਚ ਆਇਆ? ਹੁਣ ਇਹ ਪਤਾ ਚੱਲਿਆ ਹੈ ਕਿ ਇੰਡੀਆ ਦੇ ਵਿੱਚ ਹਰ ਰੋਜ਼ ਰੇਪ ਦੇ 86 ਕੇਸ ਰਿਕਾਰਡ ਹੁੰਦੇ ਨੇ। ਯਾਦ ਰਹੋ ਕਿ ਰੱਖਿਓ ਕਿ ਇਹ ਸਿਰਫ ਉਹ ਕੇਸਾਂ ਦੀ 86 ਕੇਸਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਪੁਲਿਸ ਤੱਕ ਪਹੁੰਚਦੇ ਨੇ। ਜ਼ਿਆਦਾਤਰ ਮਾਮਲਿਆਂ ਦੇ ਵਿੱਚ ਫਾਈਲਾਂ ਜਿਹੜੀਆਂ ਨੇ ਉਹ ਅਦਾਲਤਾਂ ਦੇ ਵਿੱਚ ਪਈਆਂ ਰਹਿੰਦੀਆਂ ਨੇ, ਔਰ ਅੰਕੜੇ ਦੱਸਦੇ ਨੇ NCRB ਜਿਹੜਾ ਇੰਡੀਆ ਦੇ ਨੈਸ਼ਨਲ ਰਜਿਸਟਰ ਹੈ ਰਿਕਾਰਡਸ ਦਾ, ਕ੍ਰਾਈਮ ਐਂਡ ਰਿਕਾਰਡ, ਉਹ ਕਹਿੰਦੇ ਨੇ ਕਿ 2012 ਤੋਂ 2022 ਦੇ ਦਰਮਿਆਨ ਬਲਾਤਕਾਰ ਦੇ ਸਿਰਫ 27% ਕੇਸਾਂ ਦੇ ਵਿੱਚ ਹੀ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ। ਯਾਨੀ ਕਿ ਜਦੋਂ ਇਹ ਐਗਜ਼ਾਮਪਲ ਸੈੱਟ ਕਰਦਾ ਇੰਡੀਆ ਦਾ ਜੁਡੀਸ਼ੀਅਲ ਸਿਸਟਮ ਕਿ ਰੇਪ ਕੇਸ ਦੇ ਵਿੱਚ ਜਿਹੜਾ ਵਿਕਟਮ ਹੈ ਉਹਨੂੰ ਇਨਸਾਫ ਤਾਂ ਕੀ ਮਿਲਣਾ, ਬਲਕਿ ਉਹਦੀ ਹਤਕ ਹੋ ਜਾਣੀ ਹੈ, ਉਹਦੇ ਨਾਲ ਚੰਗੀ ਇੱਕ ਬੇਇੱਜ਼ਤੀ ਹੋ ਜਾਣੀ ਹੈ, ਉਹਦਾ ਪਰਿਵਾਰ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਅਦਾਲਤ ਦੇ ਚੱਕਰਾਂ ਦੇ ਵਿੱਚ ਜਾਣ ਕਰਕੇ ਬਰਬਾਦ ਹੋ ਜੂਗਾ। ਇਸ ਕਰਕੇ ਕੇਸ ਰਿਕਾਰਡ ਹੀ ਨਹੀਂ ਹੁੰਦਾ ਨਾ, ਉਹ ਇਹ ਕੇਸ ਉਸ ਸਮੇਂ ਦੇ ਵਿੱਚ ਹੁਣ ਦੁਬਾਰਾ ਜਿਹੜਾ ਸੁਰਖੀਆਂ ਦੇ ਵਿੱਚ ਉੱਠਿਆ ਜਦੋਂ ਇਹ ਕਿਹਾ ਜਾਂਦਾ ਹੈ ਕਿ ਇੰਡੀਆ ਦੇ ਵਿੱਚ ਵਿਮਨਸ ਇਨ ਨਿਊਜ਼ ਕਰਕੇ ਇਸ ਮੁੱਦੇ ਦੇ ਉੱਤੇ ਇੱਕ ਸ਼ੋਧ ਹੋਈ ਹੈ, ਇੱਕ ਸਟੱਡੀ ਹੋਈ ਹੈ, ਇੱਕ ਖੋਜ ਹੋਈ ਹੈ ਜਿਹ 'ਚ ਦੱਸਿਆ ਜਾਂਦਾ ਕਿ ਮੀਡੀਆ ਇੰਡਸਟਰੀ ਦੇ ਵਿੱਚ ਜ਼ਿਆਦਾਤਰ ਨੋਨ ਲੋਕ ਹੀ ਜਿਹੜੇ ਨੇ ਉਹ ਰੇਪ ਕਰਦੇ ਨੇ। 41% ਮਹਿਲਾ ਪੱਤਰਕਾਰਾਂ ਦੇ ਨਾਲ ਜਾਂ ਤਾਂ ਜ਼ਬਾਨੀ ਜਾਂ ਫਿਰ ਸਰੀਰਕ ਤਰੀਕੇ ਦੇ ਨਾਲ ਸ਼ੋਸ਼ਣ ਹੋਏ ਨੇ, ਔਰ 5 'ਚੋਂ ਸਿਰਫ ਇੱਕ ਮਹਿਲਾ ਨੇ
ਚਾਹੇ ਆਪਣੀ ਨੌਕਰੀ ਕੰਟੀਨਿਊ ਰੱਖਣ ਦੇ ਲਈ, ਚਾਹੇ ਆਪਣੇ ਪਰਿਵਾਰ ਨੂੰ ਸਿਕਿਉਰ ਕਰਨ ਦੇ ਲਈ। 5 ਚੋਂ ਸਿਰਫ 1 ਵੁਮੈਨ ਰਿਪੋਰਟ ਕਰਦੀ ਹੈ ਇੰਡੀਆ ਦੇ ਵਿੱਚ ਜਾ ਕੇ। 30% ਜਨਾਨੀਆਂ ਤਾਂ ਜਾਂ ਲੜਕੀਆਂ ਜਾਂ ਮਹਿਲਾਵਾਂ ਜਿਹੜੀਆਂ ਨੇ ਉਹ ਬੋਡੀਲੀ ਹਾਰਮ ਜਿਹੜੇ ਕਹਿੰਦੇ ਨੇ ਕਿ ਸਰੀਰਕ ਨੁਕਸਾਨ ਉਹਦਾ ਸਾਹਮਣਾ ਕਰ ਪੈਂਦੀਆਂ ਨੇ, ਕਰ ਲੈਂਦੀਆਂ ਨੇ। ਉਹਨਾਂ ਦੇ ਨਾਲ ਸਰੀਰਕ ਸ਼ੋਸ਼ਣ ਹੁੰਦੇ ਨੇ ਔਰ ਉਹ ਫਿਰ ਰਿਪੋਰਟ ਵੀ ਨਹੀਂ ਕਰਦੀਆਂ ਹੈਗੀਆਂ। ਹੁਣ ਤਾਜ਼ਾ ਖਬਰ ਇਸ ਮਾਮਲੇ 'ਚ ਇਹ ਹੈ ਕਿ ਇਸ ਕੇਸ ਨੂੰ ਤਰੁਣ ਤੇਜਪਾਲ ਦੇ ਖਿਲਾਫ ਇੱਕ ਵਾਰ ਫਿਰ ਤੋਂ ਜਿਹੜੀ ਹੈ 13 ਸਾਲ ਬਾਅਦ ਆਖਿਰਕਾਰ ਉਹਨਾਂ ਨੂੰ ਬਲਾਤਕਾਰ ਦਾ ਹੁਣ ਦੋਸ਼ੀ ਮੰਨਿਆ ਗਿਆ ਔਰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜ਼ਰੂਰੀ ਸੀਗੀ ਇਹ ਤਾਂ ਕਿ ਇੱਕ ਐਗਜ਼ਾਮਪਲ ਜਿਹੜੀ ਹੈ ਸੈੱਟ ਕੀਤੀ ਜਾ ਸਕੇ। ਬਹਿਰਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਲੱਗ ਅਲੱਗ 4 ਖਬਰਾਂ ਦੇ ਨਾਲ ਜੁੜਿਆ ਹੋਇਆ ਇਹ ਸ਼ੋਅ ਤੁਹਾਡੇ ਤੱਕ ਲੈ ਕੇ ਆਏ ਸੀਗੇ ਔਰ ਸੋਚਿਆ ਕਿ ਖਬਰਾਂ ਦੇ ਵਿੱਚ ਇਹ ਜ਼ਿਕਰ ਨਹੀਂ ਕਰ ਪਾਉਂਦੇ। ਇਸ ਕਰਕੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਉਹ ਪੋਡਕਾਸਟ ਦੇ ਵਿੱਚ ਜਨਾਨੀਆਂ ਦੇ ਲਈ ਡੈਰੋਗੇਟਰੀ ਯਾਨੀ ਅਪਮਾਨਜਨਕ ਸ਼ਬਦ ਵਰਤਦੇ ਨੇ ਔਰ ਐਤਕੀ ਤਾਂ ਪ੍ਰਧਾਨ ਮੰਤਰੀ ਨੇ ਜਾਪਾਨ ਦੀ ਪ੍ਰਧਾਨ ਮੰਤਰੀ ਦੇ ਖਿਲਾਫ ਇਹ ਗੱਲ ਕਹੀ ਹੈਗੀ ਹੈ। ਅਸਲ ਦੇ ਵਿੱਚ ਜੇ ਉਹ ਪੋਡਕਾਸਟ ਦੇ ਉਸ ਸੈਗਮੈਂਟ ਨੂੰ ਸੁਣੋਗੇ ਉਹ ਰਿਮਾਰਕ ਡੈਫੀਨੇਟਲੀ ਡੈਰੋਗੇਟਰੀ ਹੈ, ਪਰ ਪ੍ਰਧਾਨ ਮੰਤਰੀ ਤੋਂ ਉਹ ਗੱਲ ਕਹਾਈ ਕਿੱਦਾਂ ਗਈ ਹੈ ਉਹ ਵੀ ਜਿਹੜੀ ਹੈ ਸੁਣਨ ਲਾਇਕ ਤਾਂ ਨਹੀਂ ਕਹੂੰਗਾ ਮੈਂ, ਪਰ ਉਹ ਵੀ ਇੱਕ ਤਰੀਕਾ ਹੈਗਾ ਕਿ ਜਿਹੜੇ ਐਸੇ ਵੀ ਪੋਲੀਟੀਸ਼ੀਅਨ ਹੁੰਦੇ ਨੇ ਅਤੇ ਉਹਨਾਂ ਨੂੰ ਕਿੱਦਾਂ ਗੱਲਾਂ ਦੇ ਵਿੱਚ ਲਿਆ ਜਾਂਦਾ। ਅੱਜ ਮੇਰੀ ਇੱਕ ਬੜੀ ਵਧੀਆ ਬੰਦੇ ਦੇ ਨਾਲ ਗੱਲਬਾਤ ਹੋਈ, ਉਹਨਾਂ ਨੇ ਇੱਕ ਬੜੀ ਵਧੀਆ ਟਿੱਪਣੀ ਕੀਤੀ, ਹਾਲਾਂਕਿ ਉਹਨਾਂ ਦਾ ਮੀਡੀਆ ਇੰਡਸਟਰੀ ਦੇ ਨਾਲ ਲੈਣਾ ਦੇਣਾ ਨਹੀਂ ਸੀ, ਬਟ ਉਹ ਟਿੱਪਣੀ ਬੜੀ ਐਪਰੋਪ੍ਰੀਏਟ ਜਿਹੜੀ ਇਹਦੇ 'ਤੇ ਲਾਗੂ ਹੁੰਦੀ ਹੈ ਐਂਥਨੀ ਐਲਬਨੀਜ਼ ਜਾਂ ਐਸੇ ਪੋਲੀਟੀਸ਼ੀਅਨਸ ਦੇ ਉੱਤੇ। ਉਹ ਕਹਿੰਦੇ ਕਿ ਆਮ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਜ਼ਿਆਦਾ ਬਹੁਤ ਜਿਵੇਂ ਆਪਾਂ ਕਹਿੰਦੇ ਨਾ ਕਿ 1% ਲੋਕ ਨੇ ਜਿਹੜੇ ਦੁਨੀਆ ਨੂੰ ਚਲਾ ਰਹੇ ਨੇ, ਉਹ 1% ਲੋਕ ਹੀ ਕਿਵੇਂ ਚਲਾ ਸਕਦੇ ਨੇ ਦੁਨੀਆ ਨੂੰ, ਉਹ 1% ਲੋਕ ਹੀ ਕਿਉਂ ਅਮੀਰ ਨੇ, ਉਹ ਕਿਉਂ ਕੰਟਰੋਲ ਰੱਖਦੇ ਨੇ, ਉਹ ਕਿਵੇਂ ਪੋਲਿਸੀ ਡਿਜ਼ਾਈਨ ਕਰਦੇ ਨੇ ਅਤੇ ਬਾਕੀ ਦੇ ਲੋਕਾਂ ਨੂੰ ਕਿਉਂ ਨਹੀਂ ਪਤਾ ਚੱਲਦਾ। ਉਹ ਕਹਿੰਦੇ ਕਿ ਇਸ ਕਰਕੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਤਾਂ ਦੁਨੀਆ ਦੇ ਜ਼ਿਆਦਾਤਰ ਲੋਕਾਂ ਨੂੰ ਤਾਂ ਦੁਨੀਆ ਦੀਆਂ ਸਰਕਾਰਾਂ ਨੇ ਇਸ ਗਧੀ ਗੇੜ 'ਚ ਉਲਝਾ ਰੱਖਿਆ ਕਿ ਆਪਣਾ ਕਮਾਓ 9 to 5 ਜਾਂ 5 to 12 ਜਾਂ ਜਿਵੇਂ ਮਰਜ਼ੀ, ਅਤੇ ਫਿਰ ਉਹਦੇ ਤੋਂ ਬਾਅਦ ਉਹੀ ਕਮਾਈ ਜਿਹੜੀ ਆਪਣੀਆਂ ਕਿਸ਼ਤਾਂ 'ਚ ਦਿਉ, ਆਪਣੇ ਘਰ ਪੂਰੇ ਕਰੋ, ਆਪਣੇ ਲੋਨ ਚੁਕਾਓ, ਆਪਣੇ ਅਤੇ ਆਪਣੇ ਪਰਿਵਾਰ ਦੇ ਕੰਮਾਂ ਦੇ ਵਿੱਚ ਲੱਗੇ ਰਹੋ। ਸੋ ਉਸ ਸਰਕਲ ਦੇ ਵਿੱਚ ਉਹ ਫਸੇ ਰਹਿੰਦੇ ਨੇ। ਮਿਡਲ ਕਲਾਸ ਜਿਹੜੀ ਅਪਰ ਮਿਡਲ ਕਲਾਸ ਹੈ ਉਹ ਇਸ ਕਰਕੇ ਠੀਕ ਰਹਿੰਦੀ ਹੈ ਵੀ ਨਹੀਂ ਸਾਡਾ ਬਾਕੀਆਂ ਦੇ ਨਾਲੋਂ ਤਾਂ ਬਿਹਤਰ ਹੈ, ਅਤੇ ਜਿਹੜੇ ਅਮੀਰ ਲੋਕ ਨੇ ਜਾਂ ਅਲਟਰਾ ਰਿਚ ਲੋਕ ਨੇ ਉਹ ਸਿਆਣੇ ਨੇ, ਉਹ ਸਮਝਦਾਰ ਨੇ, ਬਟ ਉਹ ਪੋਲੀਟਿਕਸ 'ਚ ਨਹੀਂ ਹੈਗੇ ਕਿਉਂਕਿ ਉਹਨਾਂ ਨੂੰ ਪਤਾ ਦੀ ਮੂਵਮੈਂਟ ਦੇ ਵਿਲ ਕਮ ਇਨ ਟੂ ਦੀ ਪੋਲੀਟਿਕਸ, ਉਹ ਫਿਰ ਆਹ ਕਮਾਈਆਂ ਨਹੀਂ ਕਰ ਸਕਣਗੇ ਜਿੱਦਾਂ ਦੀਆਂ ਉਹਨਾਂ ਨੇ ਹੁਣ ਤੱਕ ਕੀਤੀਆਂ ਨੇ। ਸੋ ਪੋਲੀਟਿਕਸ ਦੇ ਵਿੱਚ ਜ਼ਿਆਦਾਤਰ ਐਵਰੇਜ ਲੋਕ ਅੱਗੇ ਆਉਂਦੇ ਨੇ। ਐਂਥਨੀ ਐਲਬਨੀਜ਼ ਵੀ ਉਹਨਾਂ ਦੇ ਵਿੱਚੋਂ ਹੀ ਕੁਛ ਐਵਰੇਜ ਲੋਕ ਨੇ, ਕੋਈ ਬਹੁਤ ਬ੍ਰਾਈਟ ਮਾਈਂਡ ਲੋਕ ਜਿਹੜੇ ਨੇ ਉਹ ਪੋਲੀਟਿਕਸ 'ਚ ਨਹੀਂ ਹੋਣਗੇ, ਜਿਨ੍ਹਾਂ ਨੂੰ ਕਹਿੰਦੇ ਹਾਂ ਕਿ ਬਹੁਤ ਸਿਆਣੇ ਨੇ, ਬਹੁਤ ਸਮਝਦਾਰ ਨੇ, ਬਹੁਤ ਜ਼ਿਆਦਾ ਸਿਆਣਾ ਸ਼ਾਰਪ ਮਾਈਂਡ ਬੰਦਾ ਜਿਹੜਾ ਉਹ ਪੋਲੀਟਿਕਸ 'ਚ ਨਹੀਂ ਹੁੰਦਾ ਹੈਗਾ। ਸੋ ਇਸ ਕਰਕੇ ਤਾਂ ਕਿ ਇਹ ਆਸਟ੍ਰੇਲੀਆ ਦਾ ਇੱਕ ਸਿਸਟਮ ਹੈ, ਇੰਡੀਆ ਦੇ ਵਿੱਚ ਬਿਲਕੁਲ ਇਹਦੇ ਤੋਂ ਉਲਟ ਵੀ ਹੋ ਸਕਦਾ ਹੈਗਾ। ਖੈਰ ਉਸ ਸਫ਼ਰ ਦੇ ਵਿੱਚ ਤਾਂ ਅਸੀਂ ਹੈ ਹੀ ਨਹੀਂ ਹੁਣ ਜਿਹੜਾ ਇੰਡੀਆ ਦੇ ਵਿੱਚ ਹੈਗਾ, ਅਤੇ ਜ਼ਿੰਦਗੀ ਦੇ ਸਫ਼ਰ ਤੋਂ ਅੱਜ ਦੇ ਸਫ਼ਰ ਫਿਲਮ ਦਾ ਉਹ ਗਾਣਾ ਸੀਗਾ, ਉਹਦੇ ਤੋਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਜ਼ਿੰਦਗੀ ਦੇ ਸਫ਼ਰ ਦੇ ਨਾਲ ਹੀ ਜੁੜੇ ਬਹੁਤ ਸਾਰੇ ਗਾਣੇ ਐਸੇ ਜਿਹੜੇ ਕਿਸ਼ੋਰ ਕੁਮਾਰ ਨੇ ਗਾਏ ਨੇ, ਜ਼ਿੰਦਗੀ ਕੇ ਸਫ਼ਰ ਮੇਂ ਗੁਜ਼ਰ ਜਾਤੇ ਹੈ ਜੋ ਮੁਕਾਮ, ਆਪ ਕੀ ਕਸਮ ਦਾ ਉਹ ਗਾਣਾ, ਫਿਰ ਪਵਿੱਤਰ ਪਾਪੀ ਦਾ ਤੇਰੀ ਦੁਨੀਆ ਸੇ ਮਜਬੂਰ ਹੋ ਕੇ ਚਲਾ, ਜਾਂ ਫਿਰ ਰਿਮ ਜਿਮ ਘਿਰੇ ਸਾਵਨ ਮੰਜ਼ਿਲ ਫਿਲਮ ਦਾ, ਜਾਂ ਫਿਰ ਚਲਤੇ ਚਲਤੇ ਦਾ ਚਲਤੇ ਚਲਤੇ ਮੇਰੇ ਯੇ ਗੀਤ ਯਾਦ ਰੱਖਣਾ, ਮੇਰੇ ਸਾਹਮਣੇ ਵਾਲੀ ਖਿੜਕੀ ਮੇਂ ਜ਼ਿੰਦਗੀ ਕਾ ਸਫ਼ਰ ਹੈ ਸੁਹਾਨਾ, ਵੋ ਸ਼ਾਮ ਕੁਛ ਅਜੀਬ ਥੀ ਰੋਤੇ ਹੋਏ ਆਤੇ ਹੈ ਹਬ, ਹਸਤਾ ਹੁਆ ਜੋ ਜਾਏਗਾ ਮੁਕੱਦਰ ਕਾ ਸਿਕੰਦਰ ਦਾ ਉਹ ਗਾਣਾ, ਜਾਂ ਫਿਰ ਇਹ ਆਖਰੀ ਗਾਣਾ ਮੁਸਾਫਿਰ ਹੋ ਯਾਰੋ ਪਰਿਚੇ ਫਿਲਮ ਦਾ। ਇਹ ਟੌਪ 10 ਸੌਂਗਸ ਕਿਸ਼ੋਰ ਕੁਮਾਰ ਸਾਹਿਬ ਦੇ ਨਾਲ ਜੁੜੇ ਹੋਏ ਤੁਹਾਡੇ ਨਾਲ ਸਾਂਝੇ ਕੀਤੇ ਸੀ। ਤੁਹਾਡਾ ਕਿਹੜਾ ਫੇਵਰੇਟ ਗਾਣਾ ਸਾਂਝਾ ਕਰਿਓ, ਹਮੇਸ਼ਾ ਇੰਨੀ ਭਾਰੀ ਭਰਕਮ ਰੱਖਣਾ ਹੁੰਦਾ ਇਸ ਸ਼ੋਅ ਨੂੰ, ਅੱਜ ਹਲਕਾ ਫੁਲਕਾ ਵੀ ਕਰਨਾ ਸੀ, ਇਸ ਕਰਕੇ ਟੌਪ ਅਤੇ ਟੇਲ ਹਲਕੇ ਜਿਹੇ ਰੱਖੇ ਨੇ। ਕਰੋ ਇੰਜੋਏ ਰੇਡੀਓ ਹਾਂਜੀ 1674 AM 'ਤੇ।

0: ਕਰੇਗੀ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: You are listening.
2: Haji Haji, Haji Haji, Haji Haji, Radio Haji.
1: Radio Haji, 1674 AM, 24/7 Indian Radio, Sydney ka apna Indian radio station.
2: Radio Haji.
1: Stay tuned.
0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME

0: ਜੋ ਸੈਂਟਾ
1: ਫੁਲਕਾਰੀ ਉੱਤੇ ਬੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

0: This station is now the ultimate power in the universe.
1: Radio Haji 1674.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਾਂਜੀ ਰੇਡੀਓ
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
7: ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ,
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
6: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
8: ਰੇਡੀਓ ਹਾਂਜੀ 1674 AM ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਸ਼ਨੀਵਾਰ 15 ਅਗਸਤ ਦੇ ਦਿਨ ਭਾਰਤ, ਆਸਟ੍ਰੇਲੀਆ, ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦਾ ਸ਼ੁਰੂਆਤ। ਵਾਈਟ ਹਾਊਸ ਨੇ ਵੀਰਵਾਰ ਦੇ ਦਿਨ ਜਾਰੀ ਇੱਕ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਹੈ ਕਿ ਭਾਰਤ ਸਣੇ 40 ਤੋਂ ਜ਼ਿਆਦਾ ਦੇਸ਼ਾਂ ਨੇ ਚੀਨ ਨੂੰ ਅਮਰੀਕੀ ਟੈਰਿਫ ਤੋਂ ਰਾਹਤ ਦੇਣ ਦੇ ਵਿੱਚ ਰਾਹਤ ਟੈਰਿਫ ਤੋਂ ਬਚਣ ਦੇ ਵਿੱਚ ਮਦਦ ਕੀਤੀ ਸੀ, ਜਿਸ ਦੇ ਲਈ ਚੀਨੀ ਸਮਾਨ ਨੂੰ ਅਜਿਹੇ ਦੇਸ਼ਾਂ 'ਚ ਰਸਤੇ ਦੇ ਵਿੱਚ ਹੀ ਅਮਰੀਕਾ ਦੇ ਵਿੱਚ ਭੇਜ ਦਿੱਤਾ ਗਿਆ। ਇਸ ਅਜਿਹੇ ਦੇਸ਼ਾਂ ਦੇ ਰਸਤੇ ਤੋਂ ਜ਼ਰੀਏ ਅਮਰੀਕਾ ਭੇਜਿਆ ਗਿਆ, ਜਿੱਥੇ ਕਿ ਟੈਰਿਫ ਬਹੁਤ ਘੱਟ ਹੈ। ਰਿਪੋਰਟ ਦੇ ਵਿੱਚ ਕੈਨੇਡਾ, ਭਾਰਤ, ਮੈਕਸੀਕੋ, ਜਾਪਾਨ ਅਤੇ ਸਾਊਥ ਕੋਰੀਆ ਸਣੇ ਕਈ ਦੇਸ਼ਾਂ ਦਾ ਨਾਂ ਲਿਆ ਗਿਆ। ਵਾਈਟ ਹਾਊਸ ਦੇ ਮੁਤਾਬਕ ਇਹਨਾਂ ਦੇਸ਼ਾਂ ਦੇ ਜ਼ਰੀਏ ਚੀਨ ਨੇ ਅਰਬਾਂ ਡਾਲਰ ਦੇ ਅਮਰੀਕੀ ਟੈਰਿਫ ਤੋਂ ਬਚਣ ਦੀ ਕੋਸ਼ਿਸ਼ ਕੀਤੀ ਸੀ। ਉੱਥੇ ਵਾਸ਼ਿੰਗਟਨ ਸਥਿਤ ਚੀਨੀ ਸਫਾਰਤਖਾਨੇ ਦੇ ਬੁਲਾਰੇ ਨੇ ਦੱਸਿਆ ਹੈ ਕਿ ਅਮਰੀਕਾ ਦੇ ਵਿੱਚ ਟ੍ਰੇਡ ਵਾਰ ਦੇ ਅੰਦਰ ਕਿਸੇ ਦੀ ਜਿੱਤ ਨਹੀਂ ਹੋਏਗੀ। ਉਹਨਾਂ ਨੇ ਅਮਰੀਕਾ ਦੇ ਦੁਆਰਾ ਟੈਰਿਫ ਲਗਾਏ ਜਾਣ ਦੇ ਤਹਿਤ ਚੀਨੀ ਕੰਪਨੀਆਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਵਿਰੋਧ ਵੀ ਕੀਤਾ। ਇਹ ਰਿਪੋਰਟ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ ਜਦੋਂ ਅਮਰੀਕਾ ਅਤੇ ਚੀਨ ਦੇ ਦਰਮਿਆਨ ਟੈਰਿਫ ਤੇ ਪਾਬੰਦੀਆਂ ਨੂੰ ਲੈ ਕੇ ਤਣਾਅ ਫਿਲਹਾਲ ਬਣਿਆ ਹੋਇਆ ਹੈ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਦੇ ਦਿਨ ਅਪਾਹਜ ਲੋਕਾਂ ਨੂੰ ਲੈ ਕੇ ਇੰਡੀਆਜ਼ ਗੋਟ ਲੇਟੈਂਟ ਸ਼ੋਅ ਦੇ ਵਿੱਚ ਕੀਤੀ ਗਈ ਅਸੰਵੇਦਨਸ਼ੀਲ ਟਿੱਪਣੀਆਂ ਦੇ ਮਾਮਲੇ 'ਚ ਕਾਮੇਡੀਅਨ ਸਮੇ ਰੈਨਾ ਤੇ 4 ਹੋਰਨਾਂ ਕਾਮੇਡੀਅਨਸ ਦੇ ਖਿਲਾਫ ਅਪਰਾਧਕ ਮਾਮਲਿਆਂ ਨੂੰ ਹੁਣ ਰੱਦ ਕਰ ਦਿੱਤਾ। ਬਾਰ ਐਂਡ ਬੈਂਚ ਵੈਬਸਾਈਟ ਦੇ ਮੁਤਾਬਕ ਭਾਰਤ ਦੇ ਚੀਫ ਜਸਟਿਸ ਸੂਰਿਆ ਕਾਂਤ, ਜਸਟਿਸ ਜਮੀਲੀਆ ਬਾਗਚੀ ਤੇ ਵੀ ਮੋਹੰਨਾ ਦੀ ਬੈਂਚ ਨੇ ਇਹ ਹੁਕਮ ਦਿੱਤਾ। ਸਮੇ ਰੈਨਾ ਦੇ ਇਲਾਵਾ ਇਸ ਮਾਮਲੇ 'ਚ ਰਾਹਤ ਪਾਉਣ ਵਾਲੇ ਹੋਰਨਾਂ ਲੋਕਾਂ 'ਚ ਵਿਪੁਲ ਗੋਇਲ, ਬਲਰਾਜ, ਪਰਮਜੀਤ ਸਿੰਘ ਗਈ, ਸੋਨਾਲੀ ਠੱਕਰ ਉਰਫ ਸੋਨਾਲੀ, ਆਦਿਤਿਆ ਦਸਾਈ ਤੇ ਨਿਸ਼ਾਂਤ ਜਗਦੀਸ਼ ਤਮਰ ਸ਼ਾਮਲ ਨੇ। ਲਾਈਵਲਾ ਦੇ ਮੁਤਾਬਕ ਸੁਪਰੀਮ ਕੋਰਟ ਨੇ ਅਪਾਹਜ ਲੋਕਾਂ ਦੇ ਖਿਲਾਫ ਅਸੰਵੇਦਨਸ਼ੀਲ ਟਿੱਪਣੀਆਂ ਕਰਨ ਨੂੰ ਲੈ ਕੇ ਉਹਨਾਂ 'ਤੇ ਦਰਜ FIR ਨੂੰ ਵੀ ਰੱਦ ਕਰ ਦਿੱਤਾ। ਸੁਪਰੀਮ ਕੋਰਟ ਨੇ ਜਾਂਚ ਦੇ ਦਾਇਰੇ ਦੇ ਵਿੱਚ ਇੰਡੀਆਜ਼ ਗੋਟ ਲੇਟੈਂਟ ਦਾ ਵਿਵਾਦਤ ਐਪੀਸੋਡ, ਜਿਹੜਾ 14 ਨਵੰਬਰ 2024 ਨੂੰ ਹੈਬੀਟਾਟ ਦੇ ਵਿੱਚ ਸ਼ੂਟ ਕੀਤਾ ਗਿਆ ਸੀ, ਬਾਅਦ 'ਚ ਪ੍ਰਸਾਰਿਤ ਵੀ ਹੋਇਆ ਸੀ, ਉਸ ਤੋਂ ਬਾਅਦ ਇਹ ਗੱਲ ਕਹੀ ਕਿ ਦੋਹਾਂ ਨੇ ਅਸਲ ਦੇ ਵਿੱਚ ਮਾਫ ਕਰਨਾ ਸਮੇਂ ਰਹਿਣਾ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਫਾਊਂਡੇਸ਼ਨ ਬਣਾਈ ਹੈ

ਮੀਡੀਆ ਐਕਸ ਦੇ ਉੱਤੇ ਲਿਖਿਆ ਕਿ 6 ਮਈ 2025 ਨੂੰ ਜਾਤੀ ਜਨਗਣਨਾ ਦੇ ਸੰਬੰਧ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਕਾਂਗਰਸ ਦੇ ਪ੍ਰਮੁੱਖ ਨੇ ਇੱਕ ਪੱਤਰ ਲਿਖਿਆ ਸੀ। ਸਭ ਤੋਂ ਪਹਿਲੇ ਅਤੇ ਸਭ ਤੋਂ ਬੁਨਿਆਦੀ ਸੁਝਾਅ ਨੂੰ ਪੂਰੀ ਤਰ੍ਹਾਂ ਦੇ ਨਾਲ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਨਾਲ ਹੀ ਖੜਗੇ ਜੀ ਦੀ ਮੰਗ ਦੇ ਮੁਤਾਬਕ ਸਿਆਸੀ ਦਲਾਂ ਦੇ ਨਾਲ ਕੋਈ ਚਰਚਾ ਵੀ ਨਹੀਂ ਕੀਤੀ ਗਈ। ਜੈਰਾਮ ਰਮੇਸ਼ ਨੇ ਮਲਕਾਰਜਨ ਖੜਗੇ ਦੇ ਉਸ ਚਿੱਠੀ ਨੂੰ ਐਕਸ ਦੇ ਉੱਤੇ ਸਾਂਝਾ ਵੀ ਕੀਤਾ। ਖੜਗੇ ਜੀ ਦੇ ਚਿੱਠੀ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਸੰਬੋਧਨ ਕਰਦਿਆਂ ਲਿਖਿਆ ਸੀ ਕਿ 16 ਅਪ੍ਰੈਲ 2023 ਨੂੰ ਤੁਹਾਨੂੰ ਪੱਤਰ ਲਿਖ ਕੇ ਕਾਂਗਰਸ ਦੀ ਤਰਫ ਤੋਂ ਜਾਤੀ ਜਨਗਣਨਾ ਕਰਵਾਉਣ ਦੀ ਮੰਗ ਤੁਹਾਡੇ ਸਾਹਮਣੇ ਰੱਖੀ ਹੈ। ਅਫਸੋਸ ਇਸ ਗੱਲ ਦਾ ਹੈ ਕਿ ਉਸ ਪੱਤਰ ਦਾ ਵੀ ਮੈਨੂੰ ਕੋਈ ਜਵਾਬ ਨਹੀਂ ਮਿਲਿਆ। ਇਸ ਕਰਕੇ ਹੁਣ ਸਾਡੀ ਪਾਰਟੀ ਦੇ ਨੇਤਾਵਾਂ ਦੀ ਤਰਫ ਤੋਂ ਲਗਾਤਾਰ ਇਸ ਮਸਲੇ ਦੇ ਉੱਤੇ ਤੁਹਾਡੇ ਤੋਂ ਮੰਗ ਕੀਤੀ ਜਾ ਰਹੀ ਹੈ। ਦੱਸ ਦਈਏ ਇਸ ਤੋਂ ਪਹਿਲਾਂ ਇੱਕ ਗਜ਼ਟ ਨੋਟੀਫਿਕੇਸ਼ਨ ਦੇ ਜ਼ਰੀਏ ਗ੍ਰਹਿ ਮੰਤਰਾਲੇ ਨੇ ਰਜਿਸਟਰਾਰ ਜਨਰਲ ਦੇ ਦਫ਼ਤਰ ਨੂੰ ਦੱਸਿਆ ਸੀ ਕਿ ਸਾਲ 2027 ਦੇ ਲਈ ਹੋ ਰਹੀ ਮਰਦਮਸ਼ੁਮਾਰੀ ਦੇ ਸੰਬੰਧ ਦੇ ਵਿੱਚ ਅਧਿਕਾਰੀ ਲੋਕਾਂ ਤੋਂ 40 ਤਰ੍ਹਾਂ ਦੇ ਸਵਾਲ ਪੁੱਛੇ ਜਾ ਸਕਦੇ ਨੇ। ਇਸ ਦੇ ਵਿੱਚ ਧਰਮ, ਨਾਮ, ਵਿਵਾਹਕ ਸਥਿਤੀ, ਜਨਮ ਸਥਾਨ, ਸਥਾਨਕ ਨਿਵਾਸ, ਬੈਂਕ ਦੇ ਖਾਤਿਆਂ ਦੀ ਕੁੱਲ ਗਿਣਤੀ, ਮੋਬਾਈਲ ਨੰਬਰ ਆਦਿ ਸਵਾਲ ਸ਼ਾਮਲ ਨੇ। ਉੱਥੇ ਹੀ ਆਖਰੀ ਖਬਰ ਦੀ ਭਾਰਤ ਦੇ ਹਵਾਲੇ ਦੇ ਨਾਲ ਸਾਂਝ ਪਾਈਏ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਉੱਤੇ ਹੋਏ ਹਮਲੇ ਦੇ ਮਾਮਲੇ 'ਚ ਹੁਣ ਉਹਨਾਂ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਹਨਾਂ ਕਿਹਾ ਹੈ ਕਿ ਹਮਲਾ ਕਰਨ ਵਾਲੇ ਦਾ ਮਕਸਦ ਪੰਜਾਬ ਦੇ ਵਿੱਚ ਹਾਲਾਤ ਨੂੰ ਕੰਟਰੋਲ 'ਚ ਲੈਣਾ ਸੀ ਤੇ ਸ਼ਾਂਤੀ ਭੰਗ ਕਰਨਾ ਸੀ। ਇਸ ਦੀ ਇਜਾਜ਼ਤ ਨਾ ਤਾਂ ਮੈਂ ਦੇਵਾਂਗਾ ਨਾ ਹੀ ਕਦੇ ਮੇਰੇ ਪਿਤਾ ਨੇ ਦਿੱਤੀ ਸੀ। ਉਹਨਾਂ ਕਿਹਾ ਕਿ ਦੋਵੇਂ ਵਾਰ ਮੇਰੇ ਉੱਤੇ ਪਵਿੱਤਰ ਸਥਾਨਾਂ ਦੇ ਉੱਤੇ ਹਮਲਾ ਕੀਤਾ ਗਿਆ। ਮੈਂ ਕਦੇ ਨਹੀਂ ਡਰਿਆ, ਹੁਣ ਵੀ ਨਹੀਂ ਡਰ ਰਿਹਾ। ਜਿਹਦੇ ਉੱਪਰ ਗੁਰੂ ਦੀ ਕਿਰਪਾ ਹੋਵੇ ਉਸ ਨੂੰ ਕੋਈ ਹੱਥ ਨਹੀਂ ਲਾ ਸਕਦਾ। ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਭਾਈਚਾਰੇ ਦੇ ਲਈ ਵਚਨਬੱਧ ਹੈ। ਸ਼੍ਰੋਮਣੀ ਅਕਾਲੀ ਦਲ ਕੋਈ ਵੀ ਕੁਰਬਾਨੀ ਦੇ ਸਕਦਾ, ਪੰਜਾਬ ਦੀ ਤਰੱਕੀ ਦੇ ਲਈ ਸਾਡੀ ਤਰਜੀਹ ਪਹਿਲਾਂ ਹੀ ਰਹੇਗੀ। ਦੱਸ ਦਈਏ ਕਿ ਪੰਜਾਬ ਤੋਂ ਨਾਂਦੇੜ ਪਹੁੰਚਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁਖਬੀਰ ਬਾਦਲ ਮਾਤਾ ਸਾਹਿਬ ਕੌਰ ਗੁਰਦੁਆਰਾ ਦੇ ਕੋਲ ਹਮਲੇ ਦਾ ਪਹਿਲਾਂ ਵੀ ਸ਼ਿਕਾਰ ਹੋ ਚੁੱਕੇ ਨੇ। ਉੱਥੇ ਹੀ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਅਨ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਵੈਸਟਰਨ ਆਸਟ੍ਰੇਲੀਆ ਦੇ ਨਾਲ ਜੁੜੀ ਹੋਈ ਖਬਰ, ਜਿੱਥੋਂ ਦੇ ਪ੍ਰੀਮੀਅਰ ਨੇ ਹੁਣ ਈਸਟਰਨ ਕਲਾਉਨਸ ਜਿਹੜੇ ਨੇ ਉਹ ਪੂਰਬੀ ਸੂਬਿਆਂ ਨੂੰ ਕਰਾਰ ਦਿੱਤਾ। ਅਸਲ 'ਚ ਇੱਕ ਕਿਸਮ ਦੀ ਖਬਰ ਤੁਹਾਡੇ ਨਾਲ ਸ਼ੁੱਕਰਵਾਰ ਦੇ ਦਿਨ ਵੀ ਸਾਂਝੀ ਕੀਤੀ ਸੀ ਕਿ ਜਿਹੜੀ ਪ੍ਰੋਡਕਟੀਵਿਟੀ ਕਮਿਸ਼ਨ ਦੀ ਨਵੀਂ ਰਿਪੋਰਟ ਆਈ ਹੈ, ਜਿਸ ਦੇ ਵਿੱਚ ਇਹ ਪਤਾ ਲੱਗਦਾ ਹੈ ਕਿ GST ਦੇ ਵਿੱਚ ਹੋਏ ਰਿਫੋਰਮ ਤੋਂ ਬਾਅਦ ਵੈਸਟਰਨ ਆਸਟ੍ਰੇਲੀਆ ਨੂੰ ਬੇਲੋੜਾ ਲਾਭ ਦਿੱਤਾ ਗਿਆ GST ਦੇ ਵਿੱਚੋਂ ਜਿਹੜਾ ਵੀ ਮੁਨਾਫਾ ਹੁੰਦਾ। ਅਸਲ 'ਚ GST ਦਾ ਪੈਸਾ ਜਿਹੜਾ ਉਹ ਫੈਡਰਲ ਪੂਲ ਦੇ ਵਿੱਚ ਇਕੱਠਾ ਹੁੰਦਾ, ਹਾਲਾਂਕਿ ਸੂਬਿਆਂ ਨੂੰ ਬਾਅਦ ਦੇ ਵਿੱਚ ਫੈਡਰਲ ਸਰਕਾਰ ਦੇ ਦੁਆਰਾ ਹੀ ਲਾਭ ਦਿੱਤੇ ਜਾਂਦੇ ਨੇ ਜਾਂ ਇਹ ਰਕਮ ਮੋੜੀ ਜਾਂਦੀ ਹੈ। ਪਰ 2018 ਤੋਂ ਬਾਅਦ ਨਿਊ ਸਾਊਥ ਵੇਲਜ਼, ਵਿਕਟੋਰੀਆ ਵਰਗੇ ਵੱਡੇ ਸੂਬੇ ਜਿਹੜੇ GST 'ਚ ਵੱਧ ਕਮਾਈ ਦਾ ਹਿੱਸਾ ਪਾਉਂਦੇ ਨੇ ਉਹਨਾਂ ਨੂੰ ਘੱਟ ਪੈਸੇ ਦਿੱਤੇ ਗਏ ਨੇ ਜਾਂ ਬਣਦੀ ਰਕਮ ਉਹਨਾਂ ਦੀ ਨਹੀਂ ਦਿੱਤੀ ਗਈ। ਇਸੇ ਨੂੰ ਲੈ ਕੇ ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁੱਕ ਨੇ ਈਸਟ ਕੋਸਟ ਕਲਾਉਨਸ ਇਹਨਾਂ ਸਟੇਟਾਂ ਨੂੰ ਦੱਸਿਆ। ਉਹਨਾਂ ਕਿਹਾ ਕਿ ਸਾਰੇ ਹੀ ਹੁਣ ਗਿੱਧ ਦੀ ਤਰ੍ਹਾਂ ਵੈਸਟਰਨ ਆਸਟ੍ਰੇਲੀਆ ਨੂੰ ਪੈ ਗਏ ਨੇ। ਇਹਨਾਂ ਨੂੰ ਇੰਝ ਲੱਗਦਾ ਹੈ ਕਿ ਇਹਨਾਂ ਦੇ ਹੱਕ ਦਾ ਪੈਸਾ ਜਿਹੜਾ ਉਹ ਵੈਸਟਰਨ ਆਸਟ੍ਰੇਲੀਆ ਨੇ ਖਾਇਆ, ਅਸਲ ਦੇ ਵਿੱਚ ਇਹ ਸਹੀ ਨਹੀਂ ਹੈ। ਐਂਥਨੀ ਅਲਬਨੀ ਸਰਕਾਰ ਨੇ ਆਪਣੀਆਂ ਪਿਛਲੀਆਂ ਸਰਕਾਰਾਂ ਯਾਨੀ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਦੇ ਫੈਸਲੇ ਨੂੰ ਲਾਗੂ ਰੱਖਿਆ ਸੀ ਤੇ ਕਿਹਾ ਸੀ ਕਿ ਸਾਲ 2029 ਤੱਕ ਵੈਸਟਰਨ ਆਸਟ੍ਰੇਲੀਆ ਨੂੰ ਅਨੁਪਾਤ ਦੇ ਨਾਲੋਂ ਜ਼ਿਆਦਾ ਰਕਮ GST ਪੂਲ ਦੇ ਵਿੱਚੋਂ ਮਿਲਣੀ ਚਾਹੀਦੀ ਹੈ। ਪਹਿਲਾਂ NSW ਦੇ ਟ੍ਰੈਜਰ ਡੈਨੀਅਲ ਮੁਖੀ ਵੀ ਅਜਿਹਾ ਹੀ ਕਰਨ ਦੇ ਲਈ ਜਿਹੜਾ ਇਹ ਫੈਡਰਲ ਸਰਕਾਰ ਨੂੰ ਭਣ ਚੁੱਕੇ ਨੇ। ਉਸ ਤੋਂ ਬਾਅਦ ਕੱਲ੍ਹ ਦੇ ਦਿਨ ਵਿਕਟੋਰੀਆ ਦੇ ਨਵੇਂ ਬਣੇ ਪ੍ਰੀਮੀਅਰ ਦੀ ਤਰਫ ਤੋਂ ਵੀ ਇਸ ਕਿਸਮ ਦੀ ਟਿੱਪਣੀ ਸਾਹਮਣੇ ਆਈ, ਜਿਸ ਤੋਂ ਬਾਅਦ ਹੁਣ ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁੱਕ ਨੂੰ ਆਪਣੀ ਸਟੇਟ ਦੇ ਬਚਾਅ ਦੇ ਵਿੱਚ ਆਉਣਾ ਪਿਆ। ਦੱਸ ਦਈਏ ਕਿ ਸਾਲ 2024-25 ਵਿੱਤ ਵਰ੍ਹੇ ਦੇ ਦਰਮਿਆਨ GST ਪੂਲ ਦੇ ਵਿੱਚੋਂ ਕੁੱਲ 113% ਵੈਸਟਰਨ ਆਸਟ੍ਰੇਲੀਆ ਨੂੰ ਦਿੱਤਾ ਗਿਆ ਸੀ, ਜਦਕਿ 98% ਜਾਂ ਇਸ ਤੋਂ ਵੀ ਘੱਟ ਬਾਕੀ ਸਟੇਟਸ ਜਾਂ ਟੈਰੇਟਰੀਜ਼ ਨੂੰ ਦਿੱਤਾ ਗਿਆ ਸੀ ਜੋ NSW ਤੇ ਵਿਕਟੋਰੀਆ ਨੂੰ ਮਨਜ਼ੂਰ ਨਹੀਂ ਹੈ। ਉੱਥੇ ਸਕੂਲਾਂ ਦੇ ਵਿੱਚ ਪੜ੍ਹਾਉਣ ਵਾਲੇ ਜਿਹੜੇ ਟ੍ਰੇਨੀ ਅਧਿਆਪਕ ਨੇ ਉਹਨਾਂ ਦੇ ਆਪਣੇ ਲਿਟਰੇਸੀ ਸਕਿੱਲ ਕਿੱਥੇ ਖੜ੍ਹੇ ਹੁੰਦੇ ਨੇ, ਇਸ ਨੂੰ ਲੈ ਕੇ ਇੱਕ ਰਿਪੋਰਟ ਸਾਹਮਣੇ ਆਈ ਹੈ। ਦੱਸ ਦਈਏ ਕਿ ਸਕੂਲਾਂ ਦੇ ਵਿੱਚ ਅਧਿਆਪਕਾਂ ਤੋਂ ਇਲਾਵਾ ਜਿਹੜੇ ਟ੍ਰੇਨੀ ਅਧਿਆਪਕ ਹੁੰਦੇ ਨੇ ਯਾਨੀ ਕਿ ਜਿਹੜੇ ਟੀਚਿੰਗ ਸਟੂਡੈਂਟਸ ਵੀ ਕਹਿ ਲਿਆ ਜਾਂਦਾ, ਅਸਲ 'ਚ ਉਹ ਟੀਚਿੰਗ ਦੀ ਪੜ੍ਹਾਈ ਕਰ ਰਹੇ ਹੁੰਦੇ ਨੇ ਪਰ ਇਸ ਦਰਮਿਆਨ ਉਹ ਨਵੇਂ ਅਧਿਆਪਕ ਬਣਨ ਦੀ ਟ੍ਰੇਨਿੰਗ ਵੀ ਹਾਸਲ ਕਰ ਰਹੇ ਹੁੰਦੇ ਨੇ। ਉਹਨਾਂ ਦੇ ਕੋਲ Year 9 ਦੇ ਸਟੈਂਡਰਡ ਦੇ ਸਕਿੱਲ ਵੀ ਮੌਜੂਦ ਨਹੀਂ ਨੇ। ਅਸਲ 'ਚ ਲਿਟਰੇਸੀ ਐਂਡ ਨਿਊਮਰੇਸੀ ਟੈਸਟ ਫਾਰ ਇਨੀਸ਼ੀਅਲ ਟੀਚਰ ਐਜੂਕੇਸ਼ਨ ਯਾਨੀ ਇਸ ਨੂੰ ਲੈਂਟਿਟ ਕਿਹਾ ਜਾਂਦਾ, ਇਸ ਟੈਸਟ ਦੇ ਦਰਮਿਆਨ 25,971 ਵਿਦਿਆਰਥੀ ਜਿਹੜੇ ਸੀ ਇਸ ਟੈਸਟ ਦੇ ਵਿੱਚ ਬੈਠੇ।
ਕੇਵਲ 87% ਹੀ ਇਸ ਟੈਸਟ ਨੂੰ ਪਾਸ ਕਰ ਸਕੇ ਔਰ 2018 ਤੋਂ ਬਾਅਦ ਇਹ ਸਭ ਤੋਂ ਲੋਐਸਟ ਪਰਸੈਂਟੇਜ ਜਿਹੜੀ ਦੱਸੀ ਗਈ ਹੈ।

0: ਯਾਨੀ ਕਿ ਇਸ ਟੈਸਟ ਨੂੰ ਪਾਸ ਕਰਨ ਪਾਸ ਨਾ ਕਰ ਪਾਉਣ ਵਾਲਿਆਂ ਦੇ ਕੋਲ ਈਅਰ 9 ਦੇ ਵੀ ਸਟੈਂਡਰਡ ਮੌਜੂਦ ਨਹੀਂ ਨੇ। ਮਲਟੀਪਲ ਚੋਇਸ ਕੁਸ਼ਚਨ ਆਮ ਤੌਰ 'ਤੇ ਦਿੱਤੇ ਜਾਂਦੇ ਨੇ, ਪਰ ਉਹ ਅੰਗਰੇਜ਼ੀ, ਹਿਸਾਬ ਅਤੇ ਹੋਰਨਾਂ ਦੂਸਰੀਆਂ ਜਿਹੜੇ ਸਬਜੈਕਟ ਸੀ ਉਹਨਾਂ ਵਿਸ਼ਿਆਂ ਦੇ ਵਿੱਚ ਕਮਜ਼ੋਰ ਹੀ ਰਹੇ। ਵਿਕਟੋਰੀਆ ਦੀ ਸਾਬਕਾ ਪ੍ਰੀਮੀਅਰ ਜੈਸਿੰਟਾ ਐਲਨ ਦੀ ਤਰਫ ਤੋਂ ਸ਼ੁੱਕਰਵਾਰ ਦੇ ਦਿਨ ਇਹ ਐਲਾਨ ਕੀਤੇ ਜਾਣ ਤੋਂ ਬਾਅਦ ਕਿ ਉਹ ਇਸ ਸਾਲ ਚੋਣਾਂ ਨਹੀਂ ਲੜਨਗੇ, ਉਸ ਤੋਂ ਬਾਅਦ ਹੁਣ ਆਪਣੇ ਪਰਿਵਾਰ ਦੇ ਨਾਲ ਵਿਦੇਸ਼ ਛੁੱਟੀਆਂ ਕੱਟਣ ਦੀ ਖਬਰ ਸਾਹਮਣੇ ਆ ਰਹੀ ਹੈ। ਵਿਦੇਸ਼ ਜਾਣਗੇ ਉਹ ਹਾਲੇ ਇਸ ਵੀਕਐਂਡ ਦੇ ਦਰਮਿਆਨ ਨਹੀਂ, ਅਗਲੇ ਹਫ਼ਤੇ। ਪਰ ਹੈਰਾਲਸਨ ਦੀ ਤਰਫ ਤੋਂ ਲਗਾਈ ਗਈ ਖਬਰ ਦੇ ਵਿੱਚ ਇਹ ਦੱਸਿਆ ਗਿਆ ਕਿ ਜੈਸਿੰਟਾ ਐਲਨ ਆਪਣੇ ਪਤੀ ਯੋਰਿਕ ਪਾਈਪਰ ਅਤੇ ਆਪਣੇ ਦੋ ਬੱਚਿਆਂ ਪੈਗੀ ਅਤੇ ਕੌਰਮੈਕ ਦੇ ਨਾਲ ਵਿਦੇਸ਼ ਦੌਰੇ 'ਤੇ ਜਾਣ ਤੋਂ ਪਹਿਲਾਂ ਆਪਣੇ ਹਿੱਸੇ ਦੇ ਵਿੱਚੋਂ $2,00,000 ਲੇਬਰ ਪਾਰਟੀ ਨੂੰ ਡੋਨੇਟ ਕਰਕੇ ਜਾਣਾ ਚਾਹੁੰਦੇ ਨੇ। ਇਸ ਦਰਮਿਆਨ ਬੈਂਡੀਗੋ ਈਸਟ ਦੀ ਜਿਹੜੀ ਸੀਟ ਹੈ ਉੱਥੋਂ ਇਸ ਵਾਰ ਲੇਬਰ ਪਾਰਟੀ ਕਿਸ ਨੂੰ ਉਤਾਰਦੀ ਹੈ, ਇੱਕ ਵੱਡਾ ਸਵਾਲ ਪੈਦਾ ਹੋਏਗਾ। 1999 ਤੋਂ ਹੀ ਜੈਸਿੰਟਾ ਐਲਨ, ਮਾਫ਼ ਕਰਨਾ, ਲੇਬਰ ਪਾਰਟੀ ਜਿਹੜੀ ਹੈ ਇਸ ਸੀਟ ਤੋਂ ਜਿੱਤਦੀ ਆਈ ਹੈ। ਇਸ ਦਰਮਿਆਨ ਜਿਹੜੇ ਨੈਸ਼ਨਲ ਪਾਰਟੀ ਦੇ ਤੋਂ ਉਮੀਦਵਾਰ ਨੇ ਐਂਡਰਿਊ ਲਿਥਲੇਨ, ਉਹਨਾਂ ਨੇ ਜੈਸਿੰਟਾ ਐਲਨ ਨੂੰ ਵਧਾਈ ਦਿੱਤੀ ਕਿ ਉਹ 25 ਸਾਲ ਦੇ ਆਪਣੇ ਸ਼ਾਨਦਾਰ ਸਿਆਸੀ ਸਫ਼ਰ ਨੂੰ ਅੰਜਾਮ ਦੇ ਕੇ ਹੁਣ ਰਿਟਾਇਰ ਹੋ ਗਏ ਨੇ। ਪਰ ਉਹਨਾਂ ਨੇ ਇਸ ਗੱਲ ਦੇ ਲਈ ਉਹਨਾਂ ਨੂੰ ਭੰਡਿਆ ਵੀ ਕਿ ਮਾੜੀ ਗੱਲ ਇਹ ਹੈ ਕਿ ਵਿਕਟੋਰੀਆ ਸੂਬੇ ਨੂੰ ਕਰਜ਼ ਦੇ ਹਾਲਾਤ ਦੇ ਵਿੱਚ ਛੱਡ ਕੇ ਉਹ ਜਾ ਰਹੇ ਨੇ। ਵਨ ਨੇਸ਼ਨ ਪਾਰਟੀ ਦੇ ਤੀਸਰੇ ਨੰਬਰ ਦੇ ਉਮੀਦਵਾਰ ਵੈਸਟਰਨ ਆਸਟ੍ਰੇਲੀਆ ਦੀ ਸੂਬਾਈ ਚੋਣਾਂ ਦੇ ਵਿੱਚ ਜਿਹੜੇ ਆਏ ਸੀ ਸੀਕਰਟ ਹਾਰਬਰ ਦੀ ਬਾਈ ਇਲੈਕਸ਼ਨ ਦੇ ਵਿੱਚ, ਪੰਜਾਬੀ ਮੂਲ ਦੇ ਪਰਮਿੰਦਰ ਸਿੰਘ ਨੇ ਹੁਣ ਗੇ ਭਾਈਚਾਰੇ ਦੇ ਉੱਤੇ ਕੀਤੀ ਆਪਣੀ ਟਿੱਪਣੀ ਨੂੰ ਲੈ ਕੇ ਮਾਫ਼ੀ ਮੰਗੀ ਹੈ। ਦੱਸ ਦਈਏ ਕਿ ਮਿਸਟਰ ਸਿਕੰਤ ਦੇ ਨਾਮ ਦੇ ਨਾਲ ਮਸ਼ਹੂਰ ਯੂਟਿਊਬ ਕੰਟੈਂਟ ਕ੍ਰੀਏਟਰ ਦੇ ਇੱਕ ਪੋਡਕਾਸਟ ਦੇ ਵਿੱਚ ਪਰਮਿੰਦਰ ਸਿੰਘ ਨੇ ਗੇ ਭਾਈਚਾਰੇ ਨੂੰ ਦਿਮਾਗੀ ਤੌਰ 'ਤੇ ਬਿਮਾਰ ਭਾਈਚਾਰਾ ਦੱਸਿਆ ਸੀ। ਇਸ ਮਾਮਲੇ 'ਚ ਪੌਲਿਨ ਹੈਨਸਨ ਅਤੇ ਬਾਨਬੀ ਜੋਇਸ ਦੀ ਤਰਫ ਤੋਂ ਉਹਨਾਂ ਦੇ ਨਾਲੋਂ ਦੂਰੀ ਵੱਟ ਲਏ ਜਾਣ ਤੋਂ ਬਾਅਦ ਹੁਣ ਖੁਦ ਪਰਮਿੰਦਰ ਸਿੰਘ ਨੂੰ ਵੀ ਇਸ ਮਾਮਲੇ ਦੇ ਵਿੱਚ ਖੇਡ ਜਤਾ ਕੇ ਉਹਨਾਂ ਦੀ ਤਰਫ ਤੋਂ ਮਾਫ਼ੀ ਮੰਗੀ ਗਈ ਹੈ। ਚੇਤੇ ਕਰਵਾ ਦਈਏ ਕਿ ਵੈਸਟਰਨ ਆਸਟ੍ਰੇਲੀਆ ਦੀ ਲੈਜਿਸਲੇਟਿਵ ਕੌਂਸਲ ਦੀ ਸਾਲ 2025 'ਚ ਹੋਈਆਂ ਚੋਣਾਂ ਦੇ ਵਿੱਚ ਉਹ ਵਨ ਨੇਸ਼ਨ ਪਾਰਟੀ ਦੇ ਤੀਸਰੀ ਚੋਇਸ ਦੇ ਉਮੀਦਵਾਰ ਸੀ। ਉਧਰ ਆਖਰੀ ਖਬਰ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਬਨਾਮ ਬਾਂਗਲਾਦੇਸ਼ ਪਹਿਲੇ ਟੈਸਟ ਮੈਚ ਦੇ ਵਿੱਚ ਬਾਂਗਲਾਦੇਸ਼ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ 6 ਵਿਕਟਾਂ ਦੇ ਨੁਕਸਾਨ ਤੇ 351 ਦੌੜਾਂ ਬਣਾ ਲਈਆਂ, ਯਾਨੀ ਆਸਟ੍ਰੇਲੀਆ ਦੇ ਨਾਲੋਂ ਪਹਿਲੀ ਪਾਰੀ ਦੇ ਵਿੱਚ 153 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਹਾਲਾਂਕਿ ਬਾਂਗਲਾਦੇਸ਼ ਦੇ ਸਾਰੇ ਬੱਲੇਬਾਜ਼ ਜਿਹੜੇ ਸੀ ਉਹ ਮੈਦਾਨ ਰਵਾਨਾ ਹੋ ਗਏ ਸੀ। ਤਨਜੀਦ ਹੁਸਨ ਨੇ 101 ਦੌੜਾਂ ਬਣਾਈਆਂ, ਕਪਤਾਨ ਨਜ਼ਮੁਲ ਹੁਸੈਨ ਸ਼ੰਤੋ ਨੇ 84 ਦੌੜਾਂ ਬਣਾਈਆਂ, ਮੋਇਮੁਲ ਹੱਕ ਨੇ 49, ਇਸ ਤੋਂ ਇਲਾਵਾ ਮੁਸ਼ਫਿਕੁਰ ਰਹੀਮ ਨੇ 36 ਦੌੜਾਂ ਬਣਾਈਆਂ, ਮਹਿਦੀ ਹਸਨ ਮਿਰਾਜ਼ 32 ਦੌੜਾਂ ਦੇ ਉੱਤੇ ਨਾਬਾਦ ਖੇਡ ਰਹੇ ਨੇ ਅਤੇ ਨਾਲ ਉਹਨਾਂ ਦੇ ਸਾਥ ਹਸਨ ਮਹਿਮੂਦ 13 ਦੌੜਾਂ ਦੇ ਉੱਤੇ ਦੇ ਰਹੇ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ, ਦਿਓ ਇਜਾਜ਼ਤ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
4: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
5: ਹਾਂਜੀ ਰੇਡੀਓ
6: ਬੇਬੀ ਮੇਰੀ ਹਾਏ ਹਾਏ ਕੋਲੀ ਮਾਰੇ ਅੱਖੀਓ ਸੇ ਹਾਏ ਹਾਏ ਕੋਲੀ

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: This station is now the ultimate power in the universe.
4: Radio Hanji, 1674 AM.
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 180, 492, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।

0: ਉਸਤਾਦ ਹੁਸੈਨ ਬਖਸ਼ ਹੋਰਾਂ ਦੀ ਆਵਾਜ਼ 'ਚ, ਜਿਨ੍ਹਾਂ ਨੇ ਗੀਤ ਬੜਾ ਮਸ਼ਹੂਰ ਸੋਹਣੀ ਹੈ ਜੇ ਤੇਰੇ ਨਾਲ ਦਗਾ ਮੈਂ ਕਮਾਵਾਂ, ਬੜਾ ਸੁਣਿਆ ਹੋਣਾ ਤੁਸੀਂ ਅੱਜ ਕੱਲ੍ਹ ਤਾਂ ਅੱਜ ਕੱਲ੍ਹ ਦੀ ਮੰਡੀਰ ਨੇ ਰੀਮਿਕਸ ਦੇ ਵਿੱਚ ਸੁਣਿਆ ਹੋਣਾ, ਪਰ ਅੱਜ ਕੱਲ੍ਹ ਦੀ ਮੰਡੀਰ ਨੇ ਸ਼ਾਇਦ ਐਸੇ ਫਨਕਾਰ ਨਹੀਂ ਸੁਣੇ ਹੋਣੇ, ਕਿਉਂਕਿ ਜਿਹੜੇ ਇਹਨਾਂ ਨੇ ਸ਼ੁਰੂਆਤ ਦੇ ਵਿੱਚ ਜਿਸ ਕਿਸਮ ਦੇ ਨਾਲ ਰੁਬਾਈ ਦੇ ਨਾਲ ਸ਼ੁਰੂਆਤ ਕੀਤੀ, ਉਹ 'ਚ ਬੰਦ ਪਸੰਦ ਇਹ ਜਿਹੜੇ ਅੱਖਰ ਵਰਤੇ ਨੇ, ਉਹਦੇ ਤੋਂ ਮੈਂ ਵੀ ਪ੍ਰਭਾਵਿਤ ਹੋ ਗਿਆ ਅਤੇ ਮੈਂ ਵੀ ਆਪਣੀ ਇੱਕ ਲਿਖਤ ਲਿਖ ਛੱਡੀ ਕਿ ਚੰਦਰੀ ਵੰਡਣਾ ਹੁੰਦੀ ਅਤੇ ਗੱਲ ਸਾਡੀ ਅੱਡ ਨਾ ਹੁੰਦੀ, ਚੰਦਰੀ ਵੰਡਣਾ ਹੁੰਦੀ ਅਤੇ ਗੱਲ ਸਾਡੀ ਅੱਡ ਨਾ ਹੁੰਦੀ, ਪਾਸ਼ ਬੈਠਾ ਪਸ਼ਾਵਰ ਹੁੰਦਾ, ਬਾਗੀ ਨਾ ਹੁੰਦਾ, ਬਗਾਵਤ ਨਾ ਹੁੰਦੀ, ਮੋਗੇ 'ਚ ਰਹਿ ਜਾਂਦਾ ਬਾਬੂ ਰਜਬ ਅਲੀ ਅਤੇ ਬਟਾਲਵੀ ਸਿਆਲ ਕੋਟੀਆ ਹੁੰਦਾ, ਵੰਝਲੀ ਦੀ ਵੀ ਕੂਕ ਵੱਜਦੀ ਲੁਧਿਆਣੇ ਅਤੇ ਹੀਰ ਵੀ ਬੈਠੀ ਝੰਗ ਨਾ ਹੁੰਦੀ। ਅੱਜ ਦੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਤੁਹਾਡਾ ਸਵਾਗਤ ਜੀ ਜੀਆਂ ਨੂੰ, ਔਰ ਸਲਾਮ ਸਤਿ ਸ਼੍ਰੀ ਅਕਾਲ ਔਰ ਸਾਰੇ ਅਦਾਬ ਦੇ ਨਾਲ ਸਾਰੀ ਜਿਹੜੇ ਜਿੰਨੇ ਵੀ ਦੁਨੀਆ ਭਰ ਦੇ ਵਿੱਚ ਜਿਸ ਕਿਸਮ ਦੇ ਨਾਲ ਵੀ ਤੁਸੀਂ ਖੁਸ਼ ਹੋ ਸਕਦੇ ਹੋ ਉਹ ਸਾਰੀਆਂ ਦੁਆਵਾਂ ਤੁਹਾਨੂੰ। ਅਤੇ ਪ੍ਰੋਗਰਾਮ ਦੇ ਵਿੱਚ ਅੱਜ ਗੱਲ ਵੰਡ ਦੀ ਕਰਨੀ ਹੈ, ਗੱਲ ਬਟਵਾਰੇ ਦੀ ਕਰਨੀ ਹੈ, ਗੱਲ ਭਾਰਤ ਅਤੇ ਪਾਕਿਸਤਾਨ ਦੀ ਕਰਨੀ ਹੈ। ਪਾਕਿਸਤਾਨ ਸ਼ਾਇਦ ਇੱਕ ਅੱਖਰ ਹੈ ਵੀ ਨਹੀਂ ਸੀ 47 ਤੋਂ ਪਹਿਲਾਂ। 15 ਅਗਸਤ 1947 ਆ ਰਹੀ ਦਾ ਜਿਹੜਾ ਦਿਨ ਸੀਗਾ, 15 ਅਗਸਤ ਆ ਰਹੀ ਹੈਗੀ, ਆਜ਼ਾਦੀ ਦਾ ਦਿਨ ਆ ਰਿਹਾ ਹੈਗਾ, ਪਰ ਆਜ਼ਾਦੀ ਦੇ ਮੌਕੇ ਦੇ ਉੱਤੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਦੀ ਗੱਲ ਹਰ ਵਾਰ ਉੱਠ ਜਾਂਦੀ ਹੈਗੀ ਹੈ। ਕੀ ਇਹ ਵੰਡ ਦਾ ਸੇਕ, ਔਰ ਉਹਨੂੰ ਵੱਖਰੇ ਤਰੀਕੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਪੇਸ਼ ਕਰਨਗੇ ਪ੍ਰੀਤਮ ਸਿੰਘ ਰੁਪਾਲ ਜੀ। ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ
0: ਜੀ, ਔਰ ਜਦੋਂ ਵੰਡ ਦੀ ਗੱਲ ਆਉਂਦੀ ਹੈ, ਮੈਂ ਨਾ ਇੱਕ BBC ਦੇ ਉੱਤੇ ਇੱਕ ਬਲੌਗ ਪਿਆ ਸੀਗਾ, ਅਤੇ ਉਹਦੀ ਬਲੌਗ ਦੀ ਸ਼ੁਰੂਆਤ ਕੁਛ ਇੱਦਾਂ ਹੋਈ ਕਿ ਅੰਮਾ ਜੇ ਅਸੀਂ ਅਤੇ ਮਾਈ ਇੱਕੋ ਘਰ 'ਚ ਰਹਿ ਸਕਦੇ ਹਾਂ ਤਾਂ ਹਿੰਦੁਸਤਾਨ 'ਚ ਹਿੰਦੂ ਅਤੇ ਮੁਸਲਮਾਨ ਇਕੱਠੇ ਕਿਉਂ ਨਹੀਂ ਰਹਿ ਸਕਦੇ। ਇਹ ਸਵਾਲ 10-11 ਸਾਲ ਦੀ ਤਨੋਂ ਆਪਣੀ ਮਾਂ ਤੋਂ ਪੁੱਛਦੀ ਹੈ। ਅਸਲ 'ਚ ਇਹ ਪਰਿਵਾਰ ਭਾਰਤ ਅਤੇ ਪਾਕਿਸਤਾਨ

0: ਉੱਥੇ ਘੱਟ ਗਿਣਤੀ ਰਹਿੰਦੇ ਨੇ, ਉਹਨਾਂ ਨੂੰ ਪਨਾਹ ਦਿੱਤੀ ਸੀ, ਸ਼ੈਲਟਰ ਕੀਤਾ ਸੀ, ਔਰ ਭਾਰਤ ਵਾਲੇ ਪਾਸੇ ਵੀ ਇੱਦਾਂ ਹੋਇਆ ਸੀਗਾ। ਸੋ ਇਹਦਾ ਮਤਲਬ ਇਹ ਗੱਲ ਤਾਂ ਜ਼ਾਹਰ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸੀਗੇ ਉਹ ਇਸ ਦੇ ਹੱਕ 'ਚ ਹੈ ਨਹੀਂ ਸੀ, ਪਰ ਸੇਮ ਐਟ ਦੀ ਸੇਮ ਟਾਈਮ ਉਹ ਵੀ ਲੋਕ ਸੀ ਜਿਹੜੇ ਇਸ ਵੰਡ ਦਾ ਹਿੱਸਾ ਬਣਦੇ ਨੇ, ਵੱਢ ਟੁੱਕ ਦਾ ਹਿੱਸਾ ਬਣਦੇ ਨੇ, ਚਾਹੁੰਦੇ ਨਾ ਚਾਹੁੰਦੇ ਹੋਏ ਵੀ ਇਸ ਪੋਲੀਟੀਕਲ ਲਾਈਨ ਦੇ ਇੱਧਰ ਅਤੇ ਉੱਧਰ ਹੋਣ ਦੇ ਲਈ ਫੈਸਲਾ ਲੈ ਲੈਂਦੇ ਨੇ ਕਿ ਕਿਹਨੇ ਇੱਧਰ ਹੋਣਾ ਕਿਹਨੇ ਉੱਧਰ ਹੋਣਾ। ਜ਼ਿੰਮੇਦਾਰ ਕੌਣ ਸੀ, ਇਤਿਹਾਸ ਕੀ ਸੀ, ਉਹਦੇ ਬਾਰੇ ਆਪਾਂ ਬੜੀ ਵਾਰ ਗੱਲ ਕਰ ਚੁੱਕੇ ਹਾਂ ਭਾਅ ਜੀ, ਪਰ ਵੰਡ ਦੇ ਅਸਰ ਜਿਹੜੇ ਇੱਕ ਆਮ ਲੋਕਾਈ ਦੇ ਉੱਤੇ ਕਿੱਦੇ ਪਏ ਉਹਦਾ ਅੱਜ ਉਹਦੇ ਬਾਰੇ ਆਪਾਂ ਗੱਲ ਕਰਨੀ ਚਾਹੁੰਦੇ ਹਾਂ ਕਿ ਹਰ ਇੱਕ ਆਮ ਸ਼ਖਸ, ਕਿਉਂਕਿ ਕਹਿਣ ਨੂੰ ਆਸਾਨ ਹੈਗਾ ਕਿ ਵੰਡ ਹੋ ਗਈ, ਬਟਵਾਰਾ ਹੋ ਗਿਆ, ਲਾਈਨ ਖਿੱਚੀ ਗਈ, ਕਿਵੇਂ ਪੋਸੀਬਲ ਕਿਵੇਂ ਹੈਗਾ ਕਿ ਇੱਕ ਤੁਸੀਂ ਆਪਣਾ ਘਰ ਬਾਰੇ ਛੱਡ ਕੇ ਪੂਰਾ ਦਾ ਪੂਰਾ ਕਿਤੇ ਹੋਰ ਚਲੇ ਜਾਓ, ਤੁਸੀਂ ਆਪਣੀ ਨੌਕਰੀ ਛੱਡ ਦਿਓ, ਆਪਣੀ ਜ਼ਮੀਨ ਛੱਡ ਦਿਓ, ਆਪਣੇ ਲੋਕ ਛੱਡ ਦਿਓ, ਆਪਣੇ ਦੋਸਤ ਮਿੱਤਰ ਛੱਡ ਦਿਓ, ਇਹ ਕਿੱਦਾਂ ਪੋਸੀਬਲ ਹੋਇਆ ਉਸ ਵਕਤ, ਔਰ ਉਹਦਾ ਆਮ ਲੋਕਾਈ ਦੇ ਉੱਤੇ ਕਿਵੇਂ ਅਸਰ ਪਏ?
1: ਪਹਿਲੀ ਗੱਲ ਤਾਂ ਗੌਤਮ ਜੀ, ਜਿਹੜਾ ਉਜਾੜਾ ਸ਼ਬਦ ਹੈ ਨਾ, ਇਹ ਆਪਣੇ ਆਪ ਚ ਬਹੁਤ ਖਤਰਨਾਕ ਹੈ, ਤੇ ਆਮ ਤੌਰ ਤੇ ਜਿਹੜਾ ਉਜਾੜੇ ਦਾ ਪਹਿਲਾਂ ਇੱਕ ਹੁੰਦਾ ਸੀ ਕਿ ਕਿਸੇ ਨੈਚੁਰਲ ਕਲਾਇਮਟੀ ਕਰਕੇ, ਕਿਸੇ ਕਾਰਨ ਕਰਕੇ ਕੋਈ ਜਗ੍ਹਾ ਜਿਹੜੀ ਸੀ ਕਿਤੇ ਸਬਮਰਜ ਹੋ ਗਈ, ਕਿਤੇ ਦਰਿਆ ਬੁਰਦ ਹੋ ਗਈ, ਲੋਕਾਂ ਨੂੰ ਥੋਜੜ ਕੇ ਜਾਣਾ ਪਿਆ, ਜਾਂ ਕਿਤੇ ਕੋਈ ਇਸ ਤਰ੍ਹਾਂ ਦਾ ਮੌਸਮ ਦੀ ਕਿਤੇ ਭੂਚਾਲ ਆ ਗਏ, ਦਰਾੜਾਂ ਪੈ ਗਈਆਂ ਤੇ ਜ਼ਮੀਨ ਗਰਕ ਹੋ ਗਈ ਤਾਂ ਉਜੜਨਾ ਪਿਆ। ਪਰ ਜਿਹੜਾ ਇਹ ਉਜਾੜਾ ਜਿਹਦੇ ਚ ਇੱਕ ਹਿਊਮਨ ਜ਼ਿੰਮੇਵਾਰ ਹੈ, ਭਾਵੇਂ ਉਹ ਪੋਲੀਟੀਕਲ ਬੰਦੇ ਸੀ ਚਾਹੇ ਕੁਛ ਵੀ ਸੀ, ਤੇ ਉਹ ਹਿਊਮਨ ਬੀਂਗ ਦਾ ਸੀਗਾ ਜਿਹੜਾ ਉਜਾੜਾ ਜਾਣ ਬੁੱਝ ਕੇ ਕੀਤਾ ਗਿਆ, ਤੇ ਇਹ ਇਹਦਾ ਜਿਹੜਾ ਦਰਦ ਹੈ ਇਹ ਅਜੇ ਵੀ ਲੋਕ ਸਾਂਭੀ ਬੈਠੇ। ਦੇਖੋ 80 ਸਾਲ ਹੋ ਗਏ ਲਗਭਗ, ਤੇ 80 ਸਾਲਾਂ ਦੇ ਵਿੱਚ 3-4 ਪੀੜੀਆਂ ਜਿਹੜੀਆਂ ਸੀ ਉਹ ਨਵੀਆਂ ਆ ਗਈਆਂ, ਤੇ ਕੋਈ ਕੋਈ ਵਿਅਕਤੀ ਜਿਹੜਾ ਉਦੋਂ ਛੋਟਾ ਸੀ ਜਦੋਂ ਇੱਧਰੋਂ ਉੱਧਰ ਗਿਆ ਜਾਂ ਉਦੋਂ ਇੱਧਰ ਆਇਆ ਉਹ ਅਜੇ ਹੈ, ਕਿਤੇ ਕਿਤੇ ਕੋਈ ਬੰਦਾ ਬਚਿਆ ਜਿਹਨਾਂ ਨੂੰ ਥੋੜਾ ਮੋਟਾ ਕੁਝ ਚੇਤਿਆਂ ਚ ਯਾਦ ਹੈ, ਤੇ ਜਾਂ ਫਿਰ ਉਹਨੇ ਕਹਾਣੀਆਂ ਜਿਹੜੀਆਂ ਇੱਧਰੋਂ ਉੱਧਰੋਂ ਜਿਹੜੀਆਂ ਨੇ ਉਹ ਸੁਣੀਆਂ ਨੇ, ਤੇ ਉਹ ਇਹਦੀ ਜਿਹੜੀ ਆ ਗੱਲ ਕਰਦੇ ਆ, ਬਾਤ ਪਾਉਂਦੇ ਆ। ਪਹਿਲੀ ਗੱਲ ਤਾਂ ਦੇਖੋ ਇਹਦੇ ਚ ਦੋ ਗੱਲਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਕਰਨੀਆਂ, ਜਿਹਨਾਂ ਨੂੰ ਅਕਸਰ ਇਗਨੋਰ ਕੀਤਾ ਜਾਂਦਾ। ਪਹਿਲੀ ਗੱਲ ਤਾਂ ਇਹ ਵੀ ਜਦੋਂ ਵੀ ਕਿਤੇ ਤਕਸੀਮ ਹੁੰਦੀ ਹੈ ਪੋਲੀਟੀਕਲੀ ਜਿਹੜੀ ਹੈ ਤੇ ਜੀਓਗ੍ਰਾਫਿਕਲੀ, ਇਹ ਦੋਨੇ ਗੱਲਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ, ਤੇ ਜਿਹੜੀ ਤਕਸੀਮ ਉਹ ਸਿਆਸੀ ਤੌਰ ਤੇ ਰਾਜਨੀਤਿਕ ਤੌਰ ਤੇ ਹੁੰਦੀ ਹੈ, ਤੇ ਫਿਰ ਲਕੀਰਾਂ ਨੇ ਜਿਹੜੀਆਂ ਉਹ ਜ਼ਮੀਨ ਤੇ ਖਿੱਚੀਆਂ ਜਾਂਦੀਆਂ ਨੇ, ਤੇ ਹੋਰ ਵੀ ਬਹੁਤ ਸਾਰੇ ਮੁਲਕਾਂ ਚ ਹੋਈ ਹੈ, ਇੱਕ ਨਹੀਂ ਕਿ ਇਹ ਕੋਈ ਇੱਥੇ ਜਿਹੜਾ ਇਕੱਲੀ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਬੰਗਾਲ ਦੇ ਵਿੱਚ ਹੋਈ ਹੈ, ਬਹੁਤ ਸਾਰੇ ਮੁਲਕ ਵੰਡੇ ਗਏ ਨੇ, ਲਕੀਰਾਂ ਖਿੱਚੀਆਂ ਗਈਆਂ ਨੇ, ਕੰਧਾਂ ਮਾਰੀਆਂ ਗਈਆਂ ਨੇ, ਫਿਰ ਕੰਧਾਂ ਢਾਈਆਂ ਵੀ ਗਈਆਂ ਨੇ, ਦੁਬਾਰਾ ਇੱਕ ਵੀ ਹੋਏ ਨੇ, ਤੇ ਪਰ ਇੱਥੇ ਜਿਹੜੀ ਜਿਹੜਾ ਇਹ ਇਸ ਜਿਹੜਾ ਇਹਦਾ ਖਤਰਨਾਕ ਪਹਿਲੂ ਹੋਇਆ ਇਹ ਹੈ ਕਿ ਜਿੰਨਾ ਇੱਥੇ ਕਤਲੇਆਮ ਹੋਇਆ, ਜਿੰਨਾ ਉਜਾੜਾ ਹੋਇਆ, ਇੰਨਾ ਹੋਰ ਕਿਤੇ ਹੋਇਆ ਨੀ, ਤੇ ਇਹ ਇਹ ਜਿਹੜਾ ਇਹਦਾ ਖਤਰਨਾਕ ਪਹਿਲੂ ਆ। ਤੇ ਇਹਦੇ ਚ ਵੀ ਜਿੱਦਾਂ ਤੁਸੀਂ ਸ਼ੁਰੂ ਦੱਸਿਆ ਕਿ ਜ਼ਿੰਮੇਵਾਰ ਤਾਂ ਇਹਦੇ ਚ ਵੀ ਰਾਜਨੀਤੀ ਸੀ, ਪਰ ਉਹ ਰਾਜਨੀਤੀ ਸੀ ਜਿਹੜੀ ਉਹ ਰਾਜਨੀਤੀ ਇੱਕੋ ਦਮ ਇੰਨੀ ਜ਼ਿਆਦਾ ਜਿਹੜੀ ਹੈਗਾ ਫਿਰਕੂ ਜ਼ਹਿਰ ਦੇ ਵਿੱਚ ਜਿਹੜੀ ਕਿਵੇਂ ਤਬਦੀਲ ਹੋ ਗਈ, ਇਹ ਗੱਲ ਜਿਹੜੀ ਅੱਜ ਵੀ ਸਮਝ ਤੋਂ ਬਾਹਰ ਹੈ। ਦੇਖੋ ਤੁਸੀਂ ਆਪਾਂ ਮੁਸਲਿਮ ਲੀਗ ਨੂੰ ਗਾਲਾਂ ਕੱਢੀ ਜਾਈਏ, ਹਿੰਦੂ ਮਹਾਸਭਾ ਨੂੰ ਗਾਲਾਂ ਕੱਢੀ ਜਾਈਏ, ਉਸ ਵੇਲੇ ਜਿਹੜਾ ਦਲ ਖਾਲਸਾ ਜਾਂ ਏਦਾਂ ਦੀਆਂ ਨਾਂ ਤੇ ਜਿਹੜੀਆਂ ਜਥੇਬੰਦੀਆਂ ਬਣੀਆਂ ਸਿੱਖਾਂ ਦੀਆਂ ਉਹਨਾਂ ਨੂੰ ਅਸੀਂ ਕਹੀ ਜਾਈਏ, ਪਰ ਗੱਲ ਤਾਂ ਇਹ ਹੈ ਕਿ ਇਹ ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਇਹਨੂੰ ਇਸ ਤਰ੍ਹਾਂ ਦੀ ਜਿਹੜੀ ਉਹ ਇੱਕ ਫਿਰਕੂ ਜ਼ਹਿਨੀਅਤ ਹੈ ਇਸ ਲੈਵਲ ਤੱਕ ਚਲੀ ਗਈ ਕਿ ਨਾ ਧੀਆਂ ਭੈਣਾਂ ਬਖਸ਼ੀਆਂ ਗਈਆਂ, ਨਾ ਬੰਦੇ ਬਖਸ਼ੇ ਗਏ, ਤੇ ਮੌਤ ਦੇ ਘਾਟ ਉਤਾਰ ਦਿੱਤੇ ਗਏ, ਅਫਵਾਹਾਂ ਦਾ ਜਿਹੜਾ ਸੀਗਾ ਬਾਜ਼ਾਰ ਉਹ ਇੰਨਾ ਗਰਮ ਹੋ ਗਿਆ, ਤੇ ਘੁੱਗ ਵਾਸ ਦੇ ਜਿਹੜੇ ਸ਼ਹਿਰ ਸੀ ਜਾਂ ਪਿੰਡ ਸੀ ਉਹ ਇੱਕੋਦਮ ਉਜੜ ਗਏ ਤੇ ਵਿਰਾਨ ਹੋ ਗਏ। ਉਹ ਇਹ ਇਹ ਸਾਰਾ ਗੱਲਾਂ ਜਿਹੜੀਆਂ ਇਹ ਇਹਨੂੰ ਸਮਝਣ ਦੀ ਜਿਹੜੀ ਆ ਮੈਂ ਸਮਝਦਾ ਕਿ ਬਹੁਤ ਸਖ਼ਤ ਜ਼ਰੂਰਤ ਹੈ। ਤੇ ਇਸ਼ਤਿਆਕ ਅਹਿਮਦ ਅੱਜ ਕੱਲ ਇੰਗਲੈਂਡ ਦੇ ਵਿੱਚ ਰਹਿੰਦੇ ਨੇ, ਉਹਨਾਂ ਦੀ ਇੱਕ ਕਿਤਾਬ ਕਾਫੀ ਲੰਬੇ ਸਮੇਂ ਬਾਅਦ ਲਿਖੀ ਆ ਉਹਨਾਂ ਨੇ, ਉਹ ਪਾਕਿਸਤਾਨ ਨੂੰ ਬਿਲੋਂਗ ਕਰਦੇ ਨੇ ਤੇ ਬਾਅਦ ਦੇ ਵਿੱਚ ਉੱਥੇ ਸੈਟਲ ਹੋ ਗਏ, ਤੇ ਉਹ ਕਈ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋਈ ਹੈ, ਪਿੱਛੇ ਜੇ ਉਹ ਪੰਜਾਬੀ ਦੇ ਵਿੱਚ ਵੀ ਅਨੁਵਾਦ ਹੋਈ ਹੈ, ਤੇ ਉਹ ਪੰਜਾਬ ਦੇ ਬਟਵਾਰੇ ਬਾਰੇ ਹੈ। ਕਿਉਂਕਿ ਜਦੋਂ ਇਹ ਜਿਹੜਾ ਅਵਾਰਡ ਜਦੋਂ ਆਇਆ ਜਿਹੜੀ ਬ੍ਰਿਟਿਸ਼ ਇੰਡੀਆ ਦੇ ਵਿੱਚ

0: ਇਹਦੀ ਤਕਸੀਮ ਦਾ, ਤੇ ਉਸ ਐਵਾਰ ਤੋਂ ਬਾਅਦ ਜਿਹੜਾ ਹੈਗਾ ਦੋ ਹੀ ਸਟੇਟਾਂ ਤੇ ਅਸਰ ਹੋਇਆ ਇਹਦਾ, ਇੱਕ ਪੰਜਾਬ ਤੇ ਇੱਕ ਬੰਗਾਲ ਤੇ। ਇਹ ਸਟੇਟਾਂ ਵੀ ਨਹੀਂ ਸੀ ਆਪਣੇ ਆਪ ਚ ਵੱਡੇ ਪ੍ਰੋਵਿੰਸ ਸੀ, ਕਿਸੇ ਵੇਲੇ ਰਾਜ ਸੂਬੇ ਨੀ, ਕਿਸੇ ਵੇਲੇ ਦੇਸ਼ ਰਹੇ ਸੀ, ਇਹ ਇਸ ਤਰੀਕੇ ਸੀ। ਤੇ ਇੱਥੇ ਹਾਲਾਂਕਿ ਚਲੋ ਬੰਗਾਲ ਦੀ ਵੰਡ ਤਾਂ ਪਹਿਲਾਂ ਹੋ ਚੁੱਕੀ ਸੀ, ਉਸ ਵੰਡ ਦੇ ਰਿਐਕਸ਼ਨ ਦੇ ਵਿੱਚ ਉੱਥੇ ਵੀ ਰਾਇਟਸ ਵਗੈਰਾ ਹੋਏ ਸੀ, ਤੇ ਉਹ ਤਾਂ ਲਾਰਡ ਕਰਜ਼ਨ ਵੇਲੇ ਚੈਂਸਫੋਰਡ ਵੇਲੇ ਜਿਹੜਾ ਸੀ ਇਹਦਾ ਉੱਥੇ ਪਹਿਲਾਂ ਇੱਕ ਵੱਖਰੀ ਤਰ੍ਹਾਂ ਦਾ ਇੱਕ ਆਰਡੀਨੈਂਸ ਉੱਥੇ ਹੋ ਚੁੱਕਿਆ ਸੀ। ਪਰ ਜਿਹੜਾ ਇਹ ਟੂ ਨੇਸ਼ਨ ਜਿਹੜਾ ਫਾਰਮੂਲਾ ਦਿੱਤਾ ਬ੍ਰਿਟਿਸ਼ਰ ਨੇ, ਤੇ ਪੰਜਾਬ ਦੇ ਉੱਪਰ ਸਭ ਤੋਂ ਵੱਧ ਲਾਗੂ ਹੋਇਆ। ਹਾਲਾਂਕਿ ਚਲੋ ਕਹਿਣ ਨੂੰ ਤਾਂ ਦੇਸ਼ ਦਾ ਬਟਵਾਰਾ ਸੀ, ਤੇ ਜਿੱਦਾਂ ਤੁਸੀਂ ਸ਼ੁਰੂ ਚ ਜ਼ਿਕਰ ਕੀਤਾ ਉਹ ਅਸਗਰ ਆਜ਼ਾਦ ਦਾ ਇੱਕ ਨਾਟਕ ਹੈ ਜਿਸ ਲਾਹੌਰ ਨੇ ਵੇਖਿਆ, ਤੇ ਉਹਦੇ ਵਿੱਚ ਉਹ ਜਿਹੜੀ ਆ ਉਹ ਇੰਸੀਡੈਂਟ ਆ ਜਿਹਦੇ ਚ ਉਹ ਸਾਰੀ ਉਹ ਗੱਲ ਆ ਜਿਹੜੀ ਕੀਤੀ ਲਖਨਊ ਦਾ ਪਰਿਵਾਰ ਉੱਧਰ ਲਾਹੌਰ ਜਿਹੜਾ ਹੈ ਉਹ ਚਲਿਆ। ਤੇ ਇਹ ਜਿਹੜਾ ਸੀਗਾ ਇਹਨੂੰ ਇਹ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਰੰਗ ਰੂਪ ਹੈ ਤੇ ਉਹ ਕਿਸਨੇ ਜਿਹੜਾ ਹੈਗਾ ਉਹ ਦਿੱਤਾ ਕਿ ਇਸ ਤਰ੍ਹਾਂ ਲੋਕਾਂ ਨੂੰ ਮੌਤ ਦੇ ਘਾਟ ਹੀ ਉਤਾਰ ਦਿੱਤਾ ਜਾਵੇ। ਹੁਣ ਇਹਦੇ ਚ ਦੇਖੋ ਦੋਵੇਂ ਗੱਲਾਂ ਨੇ, 80 ਸਾਲ ਹੋ ਗਏ, ਇਹਦੀਆਂ ਬੁਝਾਰਤਾਂ ਪੈਂਦੀਆਂ ਆਉਂਦੀਆਂ ਨੇ, ਕਹਾਣੀਆਂ ਚੱਲਦੀਆਂ ਆਉਂਦੀਆਂ ਨੇ, ਤੇ ਇਹ ਜਿਹੜਾ ਇੱਕ ਹੁਣ ਥੋੜਾ ਜਿਹਾ ਇੱਕ ਬਦਲਿਆ ਤਰੀਕਾ ਕਿ ਮਾਰੇ ਤਾਂ ਆਪਾਂ ਜ਼ਿਕਰ ਕਰਦੇ ਹਾਂ ਕਿ ਮਾਰੇ ਉਹਨਾਂ ਨੇ, ਉਹ ਮਾਰੇ ਉਹਨਾਂ ਨੇ, ਉਹ ਮਾਰੇ ਹਰ ਵਾਰੀ ਕਰਦੇ ਹਾਂ, ਤੇ ਹੁਣ ਗੱਲ ਜਿਹੜੇ ਆ ਵੀ ਕਿੰਨਾ ਨੇ ਕੌਣ ਬਚਾਏ, ਇਹ ਮੇਰਾ ਖਿਆਲ ਜ਼ਿਆਦਾ ਇੰਪੋਰਟੈਂਟ ਹੈ ਜਦੋਂ ਇੱਦਾਂ ਦਾ ਕੋਈ ਚੱਲਦਾ, ਕਿਉਂਕਿ ਉਹ ਇਹ ਤਕਸੀਮ ਹੈ ਜਿਹੜੀ ਉਹ ਭੁੱਲੀ ਤਾਂ ਨਹੀਂ ਜਾ ਸਕਦੀ, ਜਿਹੜਾ ਉਹ ਕਤਲੇਆਮ ਹੋਇਆ ਉਹ ਨਹੀਂ ਭੁੱਲਿਆ ਜਾ ਸਕਦਾ। ਤੇ ਜਿਹੜੀ ਤੁਸੀਂ ਇੱਕ ਆਪਣੀ ਕਵਿਤਾ ਦੀ ਜਾਂ ਜਿਹੜਾ ਤੁਸੀਂ ਇੱਕ ਫਰੇਜ਼ ਦੀ ਸ਼ੁਰੂ ਚ ਗੱਲ ਕੀਤੀ, ਤੁਸੀਂ ਆਪ ਲਿਖੀ ਹੈ ਤੁਹਾਡੀ, ਤੇ ਉਹ ਗੱਲ ਬਹੁਤ ਇੰਪੋਰਟੈਂਟ ਹੈ ਕਿ ਜਦੋਂ ਤਕਸੀਮ ਹੁੰਦੀ ਹੈ ਸਿਰਫ ਜ਼ਮੀਨਾਂ ਨਹੀਂ ਬਣੀਆਂ ਜਾਂਦੀਆਂ ਜਾਂ ਸਿਰਫ ਭੂਗੋਲਿਕ ਸਥਿਤੀ ਨਹੀਂ ਬਦਲੀ ਜਾਂਦੀ, ਤੇ ਜਦੋਂ ਮਤਲਬ ਕਿ ਤੁਹਾਡਾ ਲਿਟਰੇਚਰ, ਤੁਹਾਡੇ ਸਾਹਿਤਕਾਰ, ਤੁਹਾਡਾ ਸੱਭਿਆਚਾਰ ਉਹ ਸਾਰਾ ਇੱਕ ਹੋਣ ਦੇ ਬਾਵਜੂਦ ਵੀ ਜਿਹੜਾ ਹੈ ਉਹਦੇ ਚ ਜਿਹੜੀਆਂ ਵੰਡੀਆਂ ਪੈਂਦੀਆਂ ਨੇ ਉਹ ਜ਼ਿਆਦਾ ਖਤਰਨਾਕ ਹੁੰਦੀਆਂ ਨੇ, ਤੇ ਉਸ ਤੋਂ ਬਾਅਦ ਉਹ ਚ ਨਵੇਂ ਵਿਗਾੜ ਆਉਂਦੇ ਨੇ ਕਿਉਂਕਿ ਤੁਸੀਂ ਜੜ੍ਹਾਂ ਨਾਲ ਟੁੱਟਦੇ ਹੋ। ਤੇ ਇਹ ਹੋਇਆ ਸਾਡੇ ਹੁਣ ਸਾਡੇ ਜਿਹੜਾ ਸੱਭਿਆਚਾਰ, ਚਲੋ ਅਸੀਂ ਭਾਵੇਂ ਕਹੀ ਜਾਂਦੇ ਹਾਂ ਕਿ ਪੱਛਮੀ ਸੱਭਿਆਚਾਰ ਦਾ ਅਸਰ ਹੋ ਗਿਆ ਜੀ, ਪੱਛਮੀ ਦਾ ਅਸਰ ਹੋ ਗਿਆ, ਅਸਲੀ ਕਾਰਨ ਇਹੀ ਹੈ ਕਿ ਜਿੱਥੇ ਇੱਕ ਜਿਹੜਾ ਵੱਡਾ ਕਲਚਰ ਸੈਂਟਰ ਕਿਸੇ ਵੇਲੇ ਲਾਹੌਰ ਅੰਮ੍ਰਿਤਸਰ ਇਹ ਸੀ, ਜਾਂ ਸਾਡੀਆਂ ਬਾਰਾਂ ਦੇ ਵਿੱਚ ਬਹੁਤ ਸਾਰਾ ਕੁਛ ਪਿਆ ਸੀ, ਸਾਡੇ ਨਾਚ ਪਏ ਸੀ, ਸਾਡੇ ਲੋਕ ਪਰੰਪਰਾ ਪਈ ਸੀ, ਤੇ ਉਹ ਹੁਣ ਇਧਰਲੇ ਜਿਹੜਾ ਪੰਜਾਬ ਸੀਗਾ ਉਹਦੇ ਨਾਲ ਉਹ ਟੁੱਟ ਗਏ ਬਿਲਕੁਲ, ਤੇ ਉਹਦੇ ਉੱਤੇ ਫਿਰ ਨਵਾਂ ਜਿਹੜੀ ਇਹ ਗੱਲ ਜਿਹੜੀ ਉਹ ਸ਼ੁਰੂ ਹੋ ਗਈ। ਤੇ ਹੁਣ ਜਿਹੜੀ ਹਿਊਮਨ ਲੈਵਲ ਤੇ ਜਿਹੜੀ ਗੱਲ ਹੋਈ, ਚਲੋ ਇਹਦੇ ਵਾਸਤੇ ਚਲੋ ਇੱਕ ਕਮਿਸ਼ਨ ਬਣਿਆ, ਉਹ ਸਾਰਿਆਂ ਨੂੰ ਪਤਾ, ਉਹ ਗੱਲ ਰਿਪੀਟ ਵਾਰ ਵਾਰ ਕਰਨ ਦੀ ਕੋਈ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ। ਜਿਹੜਾ ਰੈਡਕਲਿਫ ਦੀ ਅਗਵਾਈ ਦੇ ਵਿੱਚ ਜਿਹੜਾ ਬਣਿਆ, ਤੇ ਹਾਲਾਂਕਿ ਚਲੋ ਉਹਦੇ ਤਾਂ ਉਹਨੇ ਆਪਣੇ ਤਰੀਕੇ ਦੇ ਨਾਲ ਜਿਹੜਾ ਮਰਦਮਸ਼ੁਮਾਰੀ ਦੇ ਆਧਾਰ ਤੇ ਉਹਨੇ ਤਕਸੀਮ ਦਾ ਇੱਕ ਬਣਾਤਾ ਕਿ ਆਹ ਇੱਦਾਂ ਇੱਦਾਂ ਬਣੇਗੀ, ਤੇ ਪਰ ਉਹਦੇ ਕਹਿੰਦੇ ਇਹ ਦਿਮਾਗ ਚ ਨਹੀਂ ਸੀ। ਮੈਂ ਵੀ ਕਿਤੇ ਪੜਿਆ ਕਿ ਜਦੋਂ ਉਹਨੂੰ ਪਤਾ ਲੱਗਿਆ ਕਿ ਇਸ ਉਹਦੀ ਲਕੀਰ ਖਿੱਚਣ ਕਰਕੇ, ਜਿਹਨੂੰ ਆਪਾਂ ਰੈਡਕਲਿਫ ਲਾਈਨ ਕਹਿੰਦੇ ਹਾਂ ਅੱਜ ਵੀ, ਤੇ ਵੀ ਇੰਨੀ ਜ਼ਿਆਦਾ ਵੱਧ ਟੁੱਕ ਹੋ ਗਈ, ਇੱਕ ਅੰਦਾਜ਼ੇ ਦੇ ਮੁਤਾਬਕ ਕਹਿੰਦੇ ਆ ਕਿ 10 ਲੱਖ ਤੋਂ ਜਿਹੜੇ ਵੱਧ ਆ ਉਹ ਲੋਕ ਆ ਜਿਹੜੇ ਤੇ ਉਹ ਮਾਰੇ ਗਏ ਇਹਦੇ ਵਿੱਚ, ਤੇ ਬਾਕੀ ਡਿਸਪਲੇਸ ਉਜੜੇ ਕਿੰਨੇ ਉਹਦੀ ਤਾਂ ਕੋਈ ਗਿਣਤੀ ਨੀ, ਉਹ ਤਾਂ ਕਰੋੜਾਂ ਦੇ ਵਿੱਚ ਜਾ ਕੇ ਪਹੁੰਚ ਜਾਂਦੀ ਹੈ, ਤੇ ਉਜਾੜਾ ਕਿੰਨਿਆਂ ਦਾ ਹੋਇਆ, ਤੇ ਕਿਉਂਕਿ ਅਲੱਗ ਅਲੱਗ ਫਿਗਰ ਜਿਹੜੀਆਂ ਅਲੱਗ ਅਲੱਗ ਸਾਨੂੰ ਤਰੀਕੇ ਨਾਲ ਮਿਲਦੀ। ਹੁਣ ਇਹਦੇ ਚ ਦੇਖੋ ਜਿਹੜੀ ਇੱਕ ਪੋਲੀਟੀਕਲ ਜਿਹੜੀਆਂ ਗੱਲਾਂ ਸੀ ਇੱਕ ਦੋ, ਕਿਉਂਕਿ ਅਸੀਂ ਉਹਨੂੰ ਟੋਹੇ ਬਿਨਾਂ ਬਚ ਨਹੀਂ ਸਕਦੇ ਜਦੋਂ ਇਹਦੇ ਤੇ ਗੱਲਬਾਤ ਕਰਨੀ, ਤੇ ਪੋਲੀਟੀਕਲੀ ਇਹ ਸੀ ਕਿ ਆਜ਼ਾਦੀ ਦੀ ਲੜਾਈ ਸਾਂਝੀ ਲੜੀ, ਆਜ਼ਾਦੀ ਦੀ ਲੜਾਈ ਦੇ ਵਿੱਚ ਕੋਈ ਇਹਨਾਂ ਦਾ ਫਿਰਕੂ ਪਾੜਾ ਹੈ ਹੀ ਨਹੀਂ ਸੀ, ਤੇ ਜੇ ਰਾਸ ਬਿਹਾਰੀ ਬੋਸ ਸੀ ਜਾਂ ਜੇ ਉੱਥੇ ਚੰਦਰ ਸ਼ੇਖਰ ਆਜ਼ਾਦ ਸੀ ਤਾਂ ਇਸ਼ਫਾਕ ਖੁੱਲਾ ਵੀ ਨਾਲ ਸੀ ਉਹ ਕ੍ਰਾਂਤੀਕਾਰੀਆਂ ਦੇ ਵਿੱਚ, ਭਗਤ ਸਿੰਘ ਵੀ ਨਾਲ ਸੀ ਉਹਨਾਂ ਕ੍ਰਾਂਤੀਕਾਰੀਆਂ ਦੇ ਵਿੱਚ, ਤੇ ਹੋਰ ਕਿੰਨੀ ਜਿਹੜੇ ਆਪਾਂ ਨਾ ਗਿਣਾ ਸਕਦੇ ਹਾਂ, ਈਵਨ ਜਿਹੜੀ ਗਦਰ ਲਹਿਰ ਸੀ ਉੱਥੇ ਨਾ ਗਿਣਾ ਸਕਦੇ ਜਿਹੜੀ ਸਾਂਝੀ ਲੜੀ। ਮਕਸਦ ਤਾਂ ਉੱਥੇ ਉਹ ਸੀ ਕਿ ਅੰਗਰੇਜ਼ਾਂ ਨੂੰ ਜਿਹੜਾ ਹੈਗਾ ਇੱਥੋਂ ਕੱਢਣਾ, ਭਾਰਤ ਨੂੰ ਆਜ਼ਾਦ ਹੋਣਾ, ਇੱਕ ਵੱਡਾ ਹਿੰਦੁਸਤਾਨ ਸੀਗਾ, ਵੱਡਾ ਦੇਸ਼ ਸੀਗਾ, ਇੱਕ ਵੱਡੀ ਨੇਸ਼ਨ ਸੀ। ਤੇ ਚਲੋ ਉਸ ਵੇਲੇ ਤਾਂ ਇੱਕ ਤਰੀਕੇ ਦੀ ਆਪਾਂ ਕਹਿੰਦੇ ਹਾਂ ਕਿ ਸਾਊਥ ਏਸ਼ੀਆ ਹੀ ਜਿਹੜਾ ਇਹ ਸੀ ਸਾਰਾ। ਤੇ ਪਰ ਉਸ ਤੋਂ ਬਾਅਦ ਇਹ ਇੱਕੋ ਦਮ ਜਿਹੜੀ ਇਹ ਗੱਲ ਇੱਕਥੋਂ ਆ ਗਈ। ਤੇ ਇਹ ਨੀ ਹੁੰਦਾ ਕਿ ਰਾਤੇ ਰਾਤ ਕਿਸੇ ਨੂੰ ਫੁਰਨਾ ਫੁਰਿਆ ਕਿ ਆਹ ਗੱਲ ਚਲਾ ਦਿਓ ਤੇ ਉਹ ਚੱਲ ਜੂਗੀ। ਇਹਦੇ ਪਿੱਛੇ ਲੰਬੀਆਂ ਜਿਹੜੀਆਂ ਨੇ ਗੱਲਾਂ ਨੇ। ਤੇ ਜਦੋਂ 1905 ਦੇ ਵਿੱਚ ਬੰਗਾਲ ਦਾ ਬਟਵਾਰਾ ਹੋਇਆ ਤੇ ਉੱਥੇ ਵੀ ਫਿਰ ਰਾਇਟਸ ਸ਼ੁਰੂ ਹੋਏ, ਤੇ ਉਦੋਂ ਬਾਅਦ ਮੁਹੰਮਦ ਅਲੀ ਜਿੰਨਾ ਜਿਹੜਾ ਕਾਂਗਰਸ ਦਾ ਵੱਡਾ ਲੀਡਰ ਸੀ ਤੇ ਉਹ ਦੂਜੇ ਪਾਸੇ ਤੁਰੇ, ਫਿਰ ਉਹ ਹਾਲਾਂਕਿ ਸ਼ੁਰੂ ਤੋਂ ਉਹ ਵਿਰੋਧ ਕਰਦੇ ਆਏ ਤੇ ਉਹ ਕਾਂਗਰਸ ਤੋਂ ਵੱਖਰਾ, ਫਿਰ ਮੁਸਲਿਮ ਆਲ ਇੰਡੀਆ ਮੁਸਲਿਮ ਲੀਗ ਬਣ ਗਈ, ਉਧਰੋਂ ਹਿੰਦੂ ਮਹਾਂਸਭਾ ਬਣ ਗਈ। ਤੇ ਇੱਥੋਂ ਤੱਕ ਕਿ ਉਸ ਵੇਲੇ ਜਿਹੜੇ ਆਰੀਆ ਸਮਾਜੀ ਲੀਡਰ ਸੀ ਇਹ ਚ ਲਾਜਪਤ ਰਾਏ ਵੀ ਸੀ, ਜਿਹਦੇ ਜਿਹੜਾ ਸੈਮਨ ਕਮਿਸ਼ਨ ਵਾਲੇ ਲਾਠੀਚਾਰਜ ਤੋਂ ਬਾਅਦ ਜਿਹਦੀ ਮੌਤ ਹੋ ਗਈ ਸੀ, ਉਹਨੇ ਤਸਲੀਮ ਕੀਤਾ ਕਿ ਹਾਂ ਟੂ ਨੇਸ਼ਨ ਥਿਉਰੀ ਇਹ ਠੀਕ ਹੈ। ਸਾਵਰਕਰ ਨੇ ਤਸਲੀਮ ਕੀਤਾ ਕਿ ਟੂ ਨੇਸ਼ਨ ਥਿਉਰੀ ਠੀਕ ਹੈ। ਸਾਵਰਕਰ ਨੇ ਤਾਂ ਇਹ ਵੀ ਕਿਹਾ ਕਿ ਸਾਨੂੰ ਜਿਨ੍ਹਾਂ ਦੀ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ ਜਿਹੜੀ ਜਿਹੜਾ। ਤੇ ਉਹਦੇ ਚ ਇੱਕ ਗੱਲ ਜਿਹੜੀ ਜਿਨ੍ਹਾਂ ਦੀ ਜਿਹੜੀ ਸਟੇਟਮੈਂਟ ਹੈ ਹੁਣ ਵੀ ਬੁੱਕਸ ਦੇ ਵਿੱਚ ਉਹ ਮਿਲਦੀ ਹੈ ਤੁਹਾਨੂੰ, ਜਿਹੜੀ ਇੱਕ ਹਿਸਟੋਰੀਕਲ ਸਟੇਟਮੈਂਟ ਹੈ, ਉਹ ਕਹਿੰਦਾ ਸੀ ਵੀ ਤੁਸੀਂ ਟੂ ਨੇਸ਼ਨ ਥਿਉਰੀ ਸਾਨੂੰ ਦਿਓ ਪਰ ਪੰਜਾਬ ਤੇ ਬੰਗਾਲ ਦੀ ਤਕਸੀਮ ਨਾ ਕਰੋ, ਇੱਥੇ ਸਾਨੂੰ ਕੋਈ ਪ੍ਰੋਬਲਮ ਨਹੀਂ, ਇੱਥੇ ਸਾਰੀਆਂ ਜਿਹੜੀਆਂ ਕੌਮਾਂ ਨੇ ਉਹ ਰਹਿਣਗੀਆਂ ਇਸੇ ਤਰ੍ਹਾਂ ਹੀ ਰਹਿਣਗੀਆਂ। ਤੇ ਪਰ ਕਿਉਂਕਿ ਉਹ ਨਾ ਉਹ ਹਿੰਦੂ ਮਹਾਂਸਭਾ ਨੂੰ ਬਾਰਾ ਖਾਂਦੀ ਸੀ ਇਹ ਗੱਲ, ਕਿਉਂਕਿ ਉਹ ਵੱਡੀ ਤਰ ਸਮਝਦੀ ਸੀ ਹਿੰਦੂ ਮਹਾਂਸਭਾ ਤਾਂ ਉਸ ਤੋਂ ਮੁਸਲਿਮ ਲੀਗ ਤੋਂ ਆਪਣੇ ਆਪ ਨੂੰ। ਫਿਰ ਉਹ ਹੌਲੀ ਹੌਲੀ ਹੌਲੀ ਹੌਲੀ ਉਧਰੋਂ ਕਾਂਗਰਸ ਇੱਥੇ ਮਿੱਟੀ ਪਾਉਂਦੀ ਗਈ। ਕਾਂਗਰਸ ਨੇ ਤਾਂ ਬਿਲਕੁਲ ਲਾਸਟ ਤੇ ਜਾ ਕੇ ਤਸਲੀਮ ਕੀਤੀ ਨਾ ਇਹ ਗੱਲ ਕਿ ਹਾਂ ਪਾਕਿਸਤਾਨ ਵਾਲੀ ਗੱਲ। ਤੇ ਉਧਰੋਂ ਜਦੋਂ 1940 ਦੇ ਵਿੱਚ ਮੁਸਲਿਮ ਲੀਗ ਦਾ ਸੈਸ਼ਨ ਹੋ ਰਿਹਾ ਲਾਹੌਰ ਦੇ ਵਿੱਚ, ਤੇ ਕਾਂਗਰਸ ਦਾ ਜਿਹੜਾ ਹੈਗਾ ਸੈਸ਼ਨ ਇੱਧਰ ਉਦੋਂ ਹੋ ਰਿਹਾ ਯੂਪੀ ਦੇ ਵਿੱਚ। ਤੇ ਹੁਣ ਉਸ ਸੈਸ਼ਨ ਦੇ ਵਿੱਚ ਜਿਹੜੀ ਕਾਂਗਰਸ ਹੈ ਇਹਦੇ ਵਿੱਚ ਉਸ ਵੇਲੇ ਸਿੱਖ ਲੀਡਰ ਵੀ ਨੇ ਤੇ ਮੁਸਲਿਮ ਲੀਡਰ ਵੀ ਨੇ, ਤੇ ਉਹ ਸਾਰੇ ਉੱਥੇ ਸ਼ਾਮਿਲ ਨੇ, ਉਹ ਹੋਰ ਤਰੀਕੇ ਦੇ ਨਾਲ ਜਿਹੜੀਆਂ ਗੱਲਾਂ ਕਰ ਰਹੇ ਨੇ। ਤੇ ਦੂਜੇ ਪਾਸੇ ਇੱਥੇ ਜਿਹੜਾ ਹੈਗਾ ਜਿਨ੍ਹਾਂ ਜਿਹੜੇ ਨੇ ਉਹ ਲਾਹੌਰ ਦੇ ਵਿੱਚ ਲਿਆਕਤ ਅਲੀ ਖਾਨ ਤੇ ਜਿਨ੍ਹਾਂ ਇਹ ਆਪਣੇ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਰ ਰਹੇ ਨੇ, ਪਰ ਉਦੋਂ ਤੱਕ ਵੀ ਕੋਈ ਇਹ ਗੱਲ ਨਹੀਂ ਸੀ ਕਿ ਜਿਹੜੀ ਇਹ ਮਾਰ ਮਰਾਈ ਵਾਲੀ ਜਾਂ ਇਹਨੂੰ ਪੋਲੀਟੀਕਲ ਪੈਟਰਨੇਜ ਦੇਣੀ ਹੈ ਕਿਸੇ ਨੇ। ਤੇ ਜਦਕਿ ਬਾਅਦ ਦੇ ਵਿੱਚ ਫਿਰ ਪੋਲੀਟੀਕਲ ਪੈਟਰਨੇਜ ਵੱਡੀ ਮਿਲੀ। ਹਾਲਾਂਕਿ ਸਭ ਤੋਂ ਪਹਿਲਾ ਇੰਸੀਡੈਂਟ ਤਾਂ ਉਹ ਕਹਿੰਦੇ ਆ ਕਿ ਕੁਹਾਟ ਦੇ ਵਿੱਚ ਹੋਇਆ ਜਦੋਂ ਇਹ ਗੱਲ ਚੱਲੀ ਤੇ ਜਿਹੜਾ ਉੱਥੇ ਹਿੰਦੂਆਂ ਦੇ ਖਿਲਾਫ ਮੁਸਲਮਾਨਾਂ ਨੇ ਜਿਹੜੇ ਸੀ ਉਹ ਰਾਇਟਸ ਕੀਤੇ, ਤੇ ਜਿਹਦਾ ਫਿਰ ਇੱਕ ਰਿਐਕਸ਼ਨ ਬਾਅਦ ਦੇ ਵਿੱਚ ਉਹ ਲੇਟ ਹੋਇਆ, ਪਰ ਜਦੋਂ ਇਹ ਅਵਾਰਡ ਹੋ ਗਿਆ ਉਸ ਤੋਂ ਬਾਅਦ ਸਾਰਾ ਬਹੁਤ ਤੇਜ਼ ਹੋ ਗਿਆ, ਜਿਸ ਕਰਕੇ ਫਿਰ ਪ੍ਰਵਾਈਨ ਕੀਤੀ। ਹਾਲਾਂਕਿ ਚਲੋ ਸੇਮ ਪਿੰਡ ਦੇ ਵਿੱਚ ਜਾਂ ਸੇਮ ਉੱਥੇ ਮੁਹੱਲੇ ਦੇ ਵਿੱਚ ਇੱਦਾਂ ਦਾ ਕਿਤੇ ਨਹੀਂ ਹੋਇਆ ਕਿ ਉਹਨਾਂ ਨੇ ਉਹ ਮਾਰਿਆ, ਪਰ ਉਹਨਾਂ ਨੇ ਜਿਹੜੇ ਦੂਸਰੇ ਥਾਵਾਂ ਤੋਂ ਜਾ ਕੇ ਦੂਜੇ ਥਾਂ ਤੇ ਲੁੱਟਾਂ ਖੁਆਂ ਕਰਦੇ ਰਹੇ, ਇਹ ਸਾਰਾ ਕੁਛ ਹੁੰਦਾ ਰਿਹਾ, ਉਹਨੂੰ ਫਿਰ ਰੋਕਣਾ ਬਹੁਤ ਮੁਸ਼ਕਲ ਜਿਹੜਾ ਸੀ ਉਹ ਹੋ ਗਿਆ। ਪੰਜਾਬ ਭਾਵੇਂ ਦੇਖੋ 14 ਤੇ ਬੰਦਾਂ ਦੀ ਰਾਤ ਨੂੰ ਜਿਹੜਾ ਸੀਗਾ ਉਹ ਆਜ਼ਾਦੀ ਮਿਲ ਗਈ ਤੇ ਲੋਕ ਜਸ਼ਨ ਵੀ ਮਨਾਉਣ ਲੱਗ ਗਏ, ਜਿਹੜਾ ਸੈਂਟਰਲ ਹਾਊਸ ਉਦੋਂ ਨੈਸ਼ਨਲ ਅਸੈਂਬਲੀ ਦਾ ਉੱਥੇ ਯੂਨੀਅਨ ਜੈਕ ਉਤਾਰ ਕੇ ਤਿਰੰਗਾ ਵੀ ਲਹਿਰਾ ਦਿੱਤਾ ਗਿਆ, ਤੇ ਲਾਰਡ ਮਾਊਂਟ ਬੈਟਨ ਨੇ ਜਿਹੜਾ ਸੀ ਉਹ ਸਾਰਾ ਜਵਾਹਰ ਲਾਲ ਨਹਿਰੂ ਦੇ ਹਵਾਲੇ ਕਰਤਾ। ਉਧਰੋਂ ਇਸੇ ਤਰ੍ਹਾਂ ਜਿਹੜਾ ਸੀਗਾ ਪਾਕਿਸਤਾਨ ਦੇ ਵਿੱਚ ਇੱਕ ਦਿਨ ਪਹਿਲਾਂ ਇਹ ਸਾਰਾ ਕੁਛ ਹੋਇਆ। ਤੇ ਪਰ ਇਹ ਕਿਉਂਕਿ ਉਸ ਤੋਂ ਪਹਿਲਾਂ ਜਿਹੜੇ ਦੰਗੇ ਜਿਹੜੇ ਸ਼ੁਰੂ ਹੋ ਚੁੱਕੇ ਸੀ ਤੇ ਉਹ ਕਿਤੇ ਜਿਹੜਾ ਰੁਕਣ ਦਾ ਨਾਂ ਨਹੀਂ ਸੀ ਲੈ ਰਹੇ, ਤੇ ਉਦੋਂ ਬਾਅਦ ਵੀ ਜਿਸ ਸਪੀਡ ਦੇ ਨਾਲ ਉਹ ਸ਼ੁਰੂ ਹੋਏ ਤੇ ਉਸ ਜਿਹੜੀ ਸਪੀਡ ਦੇ ਨਾਲ ਫਿਰ ਉਹ ਬੰਦ ਨਹੀਂ ਹੋਏ, ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਜਿਹੜਾ ਆਰਮੀ ਕੋਲੇ ਕਿਤੇ ਪਹੁੰਚਿਆ ਕਿਤੇ ਹੋਇਆ, ਕਿਤੇ ਬਹੁਤ ਸਾਰੀਆਂ ਥਾਵਾਂ ਐਸੀ ਸੀ ਜਿੱਥੇ ਪੁਲਿਸ ਦੰਗਾਕਾਰੀਆਂ ਦੀ ਸਪੋਰਟ ਕਰਦੀ ਰਹੀ। ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਪ੍ਰਿੰਸਲੀ ਸਟੇਟ ਸੀ ਇੱਧਰ, ਤੇ ਖਾਸ ਕਰਕੇ ਜਿਹੜੀਆਂ ਸਿੱਖ ਸਟੇਟ ਸੀ ਪਟਿਆਲਾ ਸੀ ਨਾਭਾ ਸੀ ਜਾਂ ਹੋਰ, ਇਹਨਾਂ ਨੇ ਵੀ ਕਿਤੇ ਉਸ ਵੇਲੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜੇ ਇੱਧਰੋਂ ਮੁਸਲਮਾਨਾਂ ਦਾ ਕਤਲੇਆਮ ਹੋ ਰਿਹਾ ਸੀ। ਸਗੋਂ ਜੇ ਕੋਈ ਬਚੇ ਤਾਂ ਸਿਰਫ ਮਲੇਰਕੋਟਲਾ ਦੇ ਵਿੱਚ ਬਚੇ, ਉਹ ਵੀ ਇੱਕ ਉਹਦੇ ਪਿੱਛੇ ਇੱਕ ਧਾਰਮਿਕ ਜਿਹੜਾ ਸਲੋਗਨ ਸੀ ਹਾਜ਼ਰ ਨਾਰੇ ਵਾਲਾ, ਤੇ ਉਹਦੇ ਕਰਕੇ। ਅਦਰਵਾਈਜ਼ ਜਿਹੜਾ ਸੀਗਾ ਉਹ ਇਸ ਤਰ੍ਹਾਂ ਦਾ ਤਰੀਕੇ ਦਾ ਇੱਕ ਦੂਜੇ ਦੇ ਗਲ ਮੜਦੇ ਰਹੇ ਕਿ ਉਹ ਤਾਂ ਉਹ ਪਿੰਡ ਵਾਲੇ ਮਾਰ ਗਏ ਜੀ, ਇਹ ਕਰ ਗਿਆ ਜੀ, ਇਸ ਤਰ੍ਹਾਂ ਦਾ ਉਸ ਵੇਲੇ ਕੋਈ ਪੀਸ ਮੂਵਮੈਂਟ ਚੱਲੀ ਨਹੀਂ। ਹਾਂ, ਇੰਡੀਵਿਜੁਅਲ ਲੈਵਲ ਤੇ ਜਿਹੜਾ ਸੀ ਉਹ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਲੋਕ ਬਚਾਏ ਵੀ, ਲੋਕ ਘਰਾਂ ਚ ਵੀ ਰੱਖੇ, ਪਨਾਹ ਵੀ ਦਿੱਤੀ। ਇਹ ਇਹ ਇਹ ਸਾਰਾ ਕੁਛ ਇਹ ਹੋਇਆ। ਇਹਦੀਆਂ ਕਹਾਣੀਆਂ ਬਹੁਤ ਲੇਟ ਸਾਹਮਣੇ ਆਈਆਂ ਤੇ ਹਾਲਾਂਕਿ ਇਹ ਕਹਾਣੀਆਂ ਜਿਹੜੀਆਂ ਨੇ ਮੈਂ ਸਮਝਦਾ ਕਿ ਪੈਰਲਲ ਜਿਹੜੀਆਂ ਚੱਲਣੀਆਂ ਚਾਹੀਦੀਆਂ ਸੀ ਕਿ ਸਿਰਫ ਮਾਰਿਆ ਨੀ, ਇੱਕ ਦੂਜੇ ਨੂੰ ਬਚਾਇਆ। ਮੈਂ ਹੁਣ ਦੇਖਦਾ ਕਈ ਵਾਰੀ, ਕਿਉਂਕਿ ਹੁਣ ਤਾਂ ਸੋਸ਼ਲ ਮੀਡੀਆ ਤੇ ਬਹੁਤ ਸਰਗਰਮ ਹੋ ਗਏ, ਉਧਰੋਂ ਪਾਕਿਸਤਾਨ ਪੰਜਾਬ ਦੇ ਵਿੱਚੋਂ ਜਿਹੜੇ ਉੱਥੋਂ ਦੇ ਕੋਈ ਫਨਕਾਰ ਨੇ ਜਾਂ ਅੱਜ ਕੱਲ ਜਿਹੜੇ ਨਵੇਂ ਜਿਹੜੇ ਇੱਦਾਂ ਦੇ ਇਨਫਲੂਐਂਸਰ ਨੇ, ਉਹ ਵੀ ਇੱਦਾਂ ਦੀਆਂ ਕਹਾਣੀਆਂ ਲੈ ਕੇ ਆ ਰਹੇ ਨੇ ਕਿ ਦੇਖੋ ਉੱਥੇ ਆ ਬੱਚਿਆਂ ਨੂੰ, ਮੁਸਲਿਮ ਬੱਚਿਆਂ ਨੂੰ, ਮੁਸਲਿਮ ਬੱਚੀਆਂ ਨੂੰ ਬਚਾਇਆ, ਇੱਕ ਸਿੱਖ ਪਰਿਵਾਰ ਨੇ ਬਚਾਇਆ, ਕਿਵੇਂ ਬਚਾਇਆ। ਤੇ ਇਹ ਸਾਰੀ ਗੁਲਜ਼ਾਰ ਸਿੰਘ ਸੰਧੂ ਇੱਕ ਆਪਣੇ ਜਿਹੜੀ ਆ ਉਹ ਪਿੰਡ ਦੀ ਜਿਹੜੀ ਆ ਉਹ ਗੱਲ ਸੁਣਾਉਂਦੇ ਨੇ ਕਿ ਕਿਸ ਤਰੀਕੇ ਦਾ ਉੱਥੇ ਜਿਹੜਾ ਸੀ ਉਹ ਪੂਰੇ ਪਰਿਵਾਰ ਦੀਆਂ ਜਿਹੜੀਆਂ ਉਹਦੀਆਂ ਜਿਹੜੀਆਂ ਧੀਆਂ ਸੀਗੀਆਂ, ਇੱਕ ਧੀ ਸੀ ਇੱਕ ਨੂੰਹ ਸੀ, ਉਹਨਾਂ ਨੂੰ ਕਿਸ ਤਰ੍ਹਾਂ ਸ਼ੈਲਟਰ ਦਿੱਤੀ। ਤੇ ਸੋ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਜਿੱਥੇ ਉਹ ਬਚਾਇਆ ਗਿਆ। ਇੱਕ ਗੱਲ ਜਿਹੜੀ ਇਹਦੇ ਚ ਹੋਰ ਹੈ ਜਿਹੜੀ ਇਹ ਸਮਝਣ ਵਾਲੀ ਕਿ ਜਿਹੜੀ ਲਾਈਨ ਇੱਦਾਂ ਕਿਵੇਂ ਖਿੱਚੀ ਗਈ, ਇਹ ਜਿਹੜੀ ਗੱਲ ਹੈ ਇਹਨੂੰ ਵਿਚਾਰਨ ਵਾਲੀ ਜਿਹੜੀ ਲੋੜ ਹੈ। ਲਾਹੌਰ ਜਿਹੜਾ ਸੀ ਇਹ ਜਿਹੜਾ ਇੰਡੀਅਨ ਪੰਜਾਬ ਤੋਂ ਲਾਹੌਰ ਬਾਹਰ ਕਿਵੇਂ ਰਹਿ ਗਿਆ, ਐਡਾ ਵੱਡਾ ਜਿਹੜਾ ਸੈਂਟਰ ਸੀ ਜਿੱਥੇ ਕੋਈ ਖਾਲਸਾ ਰਾਜ ਦੀ ਜਿਹੜੀ ਰਾਜਧਾਨੀ ਸੀ ਤੇ ਸਰਕਾਰੇ ਖਾਲਸਾ ਦਾ ਜਿਹੜਾ ਵੱਡਾ ਸੈਂਟਰ ਉਹ ਸੀ, ਇਤਿਹਾਸਕ ਗੁਰਦੁਆਰਾ ਸਾਹਿਬਾਨ ਉੱਥੇ ਸੀ ਤੇ ਬਹੁਤ ਸਾਰੀਆਂ ਜਿਹੜੀਆਂ ਹਿੰਦੂ ਸਿੱਖਾਂ ਦੇ ਜਿਹੜੇ ਮੋਨੂਮੈਂਟ ਸੀਗੇ ਉਹ ਲਾਹੌਰ ਦੇ ਵਿੱਚ ਸੀ ਤੇ ਵੱਡੇ ਪੰਜਾਬ ਦੇ ਉਸਰਈਏ ਉਹ ਵੀ ਭਾਵੇਂ ਜਿਹੜਾ ਸੀ ਸਰ ਗੰਗਾ ਰਾਮ ਹੋਣ ਤੇ ਸਰ ਛੋਟੂ ਰਾਮ ਹੋਣ, ਹੋਰ ਸਾਰੇ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਯਾਦਾਂ ਨੇ, ਦਿਆਲ ਸਿੰਘ ਮਜੀਠੀਆ ਹੋਣ, ਤੇ ਉਹ ਉੱਥੇ ਪਈਆਂ ਸੀ। ਤੇ ਪਰ ਹੁਣ ਇਹਦਾ ਜਿਹੜਾ ਇੱਕ ਉਹੀ ਜਿਹੜਾ ਇੱਕ ਪੋਲੀਟੀਕਲ ਜਿਹੜੀ ਮੈਂ ਗੱਲ ਕਰਦਾ ਕਿ ਕਿਸ ਤਰ੍ਹਾਂ ਇਹ ਗੱਲ ਬਣੀ, ਹੁਣ ਇਹ ਗੱਲ ਕਿੱਥੇ ਜਾ ਕੇ ਜੁੜਦੀ ਹੈ, ਜਿਹੜੀ ਤੁਹਾਡੀ ਡੈਮੋਗ੍ਰਾਫਿਕਲੀ ਤੁਸੀਂ ਕਿਵੇਂ ਵੀਕ ਰਹਿ ਜਾਂਦੇ ਹੋ, ਕਿਵੇਂ ਕਮਜ਼ੋਰ ਰਹਿ ਜਾਂਦੇ, ਜਦੋਂ ਨੇਸ਼ਨ ਦੀ ਗੱਲ, ਜਦੋਂ ਤੁਹਾਡੇ ਰਿਲੀਜਨ ਨਾਲ ਨੇਸ਼ਨ ਨੂੰ ਜੋੜ ਦਿੱਤਾ ਜਾਂਦਾ, ਉਹਦਾ ਕੀ ਕਾਰਨ? ਇਹ ਬਹੁਤ ਸਾਰੇ ਸਵਾਲ ਨੇ ਗੌਤਮ ਜੀ, ਜਿਹੜੇ ਆਪਾਂ ਚਲੋ ਆ ਸਾਡੀ ਇਸ ਗੱਲ ਵਾਸਤੇ ਆਪਾਂ ਇਹਨਾਂ ਨੂੰ ਹੱਲ ਨਹੀਂ ਕਰ ਸਕਦੇ, ਨਾ ਹੀ ਇਹਨਾਂ ਦੀ ਵਿਆਖਿਆ ਕਰ ਸਕਦੇ। ਤੇ ਪਰ ਇਹ ਜਿਹੜੀ ਗੱਲ ਹੈ ਕਿ ਵੀ ਕੀ ਸਿਰਫ ਰਿਲੀਜਨ ਨੂੰ ਉਦੋਂ ਨੇਸ਼ਨ ਮੰਨ ਲਿਆ ਗਿਆ, ਕੀ ਪੰਜਾਬੀ ਨੂੰ ਨੇਸ਼ਨ ਨਹੀਂ ਮੰਨਿਆ ਗਿਆ ਤੇ ਇਹ ਕਾਰਨ ਹੋ ਗਿਆ, ਤੇ ਜਾਂ ਜਿਹੜੀ ਇੱਕ ਪ੍ਰਪੋਜ਼ਲ ਜਿਨ੍ਹਾਂ ਦੀ ਸੀ ਕਿ ਪੰਜਾਬ ਜਿਹੜਾ ਸੀ ਉਹਨੂੰ ਅੱਡ ਨਾ ਕੀਤਾ ਜਾਵੇ, ਉਹਨੂੰ ਵੰਡਿਆ ਨਾ ਜਾਵੇ, ਸਾਨੂੰ ਦੇ ਦਿੱਤਾ ਜਾਵੇ ਮੁਸਲਿਮ ਲੀਗ ਨੂੰ। ਤੇ ਇੱਕ ਜਿਹੜੀ ਗੱਲ ਜਿਹੜੀ ਬਹੁਤ ਕਿਤੇ ਨਾ ਕਿਤੇ ਨਹੀਂ ਪੋਲੀਟੀਕਲੀ ਹੁੰਦੀ, ਉਹ ਬਹੁਤ ਇੰਪੋਰਟੈਂਟ ਗੱਲ ਉਹ ਹੈ ਕਿ ਉਸ ਵੇਲੇ ਇੱਕ ਜਿਹੜਾ ਸੀਪੀਆਈ ਨੇ, ਕਿਉਂਕਿ ਉਸ ਵੇਲੇ ਸੀਪੀਆਈ ਨੇ ਇੱਕ ਸਟੇਟਸ ਪੇਪਰ ਤਿਆਰ ਕੀਤਾ ਸਿੱਖ ਹੋਮਲੈਂਡ ਦਾ, ਤੇ ਹਾਲਾਂਕਿ ਮਾਸਟਰ ਤਾਰਾ ਸਿੰਘ ਵਰਗੇ ਜਿਹੜੇ ਲੀਡਰ ਸੀ ਉਹ ਬਾਅਦ ਦੇ ਵਿੱਚ ਚਲੋ ਉਹਨਾਂ ਦੀ ਮਜਬੂਰੀ ਹੋ ਗਈ ਕਿ ਉਹ ਕਿੱਥੇ ਜਾਣ, ਤੇ ਉਹ ਜਿਹੜਾ ਸੀਗਾ ਉਹ ਇੱਕ ਪੈਡੀਗਰੀ ਦੀ ਸਾਂਝ ਦੇ ਨਾਲ ਉਹ ਟੁੱਟ ਵੀ ਨਹੀਂ ਸਕਦੇ, ਜਿਹੜੇ ਆਪਣੇ ਹਿੰਦੂਆਂ ਨਾਲੋਂ ਕਹਿ ਲਓ, ਜੇ ਆਪਾਂ ਬਿਲਕੁਲ ਉਵੇਂ ਉਸ ਗੱਲ ਤੇ ਰਿਲੀਜਨ ਦੇ ਲੈਵਲ ਤੇ ਗੱਲ ਕਰਨੀ ਹੋਵੇ ਜਾਂ ਰਿਲੀਜੀਅਸ ਕਲਚਰ ਦੇ ਲੈਵਲ ਤੇ ਗੱਲ ਕਰਨੀ ਹੋਵੇ। ਤੇ ਪਰ ਉਹਨਾਂ ਨੇ ਸੀਪੀਆਈ ਨੇ ਇੱਕ ਸਿੱਖ ਹੋਮਲੈਂਡ ਦਾ ਕਨਸੈਪਟ ਦਿੱਤਾ, ਉਹ ਅੱਜ ਵੀ ਜੋ ਪੇਪਰ ਜੇ ਤੁਸੀਂ ਪੜ੍ਹੋ ਤਾਂ ਉਹਦੇ ਚ ਕਾਫੀ ਜਿਹੜੀਆਂ ਗੱਲਾਂ ਰੌਚਕ ਵੀ ਨੇ, ਤੇ ਇਹ ਵੀ ਲੱਗਦਾ ਕਿ ਕਮਿਊਨਿਸਟ ਪਾਰਟੀ ਇਹ ਕਹਿ ਰਹੀ ਹੈ ਕਿ ਜੇ ਤੁਸੀਂ ਫਾਰਮੂਲਾ ਦੇਣਾ ਹੀ ਆ ਤਾਂ ਜਿਹੜਾ ਹੈਗਾ ਥ੍ਰੀ ਨੇਸ਼ਨ ਦਾ ਦਿਓ। ਉਹਨਾਂ ਨੇ ਉਹ ਕਿਹਾ ਕਿ ਏਦਾਂ ਦੀ ਜਿਹੜੀ ਲੈਂਡ ਦਿਓ ਜਿੱਥੇ ਜਿਹੜੇ ਹੈਗੇ ਆ ਸਿੱਖ ਸਿਧਾਂਤ ਦੇ ਮੁਤਾਬਕ, ਸਿੱਖ ਗੁਰੂਆਂ ਦੇ ਸਿਧਾਂਤ ਦੇ ਮੁਤਾਬਕ ਹਿੰਦੂ ਮੁਸਲਿਮ ਸਿੱਖ ਸਾਰੇ ਇਕੱਠੇ ਰਹਿਣ, ਤੇ ਜਿਹਦਾ ਨਾਂ ਸਿੱਖ ਹੋਮਲੈਂਡ ਹੋਵੇ, ਉੱਥੇ ਕੌਣ ਪ੍ਰਾਈਮ ਮਿਨਿਸਟਰ ਹੋਵੇ ਕੌਣ ਹੋਵੇ ਉਹ ਉਹਦੇ ਚ ਮਸਲਾ ਨਹੀਂ, ਉਹ ਬਾਅਦ ਦੀ ਗੱਲ ਹੈ। ਪਰ ਉਹ ਗੱਲ ਉਹਨਾਂ ਦੀ ਨਹੀਂ ਚੱਲੀ ਤੇ ਉਸਦਾ ਫਿਰ ਵਿਰੋਧ ਵੱਡੀ ਪੱਧਰ ਤੇ ਹਿੰਦੂ ਮਹਾਂਸਭਾ ਵੱਲੋਂ ਵੀ ਹੋਇਆ ਤੇ ਮੁਸਲਿਮ ਲੀਗ ਵੱਲੋਂ ਵੀ ਹੋਇਆ, ਉਹ ਗੱਲ ਜਿਹੜੀ ਚੱਲੀ ਨਹੀਂ। ਤੇ ਕਮਾਲ ਦੀ ਗੱਲ ਹੈ ਕਿ ਸਿੱਖ ਲੀਡਰਾਂ ਨੇ ਵੀ ਰੈਕਗਨਾਈਜ਼ ਨਹੀਂ ਕੀਤਾ ਉਸ ਜਿਹੜਾ ਸੀਗਾ ਡਾਕੂਮੈਂਟ ਨੂੰ, ਅਜੇ ਵੀ ਉਹ ਡਾਕੂਮੈਂਟ ਹੈਗਾ ਤੇ ਤੁਸੀਂ ਦੇਖਣਾ ਹੋਵੇ, ਕਿਤਾਬ ਹੈ ਬਕਾਇਦਾ ਜਿਹਦੇ ਵਿੱਚ ਉਹ ਪੂਰਾ ਛਾਪਿਆ ਹੋਇਆ ਹੈਗਾ। ਤੇ ਹਾਲਾਂਕਿ ਉਹਨੂੰ ਤਿਆਰ ਕਰਨ ਵਾਲੇ ਜਿਹੜਾ ਸੀਗਾ ਯੂਪੀ ਬੰਗਾਲ ਦੇ ਨਾਲ ਸੰਬੰਧਿਤ ਲੀਡਰ ਸੀ, ਪੰਜਾਬ ਦੇ ਲੀਡਰ ਵੀ ਸੀ ਜਿਹੜੇ ਉਸ ਬਣੇ ਪੀ ਸੀ ਜੋਸ਼ੀ ਵਰਗੇ। ਤੇ ਹੁਣ ਮਸਲਾ ਇਹ ਸੀਗਾ ਕਿ ਜਿਹੜੀ ਇਹ ਲਾਈਨ ਕਿਵੇਂ ਖਿੱਚੀ ਗਈ। ਕਮਾਲ ਦੀ ਗੱਲ ਤਾਂ ਹੈ ਕਿ 15 ਅਗਸਤ ਨੂੰ ਦੇਸ਼ ਆਜ਼ਾਦ ਹੋਇਆ ਤੇ 17 ਅਗਸਤ ਤੱਕ ਜਿਹੜਾ ਗੁਰਦਾਸਪੁਰ ਸੀ ਉਹ ਪਾਕਿਸਤਾਨ ਚ ਸੀ, ਫਿਰ ਉਹਨੂੰ ਦੁਬਾਰਾ ਰਿਅਲਾਈਜ਼ ਕੀਤਾ। ਉਹਦੇ ਚ 2-3 ਕਾਰਨ ਸੀ। ਤੇ ਇਸੇ ਤਰ੍ਹਾਂ ਜਦੋਂ ਇਹ ਬਣਿਆ ਰੈਡਕਲਿਫ ਕੋਲੇ ਜਦੋਂ ਇਹ ਪ੍ਰਪੋਜ਼ਲ ਗਈ ਤਾਂ ਉਹਨੇ ਵੇਖਿਆ ਕਿ ਸਿੱਖਾਂ ਦੀ ਤਾਂ ਕਿਤੇ ਬਹੁ ਗਿਣਤੀ ਬਣਦੀ ਨਹੀਂ ਸੀ ਪੂਰੇ ਪੰਜਾਬ ਦੇ ਵਿੱਚ। ਤਰਨ ਤਾਰਨ ਤੇ ਜਗਰਾਉਂ ਦੇ ਵਿੱਚ 2 ਥਾਂ ਦੇ ਉੱਤੇ ਜਿਹੜੀ ਉਹਨਾਂ ਦੀ ਬਹੁ ਗਿਣਤੀ ਬਣਦੀ ਸੀ। ਤੇ ਕਿਉਂਕਿ ਜਦੋਂ ਇਹ ਗੱਲ ਆ ਗਈ, ਜਦੋਂ ਸਿਰਾਂ ਦੀ ਗਿਣਤੀ ਹੋਣ ਲੱਗ ਗਈ ਡੈਮੋਗ੍ਰਾਫਿਕਲੀ, ਤੇ ਇਹ ਇਹ ਜਿਹੜੀ ਸੀ ਇਹ ਪਾਰਟੀਸ਼ਨ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਇਸ ਗੱਲ ਨੇ ਕੀਤਾ। ਜਦੋਂ ਫਾਰਮੂਲਾ ਏਦਾਂ ਫਾਰਮੂਲੇਸ਼ਨ ਕੀਤੀ ਗਈ ਕਿ ਕਿੱਥੇ ਕਿਹਦੀ ਗਿਣਤੀ ਜਿਹੜਾ ਹੈ ਜ਼ਿਆਦਾ, ਤੇ ਇਹਦਾ ਮਤਲਬ ਕਿ ਫਿਰ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀਗਾ ਤੇ ਫਿਰ ਉਹ ਕਿਵੇਂ ਚੱਲ ਗਿਆ ਜੇ ਇੰਨੀ ਘੱਟ ਗਿਣਤੀ ਸੀ। ਤੇ ਇੱਕ ਪ੍ਰਪੋਜ਼ਲ ਇਹ ਵੀ ਉਹ ਕਿਉਂਕਿ ਉਹਦਾ ਵੀ ਜ਼ਿਕਰ ਆਉਂਦਾ ਤੇ ਇਹ ਵੀ ਬਾਅਦ ਚ ਦਿੱਤੀ ਅਕਾਲੀ ਦਲ ਨੇ ਵੱਲੋਂ ਵੀ ਇਹ ਗੱਲ ਜਿਹੜੀ ਉਸ ਵੇਲੇ ਗਈ ਕਿ ਜਿਹੜੇ ਸਿੱਖ ਨੇ ਕਿਉਂਕਿ ਸਭ ਤੋਂ ਵੱਧ ਮਾਲੀਆ ਦਿੰਦੇ ਨੇ ਜ਼ਮੀਨਾਂ ਦੇ ਉਹ ਬਾਈ ਕਰਦੇ ਨੇ ਤੇ ਮਾਲੀਆ ਜਿਹੜਾ ਰੈਵਨਿਊ ਜਿਹੜਾ ਲੈਂਡ ਰੈਵਨਿਊ ਹੈ ਸਭ ਤੋਂ ਵੱਧ ਉਹ ਦਿੰਦੇ ਨੇ, ਤੇ ਇਸ ਕਰਕੇ ਉਹਦੇ ਲਿਹਾਜ਼ ਨਾਲ ਤਕਸੀਮ ਕੀਤੀ ਜਾਵੇ। ਪਰ ਉਹ ਨਹੀਂ ਮੰਨੀ ਗਈ ਤੇ ਉਹ ਉਹੀ ਗੱਲ ਕਿ ਜਿਹੜੀ ਹੈ ਤੁਹਾਡੀ ਡੈਮੋਗ੍ਰਾਫੀ ਦੇ ਵਿੱਚ ਤਾਂ ਇਹ ਗੱਲ ਆਉਂਦੀ ਨੀ। ਹੁਣ ਵੀ ਜਦੋਂ ਆਪਾਂ ਕਹਿੰਦੇ ਹਾਂ ਕਿ ਇੱਕ ਬੰਦੇ ਨੂੰ ਇੱਕ ਵੋਟ ਦਾ ਅਧਿਕਾਰ ਹੈ, ਇਹ ਇਸ ਤਰੀਕੇ ਦੀ ਗੱਲ ਠੀਕ ਹੈ ਬਿਲਕੁਲ, ਉਦਾਂ ਡੈਮੋਕ੍ਰੇਸੀ ਦੇ ਐਂਗਲ ਤੋਂ ਸਾਰੀਆਂ ਗੱਲਾਂ ਇਹ ਠੀਕ ਨੇ। ਤੇ ਪਰ ਇਹ ਹੈ ਕਿ ਜਦੋਂ ਇਹ ਇਸ ਕਰਕੇ ਤੁਹਾਡਾ ਸੱਭਿਆਚਾਰ ਤੁਹਾਡਾ ਕਲਚਰ ਤੁਹਾਡਾ ਹੋਰ ਉਹ ਸਾਰਾ ਕੁਛ ਵੰਡਿਆ ਗਿਆ ਜਿਹਦਾ ਗੌਤਮ ਨੇ ਸ਼ੁਰੂ ਚ ਜਿਹੜਾ ਜ਼ਿਕਰ ਕੀਤਾ। ਇਹ ਗੱਲਾਂ ਜਿਹੜੀਆਂ ਬਹੁਤ ਇੰਪੋਰਟੈਂਟ ਸੀ, ਸ਼ਾਇਦ ਜਿਹੜਾ ਹੈਗਾ ਰੈਡਕਲਿਫ ਕੋਲੇ ਏਦਾਂ ਦਾ ਜਿਹੜਾ ਕੋਈ ਤੱਥ ਜਾਂ ਏਦਾਂ ਦੇ ਡਾਟੇ, ਤੁਹਾਡਾ ਕਲਚਰ ਤੁਹਾਡਾ ਲਿਟਰੇਚਰ ਜਾਂ ਤੁਹਾਡੀਆਂ ਜਿਹੜੀਆਂ ਇੱਕ ਭਾਵਨਾਵਾਂ ਸੀ ਤੇ ਉਹ ਕਿਤੇ ਨਾ ਕਿਤੇ ਉਹ ਉਹਨਾਂ ਨੂੰ ਨਹੀਂ ਭਾਵ ਸਕੇ ਜਾਂ ਉਹਨਾਂ ਨੂੰ ਉਹ ਨਹੀਂ ਦੇਖ ਸਕੇ। ਤੇ ਹੁਣ ਜਿਵੇਂ ਆਪਾਂ ਲਾਹੌਰ ਦੀ ਗੱਲ ਕੀਤੀ ਆ ਤੇ ਜਿਹੜੀ ਸੀ ਕਿਉਂਕਿ ਮੁਸਲਿਮ ਲੀਗ ਤਾਂ ਇਹ ਕਲੇਮ ਕਰਦੀ ਸੀ ਕਿ ਅੰਮ੍ਰਿਤਸਰ ਵੀ ਜਿਹੜਾ ਹੈ ਸਾਡੇ ਇਧਰਲੇ ਪਾਕਿਸਤਾਨ ਚ ਰਹਿਣਾ ਚਾਹੀਦਾ, ਤੇ ਫਿਰੋਜ਼ਪੁਰ ਦਾ ਜਿਹੜਾ ਇਹ ਮਸਲਾ ਬੜਾ ਚੱਲਦਾ ਰਿਹਾ। ਤੇ ਫਿਰ ਜਦੋਂ ਇਹ ਉਹਨਾਂ ਇਹ ਗੱਲ ਕੀਤੀ ਕਿ ਕਿਉਂਕਿ ਉੱਥੇ ਸਤਲੁਜ ਰਿਵਰ ਦਾ ਜਿਹੜਾ ਸੀ ਉਹ ਸਾਰਾ ਉਹਨੂੰ ਮੰਨਿਆ ਗਿਆ ਸੀ ਕਿ ਸਤਲੁਜ ਰਿਵਰ ਨੂੰ ਜਿਹੜਾ ਸੀ ਇਸ ਤਰੀਕੇ ਨਾਲ ਬਾਰਡਰ ਮੰਨਿਆ ਜਾਵੇ, ਤੇ ਫਿਰ ਉਹ ਅੱਗੇ ਤੱਕ ਉਹ ਕਲੇਮ ਕਰਨ ਦੀ ਗੱਲ ਸੀ। ਸੋ ਇਹ ਸਾਰਾ ਜਿਹੜਾ ਇਹ ਮਸਲਾ ਜਿਹੜਾ ਸੀ ਉਹ ਪੋਲੀਟੀਕਲੀ ਵੀ ਚੱਲਿਆ ਤੇ ਜਿਹੜੀ ਸੀ ਉਸ ਵੇਲੇ ਕਮਿਸ਼ਨ ਦੇ ਚੇਅਰਮੈਨ ਸੀ ਜਾਂ ਕਮਿਸ਼ਨ ਦੇ ਵਿੱਚ ਤਿੰਨੋਂ ਜਿਹੜੀਆਂ ਉਹਦੇ ਚ ਸਿੱਖ ਵੀ ਮੈਂਬਰ ਸੀ, ਉਹਦੇ ਚ ਹਿੰਦੂ ਵੀ ਮੈਂਬਰ ਸੀ, ਉਹਦੇ ਵਿੱਚ ਮੁਸਲਿਮ ਵੀ ਮੈਂਬਰ ਸੀ ਜਿਹੜਾ ਇਹ ਬਾਉਂਡਰੀ ਕਮਿਸ਼ਨ ਸੀ। ਤੇ ਪਰ ਉਹ ਫਿਰ ਸਾਰੀ ਚੱਲੀ ਗੱਲ ਜਿਹੜੀ ਉਹਦੀ ਰੈਡਕਲਿਫ ਨੇ ਜਿਵੇਂ ਕਿਹਾ ਕਿ ਆਹ ਤਾਂ ਜਿਹੜੀ ਜਿਹਦੀ ਬਹੁ ਗਿਣਤੀ ਆ ਉੱਥੇ ਉੱਥੇ ਉਹ ਇਲਾਕਾ ਜਿਹੜਾ ਹੈ ਉਹਨੂੰ ਜਿਹੜਾ ਦੇ ਦਿੱਤਾ ਜਾਊਗਾ। ਤੇ ਜਿਹੜੀ ਇਹਦੇ ਚ ਦੋ ਗੱਲਾਂ ਜਿਹੜੀਆਂ ਨੇ ਉਹ ਬਹੁਤ ਜਿਹੜੀਆਂ ਖਤਰਨਾਕ ਸਾਬਤ ਹੋਈਆਂ। ਇੱਕ ਤਾਂ ਇਹ ਹੈ ਕਿ ਜਦੋਂ ਸਾਰੀ ਗੱਲਬਾਤ ਚੱਲ ਰਹੀ ਸੀ, ਰੈਲੀਆਂ ਹੋ ਰਹੀਆਂ ਸੀ, ਸਾਰਾ ਕੁਛ ਮੀਟਿੰਗਾਂ ਹੋ ਰਹੀਆਂ ਸੀ, ਰੈਲੀਆਂ ਨੀ ਮੀਟਿੰਗਾਂ ਜਿਹੜੀਆਂ ਹੋ ਰਹੀਆਂ ਭਾਵੇਂ ਮੁਸਲਿਮ ਲੀਗ ਦੀਆਂ ਸੀ ਭਾਵੇਂ ਕਾਂਗਰਸ ਦੀਆਂ ਸੀ, ਉਦੋਂ ਹਿੰਦੂ ਮਹਾਂਸਭਾ ਦੀਆਂ ਸੀ ਜਾਂ ਅਕਾਲੀ ਦਲ ਦੀਆਂ ਸੀ, ਤੇ ਉੱਥੇ ਜਿਹੜਾ ਸੀ ਉਸ ਤੋਂ ਬਾਅਦ ਕਿਸੇ ਨੇ ਵੀ ਜਿਹੜੇ ਰਾਇਟ ਸੀਗਾ ਉਹਨੂੰ ਇਸ ਰੂਪ ਦੇ ਵਿੱਚ ਕੰਡੈਮ ਕਰਨ ਦੀ ਬਜਾਏ ਉੱਤੇ ਰਮਣੇ ਜਿਹੜੀ ਜਿਹੜੀ ਗੱਲ ਨੂੰ ਸਮਝਣ ਦੀ ਲੋੜ ਹੈ। ਜੇ ਉਹ ਧਿਰ ਨਾ ਬਣਦੇ, ਇੱਥੋਂ ਤੱਕ ਕਿ ਇਕੱਲੇ ਧਿਰ ਹੀ ਨੀ ਬਣੇ, ਇਹ ਕਿਹਾ ਕਿ ਇੱਥੋਂ ਤੁਸੀਂ ਤਲਵਾਰਾਂ ਲਓ, ਇੱਥੋਂ ਨੇਜੇ ਲਓ, ਇੱਥੋਂ ਬਰਸ਼ੇ ਲਓ, ਇੱਥੋਂ ਆਹ ਚੀਜ਼ਾਂ ਲਓ, ਇੱਥੋਂ ਗੰਨਾ ਲਓ, ਮਤਲਬ ਕਿ ਸਾਰੇ ਗੱਲਾਂ। ਮੈਂ ਇਹ ਨੀ ਕਹਿੰਦਾ ਕਿ ਇਕੱਲੇ ਮੁਸਲਮਾਨ ਜਾਂ ਇਕੱਲੇ ਸਿੱਖ ਜਾਂ ਹਿੰਦੂ, ਸਾਰਿਆਂ ਨੇ ਇਸ ਗੱਲ ਦੀ ਬਲਕਿ ਇੱਥੋਂ ਤੱਕ ਇਸ ਬੇਸ਼ਰਮੀ ਤੱਕ ਜਿਹੜੇ ਹੈ ਗਏ ਕਿ ਜਿਹੜੀਆਂ ਸੀ ਬੀਬੀਆਂ ਸੀ ਇਹ ਆਈਡੈਂਟੀਫਾਈ ਕਰਕੇ ਵੀ ਆਹ ਮੁਸਲਿਮ ਬੀਬੀਆਂ ਨੇ, ਉਹਨਾਂ ਨੂੰ ਨਿਰਵਸਤਰ ਕਰਕੇ ਉਹਨਾਂ ਦੇ ਜਲੂਸ ਜਿਹੜੇ ਉਹ ਕੱਢੇ ਗਏ। ਤੇ ਇਹ ਵੀ ਜਿਹੜੀ ਇੱਕ ਬੜੀ ਵੱਡੀ ਘਟਨਾ ਕਈ ਵਾਰੀ ਕਿ ਜਿਹਨੂੰ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ, ਅੰਮ੍ਰਿਤਸਰ ਦੇ ਵਿੱਚ ਤੇ ਜਿਹੜੇ ਆਪਣੇ ਆਪ ਨੂੰ ਗੁਰੂ ਦੇ ਸਿੱਖ ਕਹਾਉਂਦੇ ਸੀ, ਅਰਦਾਸ ਕਰਕੇ ਤੁਰਦੇ ਸੀ, ਉਹ ਜਲੂਸ ਕੱਢ ਰਹੇ ਸੀਗੇ। ਤੇ ਉਹ ਉੱਥੇ ਉਸ ਵੇਲੇ ਜਿਹੜੇ ਰਾਈਟਰ ਸੀਗੇ ਐਸ ਐਸ ਚਰਨ ਸਿੰਘ ਸ਼ਹੀਦ ਦੀਆਂ ਦੋ ਬੇਟੀਆਂ ਤੇ ਇੱਕ ਗੁਰਸ਼ਰਨ ਭਾਜੀ ਸਾਡੇ ਨਾਟਕਕਾਰ ਹੋਏ ਆ ਉਹਨਾਂ ਦੀ ਭੈਣ, ਉਹਨਾਂ ਨੇ ਇਹਦਾ ਵਿਰੋਧ ਕੀਤਾ ਤੇ ਉਹ ਕਹਿੰਦੇ ਵੀ ਤੁਸੀਂ ਪਿੱਛੇ ਹਟ ਜਾਓ, ਘਰੋਂ ਜਾਓ। ਉਹ ਕਹਿੰਦੇ ਵੀ ਇਹਨਾਂ ਇਹ ਬੰਦ ਕਰੋ, ਨਹੀਂ ਅਸੀਂ ਵੀ ਇਹਨਾਂ ਦੇ ਨਾਲ ਤੁਰਾਂਗੇ ਨਿਰਵਸਤਰ ਹੋ ਕੇ, ਸ਼ਾਇਦ ਸਾਨੂੰ ਕੋਈ ਸ਼ਰਮ ਆ ਜਾਏ ਥੋੜੀ ਮੋਟੀ। ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਸਭ ਦੀਆਂ, ਫਿਰ ਕਿਤੇ ਜਾ ਕੇ ਕਹਿੰਦੇ ਸੀ ਉਹਨਾਂ ਨੂੰ ਫਿਰ ਪਸਤਰ ਜਿਹੜੇ ਸੀ ਉਹ ਪਵਾਏਗੀ। ਕਿਉਂਕਿ ਇਸ ਲੈਵਲ ਤੱਕ ਜਿਹੜੀਆਂ ਸਾਡੀਆਂ ਹਿਊਮਨ ਫੀਲਿੰਗਸ ਨੂੰ ਜਿਹੜਾ ਸੀ ਉਹ ਮਾਰਿਆ ਗਿਆ। ਹੁਣ ਭਾਵੇਂ ਇਹ ਲੱਗਦੀਆਂ ਕਿ ਇਹ ਸਾਰਿਆਂ ਨੂੰ ਲੱਗਦਾ ਕਿ ਬੜਾ ਗਲਤ ਸੀ, ਪਰ ਉਦੋਂ ਬਹੁਤ ਘੱਟ ਲੋਕਾਂ ਨੂੰ ਜਿਹੜਾ ਸੀ ਇਸ ਜਿਹੜਾ ਇਹ ਲੱਗਿਆ, ਉਹ ਇੰਨਾ ਫਿਰਕੂ ਵਹਿਣ ਦੇ ਵਿੱਚ ਜਿਹੜਾ ਸੀ ਉਹ ਬਹਿ ਗਏ। ਤੇ ਪੰਜਾਬ ਦਾ ਤਾਂ ਚਲੋ ਜਿਹੜਾ ਇਹ ਤਾਂ ਹੁਣ ਕਿਉਂਕਿ ਇੱਕ ਪੋਲੀਟੀਕਲ ਸਾਰੀ ਇਸ ਚੋਂ ਨਿਕਲੀ ਹੋਈ ਸੀ ਤਕਸੀਮ, ਉਹਨੂੰ ਤਾਂ ਤੁਸੀਂ ਅਵਾਇਡ ਵੀ ਨਹੀਂ ਸੀ ਕਰ ਸਕਦੇ। ਤੇ ਜਦੋਂ ਜਾਂ ਇੱਦਾਂ ਦੀ ਕੋਈ ਗੱਲ ਚੱਲਦੀ ਹੈ ਜਾਂ ਇੱਦਾਂ ਦੀ ਵੰਡ ਹੁੰਦੀ ਹੈ, ਪਰ ਇਹ ਜ਼ਰੂਰ ਨਹੀਂ ਸੀ ਕਿ ਇਸ ਤਕਸੀਮ ਦੇ ਵਿੱਚੋਂ ਇੰਨਾ ਉਜਾੜਾ ਇਸ ਲੈਵਲ ਤੱਕ ਜਾਂ ਇਸ ਲੈਵਲ ਤੱਕ ਕਤਲੇਆਮ ਜਿਹੜਾ ਨਿਕਲਦਾ, ਮੈਨੂੰ ਲੱਗਦਾ ਕਿ ਉਹ ਬਹੁਤ ਖਤਰਨਾਕ ਪੱਖ ਸੀ। ਜੇ ਇਹੀ ਗੱਲ ਹੁੰਦੀ ਗੌਤਮ ਜੀ, ਤੁਸੀਂ ਦੇਖੋ ਵੀ ਇੰਡੀਆ ਦੇ ਵਿੱਚ ਹੁਣ ਵੀ ਜਿਹੜੀ ਮੁਸਲਿਮ ਸਟਰੈਂਥ ਹੈ ਜਿਹੜੀ ਉਹ 20% ਹੈ, ਆਸ ਪਾਸ 20% ਦੇ ਵਿੱਚ, ਤੇ ਜਦੋਂ 47 ਤੋਂ ਪਹਿਲਾਂ ਵੀ ਇੰਨੀ ਸੀ, ਜਦੋਂ ਇੱਥੇ ਮੁਗਲਾਂ ਦਾ ਰਾਜ ਸੀ ਉਦੋਂ ਵੀ ਇੰਨੀ ਸੀ। ਇਹ ਸੀਗਾ ਕਿ ਜੇ ਅੱਜ ਵੀ ਜੇ ਇਹ ਸਿਰਫ ਇਹ ਹੁੰਦਾ ਕਿ ਇਧਰੋਂ ਉਧਰੋਂ ਦੂਜਿਆਂ ਨੂੰ ਉਧਰ ਭਜਾਉਣਾ ਹੀ ਆ, ਤੁਸੀਂ ਆਪਣੇ ਪਿਓਰ ਨੇਸ਼ਨ ਦੀ ਜਿਹੜੀ ਗੱਲ ਕਰਨੀ ਹੈ, ਤੇ ਉਹ ਇਦਾਂ ਦਾ ਕਦੇ ਪੋਸੀਬਲ ਹੁੰਦੇ ਹੀ ਨਹੀਂ। ਜਿਵੇਂ ਹੁਣ ਤੁਸੀਂ ਸ਼ੁਰੂ ਚ ਕਿਹਾ ਸੀ ਕਿ ਉੱਥੇ ਵੀ ਹੁਣ ਸਿੰਧ ਦੇ ਵਿੱਚ ਮਾਇਨੋਰਿਟੀ ਹਿੰਦੂ ਬਹੁਤ ਹੈ, ਇੱਦਾਂ ਪੰਜਾਬ ਦੇ ਵਿੱਚ ਸਿੱਖ ਮਾਇਨੋਰਿਟੀ, ਹਿੰਦੂ ਮਾਇਨੋਰਿਟੀ, ਬੋਧੀ, ਜੈਨੀ ਤਾਂ ਖੈਰ ਨਹੀਂ ਕਦੇ ਰਿਕਾਰਡ ਚ ਆਉਂਦੇ, ਈਸਾਈ, ਬੋਧੀ ਉਹ ਹੈਗੇ। ਤੇ ਫਿਰ ਮਾਰ ਮਰਾਈ ਕਿਉਂ ਹੋਈ? ਤੇ ਜੇ ਜੇ ਆਪਾਂ ਅਸਰ ਵਿਆਦ ਨੇ ਜਿੱਦਾਂ ਕਿਹਾ ਕਿ ਲਖਨਊ ਤੋਂ ਡਿਸਪਲੇਸ ਹੋ ਕੇ ਪਰਿਵਾਰ ਗਏ, ਦਿੱਲੀ ਤੋਂ ਗਏ, ਤੇ ਚਲੋ ਪੰਜਾਬ ਚ ਤਾਂ ਗਏ ਗਏ ਖੈਰ, ਤੇ ਜਾਂ ਹੋਰਨਾਂ ਥਾਵਾਂ ਤੋਂ ਗਏ, ਉਧਰੋਂ ਜਿਹੜੇ ਸੀਗੇ ਉਜੜ ਕੇ ਲੋਕ ਇੱਧਰ ਆਏ, ਤੇ ਫਿਰ ਇਹ ਸਾਰਾ ਕੁਝ ਜਿਹੜਾ ਸੀ ਇਹ ਬਚ ਸਕਦਾ ਸੀ, ਉਜਾੜਾ ਵੀ ਬਚ ਸਕਦਾ ਸੀ, ਕਤਲੇਆਮ ਵੀ ਬਚ ਸਕਦਾ ਸੀ, ਸਾਰਾ ਕੁਝ ਜਿਹੜਾ ਸੀ ਉਹ ਬਚ ਸਕਦਾ ਸੀ। ਤੇ ਉਹ ਜਿਹੜੀਆਂ ਗੱਲਾਂ ਸੀ ਉਹਨਾਂ ਨੂੰ ਮੈਨੂੰ ਲੱਗਦਾ ਕਿ ਉਹਨਾਂ ਨੂੰ ਸਮਝਣ ਦੀ ਲੋੜ ਹੈ ਅੱਜ ਦੀ ਤਰੀਕ ਦੇ ਵਿੱਚ। ਤੇ ਇਹ ਇਸ ਪੱਖ ਨੂੰ ਜਿਹੜਾ ਹੈਗਾ ਬਿਲਕੁਲ ਵਿਚਾਰਨ ਦੀ ਲੋੜ ਹੈ ਕਿ ਇਹ ਕੀ ਜਿਹੜਾ ਇਹਦਾ ਕਾਰਨ ਕੀ ਸੀ। ਤੇ ਇਹਨੀ ਕਿ ਉਸ ਤੋਂ ਬਾਅਦ ਇੱਦਾਂ ਦੀ ਕਦੇ ਸਿਚੁਏਸ਼ਨ ਨਹੀਂ ਬਣੀ, ਉਸ ਤੋਂ ਬਾਅਦ ਕਿੰਨੇ ਵਾਰੀ ਇੱਦਾਂ ਦੀਆਂ ਸਿਚੁਏਸ਼ਨ ਲਖਨਊ ਦੇ ਵਿੱਚ, ਕਾਨਪੁਰ ਦੇ ਵਿੱਚ ਬਣੀਆਂ। ਜਿਹੜੀ ਸਭ ਤੋਂ ਖਤਰਨਾਕ ਜਿਹੜੀ ਗੱਲ ਸੀ 1984 ਦੇ ਵਿੱਚ ਦਿੱਲੀ ਦੇ ਵਿੱਚ ਇੱਦਾਂ ਦੀ ਗੱਲ ਜਿਹੜੀ ਉਹ ਹੋਈ, ਤੇ ਉੱਥੋਂ ਵੀ ਡਿਸਪਲੇਸ ਹੋ ਕੇ ਲੋਕ ਪੰਜਾਬ ਚ ਆਏ ਜਾਂ ਕਿਤੇ ਇੱਧਰ ਉੱਧਰ ਗਏ। ਤੇ ਉਹਦਾ ਵੀ ਜਿਹੜਾ ਸੀ ਚਲੋ ਮੁੜ ਮਸੇਬੇ ਦਾ ਕਿਤੇ ਕੀਤਾ ਵੀ ਗਿਆ, ਉਹਨੂੰ ਪੋਲੀਟੀਕਲੀ ਇਸ ਤਰੀਕੇ ਨਾਲ ਲਿਆ ਗਿਆ। ਤੇ ਇਸੇ ਤਰ੍ਹਾਂ ਜਿਹੜਾ ਹੈਗਾ ਪਾਕਿਸਤਾਨ ਤੋਂ ਵੀ ਸਾਨੂੰ ਖ਼ਬਰਾਂ ਜਿਹੜੀਆਂ ਨੇ ਉਹ ਮਿਲਦੀਆਂ ਰਹਿੰਦੀਆਂ ਨੇ ਕਿ ਕਿੱਥੇ ਜਿਹੜੀ ਕੋਈ ਇੱਦਾਂ ਦੀ ਕਿਤੇ ਐਜੂਕੇਸ਼ਨ ਚੱਲ ਪਈ ਜਾਂ ਇੱਦਾਂ। ਇਸ ਤਰ੍ਹਾਂ ਹੀ ਜਿਹੜਾ ਹੈਗਾ ਜਿਹੜਾ ਦੂਸਰਾ ਪਾਕਿਸਤਾਨ ਸੀ, ਚਲੋ ਉਹ ਤਾਂ 1971 ਦੇ ਸਾਨੂੰ ਪਤਾ ਕਿ ਸਾਰਾ ਉਹਨਾਂ ਦਾ ਤਾਂ ਉਹ ਕਿਲਾ ਢਹਿ ਢੇਰੀ ਹੋ ਗਿਆ, ਉੱਥੇ ਉਹ ਚੱਲੀ ਨੀ ਗੱਲ, ਉਹ ਪਹਿਲਾਂ ਲੈਂਗੁਏਜ ਦਾ ਮਸਲਾ ਉੱਥੇ ਚੱਲਿਆ, ਉਰਦੂ ਲਾਜ਼ਮੀ ਕਰਨਾ, ਤੇ ਫਿਰ ਜਦੋਂ ਬੰਗਲਾ ਉੱਥੇ ਇਸ ਤੋਂ ਬਿਨਾਂ ਗੱਲ ਨੀ ਚੱਲੀ, ਫਿਰ ਉਹ ਸਾਰਾ ਉੱਥੇ ਰਾਜ ਪਲਟੇ ਇੱਕ ਕਿਸਮ ਦਾ ਹੋ ਗਿਆ, ਦੇਸ਼ ਨਵਾਂ ਬਣ ਗਿਆ ਚਲੋ। ਤੇ ਪਰ ਕਿਉਂਕਿ ਆਪਾਂ ਗੱਲ ਪੰਜਾਬ ਦੀ ਕਰ ਰਹੇ ਹਾਂ, ਤੇ ਹੁਣ ਵੀ ਅੱਜ ਵੀ ਤੁਸੀਂ ਦੇਖੋ ਜਦੋਂ ਆਪਾਂ ਕਲਚਰ ਦੀ, ਲਿਟਰੇਚਰ ਦੀ ਜਾਂ ਜਿਹੜੀਆਂ ਕਈ ਬਹੁਤ ਸਾਰੀਆਂ ਜਿਹੜੀਆਂ ਸੋਸ਼ਲ ਵੈਲਿਊਜ ਦੀ ਗੱਲ ਕਰਦੇ ਹਾਂ, ਸਮਾਜਿਕ ਕਦਰਾਂ ਕੀਮਤਾਂ ਦੀ, ਤਾਂ ਉਹਦਾ ਸਾਰਾ ਜਿਹੜੀਆਂ ਰੂਟਸ ਨੇ ਉਹ ਸਾਂਝੇ ਪੰਜਾਬ ਦੇ ਵਿੱਚ ਪਈਆਂ ਨੇ। ਤੇ ਜਦੋਂ ਜੇ ਉੱਥੇ ਰੂਟਸ ਪਈਆਂ ਨੇ, ਸਾਡੀਆਂ ਜੜਾਂ ਉੱਥੇ ਨੇ, ਤੇ ਫਿਰ ਇਹ ਕੀ ਕਾਰਨ ਹੈ ਕਿ ਇੱਕ ਲਾਈਨ ਜਿਹੜੀ ਉਦੋਂ ਖਿੱਚੀ ਗਈ ਉਹ ਲਾਈਨ ਕਦੇ ਮੱਧਮ ਨਹੀਂ ਪਈ, ਉਹ ਗੂੜੀ ਹੁੰਦੀ ਗਈ। ਪ੍ਰੋਬਲਮ ਜਿਹੜੀ ਸੀ ਬੰਬੇ ਚ ਆਉਂਦੀ ਹੈ, ਜਿਹੜਾ ਅੱਤਵਾਦੀਆਂ ਦਾ ਅਟੈਕ ਉੱਥੇ ਤਾਜ ਹੋਟਲ ਚ ਹੁੰਦਾ ਜਾਂ ਉੱਥੇ ਰੇਲਵੇ ਸਟੇਸ਼ਨ ਤੇ ਹੁੰਦਾ, ਤੇ ਜਿਹੜਾ ਬੰਦ ਹੈ ਉਹ ਵਾਹਗਾ ਬਾਰਡਰ ਕਰ ਦਿੱਤਾ ਜਾਂਦਾ। ਇਹ ਇਹ ਇਹ ਜਿਹੜੀਆਂ ਐਟੀਚਿਊਡ ਨੇ, ਮੈਂ ਨੀ ਕਹਿੰਦਾ ਇਕੱਲੇ ਇੰਡੀਅਨ ਗਵਰਨਮੈਂਟ ਦਾ, ਸਾਰੀਆਂ ਸਰਕਾਰਾਂ ਦਾ ਜਿਹੜਾ ਐਟੀਚਿਊਡ ਹੈ। ਘਟਨਾ ਜੰਮੂ ਕਸ਼ਮੀਰ ਚ ਵਾਪਰਦੀ ਹੈ, ਤੇ ਜਿਹੜਾ ਇੱਕ ਬੜੀ ਕੋਸ਼ਿਸ਼ ਦੇ ਨਾਲ ਜਿਹੜਾ ਲਾਂਘਾ ਕਰਤਾਰਪੁਰ ਸਾਹਿਬ ਦਾ ਖੁੱਲਿਆ ਉਹ ਬੰਦ ਕਰ ਦਿੱਤਾ ਜਾਂਦਾ, ਤੇ ਅਟਾਰੀ ਵਾਹਗਾ ਜਿਹੜਾ ਬਾਰਡਰ ਹੈ ਤੇ ਉੱਥੋਂ ਸਾਰਾ ਵਪਾਰ ਬੰਦ ਹੋ ਜਾਂਦਾ। ਇਹ ਇਕੱਲਾ ਇਹ ਨੀਗਾ ਕਿ ਇਹ ਵਪਾਰ ਬੰਦ ਹੁੰਦਾ ਜਾਂ ਇਹਦੇ ਨਾਲ ਫਿਰ ਬਹੁਤ ਕੁਛ ਜਿਹੜਾ ਉਹ ਬੰਦ ਹੁੰਦਾ। ਤੇ ਕਿਸੇ ਵੇਲੇ ਬੜਾ ਆਦਾਨ ਪ੍ਰਦਾਨ ਲਿਟਰੇਰੀ ਪੱਧਰ ਤੇ ਜਾਂ ਖੇਡਾਂ ਦੇ ਪੱਧਰ ਤੇ ਜਿਹੜਾ ਸੀ ਇਹ ਸ਼ੁਰੂ ਹੋਇਆ। ਇਹ ਕਈ ਵਾਰੀ ਕੋਸ਼ਿਸ਼ਾਂ ਹੋਈਆਂ ਨੂੰ ਠੀਕ ਕਰਨ ਲਈ, ਪਰ ਫੇਰ ਜਦੋਂ ਉਸ ਤੋਂ ਬਾਅਦ ਜਦੋਂ ਉਹ ਗਲਤ ਹੁੰਦਾ ਫਿਰ ਉਸ ਤੋਂ ਵੀ ਵੱਧ ਤੀਬਰਤਾ ਦੇ ਨਾਲ ਹੁੰਦਾ। ਤੇ ਜਿੰਨਾ ਕੁ ਠੀਕ ਕਰਦੀਆਂ ਨੇ ਭਾਵੇਂ ਸਰਕਾਰਾਂ ਕਰਦੀਆਂ ਭਾਵੇਂ ਲੋਕ ਕਰਦੇ, ਹੁਣ ਵੀ ਜਿਹੜੇ ਅਮਨ ਪਸੰਦ ਲੋਕ ਨੇ ਏਦਾਂ ਦੀਆਂ ਤਨਜ਼ੀਮਾਂ ਨੇ ਜਿਹੜੀਆਂ ਬਾਰਡਰ ਤੇ ਇਕੱਠੇ ਹੋ ਕੇ ਤੇ ਉਹ ਪਛਤਾਵਾ ਕਰਦੀਆਂ ਨੇ ਤੇ ਬਹੁਤ ਜਿਹੜਾ ਹੋਇਆ ਮਾਰ ਮਰਾਈ ਹੋਈ, ਬਹੁਤ ਜਿਹੜੀ ਮਾੜੀ ਗੱਲ ਹੋਈ। ਇੱਥੋਂ ਤੱਕ ਕਿ ਬਹੁਤ ਸਾਰੀਆਂ ਜਥੇਬੰਦੀਆਂ ਨੇ ਬਾਅਦ ਦੇ ਵਿੱਚ ਇਹ ਰੈਜੂਲੇਸ਼ਨ ਵੀ ਪਾਏ, ਮਤੇ ਵੀ ਪਾਏ ਉਸ ਪਛਤਾਵੇ ਦੇ ਵਿੱਚ ਵੀ ਅਸੀਂ ਇਹ ਕਿਉਂ ਮਾਰੇ। ਤੇ ਮੈਨੂੰ ਕਈ ਵਾਰ ਸਾਡੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਤੇ ਇਹ ਆਉਂਦਾ ਹੁੰਦਾ ਕਿ ਘੱਟੋ ਘੱਟ ਜਿਹੜੇ ਗੁਰੂ ਦੇ ਸਿੱਖ ਨੇ ਜਾਂ ਗੁਰੂ ਦੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਤੇ ਚੱਲਣ ਵਾਲੇ ਜਾਂ ਹੋਰ, ਉਹਨਾਂ ਨੇ ਇਹ ਕਿਉਂ ਕੀਤਾ? ਇਹ ਅੱਜ ਤੱਕ ਗੱਲ ਜਿਹੜੀ ਆ ਉਹ ਸਮਝ ਤੋਂ ਜਿਹੜੀ ਆ ਉਹ ਬਾਹਰ ਹੈ। ਨਿਹੱਥਿਆਂ ਤੇ ਵਾਰ ਜਿਹੜਾ ਕਿਉਂ ਕੀਤਾ? ਚਲੋ ਇਹ ਤਾਂ ਅੱਗੇ ਸਾਡੀ ਲਿਗੇਸੀ ਦੇ ਵਿੱਚ ਜਾਂ ਸਾਡੇ ਐਥੋਸ ਦੇ ਵਿੱਚ ਇਹ ਗੱਲਾਂ ਪਈਆਂ ਨੇ ਕਿ ਜਦੋਂ ਸਾਡੇ ਤੇ ਕੋਈ ਅਸੀਂ ਡਿਫੈਂਸ ਦੇ ਵਿੱਚ ਸਾਡੇ ਤੇ ਕੋਈ ਚੜ੍ਹ ਕੇ ਆਉਂਦਾ ਤਾਂ ਅਸੀਂ ਉਹਦਾ ਡਟ ਕੇ ਮੁਕਾਬਲਾ ਕਰਦੇ ਹਾਂ। ਅਸੀਂ ਹਿਸਟੋਰੀਕਲੀ ਇਸ ਗੱਲ ਨੂੰ ਆਪਾਂ ਇੱਕ ਬੇਹਾ ਪੜ੍ਹ ਰਹੇ ਹੁਣ ਤੱਕ, ਪਰ ਨਿਹੱਥਿਆਂ ਤੇ ਹਮਲਾ ਕਰਨਾ, ਕਾਫਲਿਆਂ ਦੇ ਵਿੱਚ ਲੋਕ ਜਾ ਰਹੇ ਨੇ ਕਾਫਲਿਆਂ ਤੇ ਹਮਲਾ ਕਰਕੇ ਮਾਰ ਦੇਣੇ ਤੇ ਹੋਰ ਇਸ ਤਰ੍ਹਾਂ, ਉਹ ਗੱਲਾਂ ਜਿਹੜੀਆਂ ਉਹ ਸਮਝ ਤੋਂ ਬਾਹਰ ਨੇ। ਇਹ ਘੱਟੋ ਘੱਟ ਚਲੋ ਉਹ ਤਾਂ ਹੁਣ ਉਹਨੂੰ ਤਾਂ ਠੀਕ ਨੀ ਕੀਤਾ ਜਾ ਸਕਦਾ, ਜਿਹੜੇ ਲੋਕ ਮਾਰੇ ਗਏ ਉਹਨਾਂ ਨੂੰ ਜਿੰਦਾ ਨੀ ਕੀਤਾ ਜਾ ਸਕਦਾ, ਜਿਹੜੇ ਲੋਕਾਂ ਦੇ ਘਰ ਉੱਜੜ ਗਏ, ਹਵੇਲੀਆਂ ਉੱਧਰ ਰਹਿ ਗਈਆਂ ਇੱਧਰ ਰਹਿ ਗਈਆਂ, ਉਹਨਾਂ ਨੂੰ ਦੁਬਾਰਾ ਉਹਨਾਂ ਨੂੰ ਦਵਾਇਆ ਜਾ ਸਕਦਾ। ਪਰ ਜਿਹੜਾ ਮੈਂ ਸਮਝਦਾ ਕਿ ਘੱਟੋ ਘੱਟ ਤੇ ਪਛਤਾਵਾ ਤਾਂ ਕੀਤਾ ਜਾਵੇ ਤਾਂ ਕਿ ਸਾਡੀਆਂ ਜਿਹੜੀਆਂ ਇਹ ਕੌਮਾਂ ਨੇ, ਸੋ ਕਾਲਡ ਭਾਵੇਂ ਸਿੱਖ ਕੌਮ ਹੈ, ਹਿੰਦੂ ਕੌਮ ਹੈ, ਮੁਸਲਿਮ ਕੌਮ ਹੈ, ਤੇ ਜਾਂ ਫਿਰ ਜਿੱਦਾਂ ਇੱਕ ਉਦਾਂ ਇੱਕ ਨੇਸ਼ਨ ਦਾ ਕੰਸੈਪਟ ਹੈ ਵੀ ਚਲੋ ਇੱਕ ਰਲ ਕੇ ਇੱਕ ਪੰਜਾਬੀ ਕੌਮ ਹੈ, ਇਹ ਘੱਟੋ ਘੱਟ ਉਸ ਗੱਲ ਨੂੰ ਕਿਤੇ ਨਾ ਕਿਤੇ ਆਪਣੇ ਅੰਦਰ ਝਾਤ ਮਾਰ ਕੇ ਤੇ ਇਸ ਗੱਲ ਤੇ ਇਹ ਪਛਤਾਵਾ ਤਾਂ ਕਰੇ ਕਿ ਸਾਡੇ ਵੱਡ ਵਡੇਰਿਆਂ ਨੇ ਜਾਂ ਉਹਨਾਂ ਨੇ ਕੀ ਕੀਤਾ ਤੇ ਏਡਾ ਵੱਡਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕਿ ਉਹ ਸਬਕ ਬਣ ਸਕੇ ਆਉਣ ਵਾਲੀਆਂ ਪੀੜ੍ਹੀਆਂ ਲਈ। ਸੋ ਮੈਨੂੰ ਲੱਗਦਾ ਕਿ ਇਸ ਪਾਸੇ ਜਿਹੜਾ ਹੈਗਾ ਜ਼ਿਆਦਾ ਤੁਰਨ ਦੀ ਲੋੜ ਹੈ।
1: ਵਾਕਈ, ਔਰ ਬੜੇ ਸਾਰੇ ਸੰਜੀਦਾ ਮਸਲੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ, ਧੰਨਵਾਦ ਪ੍ਰੀਤਮ ਭਾਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
0: ਹਾਂਜੀ, ਧੰਨਵਾਦ।
1: ਵੰਡ ਦੇ ਉੱਤੇ ਔਰ ਦੇਸ਼ ਦੇ ਬਟਵਾਰੇ ਦੇ ਉੱਤੇ ਔਰ ਬਹੁਤ ਸਾਰੀਆਂ ਗੱਲਾਂ, ਜਿਵੇਂ ਭਾਜੀ ਨੇ ਸ਼ੁਰੂਆਤ ਦੇ ਵਿੱਚ ਹੀ ਕਹੀ ਕਿ ਗੱਲ ਕਿ ਜਿਹੜਾ ਉਜਾੜਾ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬੜਾ ਬਹੁਤ ਭਾਰੀ ਬੜਾ ਮਾੜਾ ਅੱਖਰ ਹੈਗਾ। ਉਜਾੜੇ ਦਾ ਸੇਕ ਇਹ ਸੀਗਾ ਕਿ ਇਸ ਵੰਡ ਦੇ ਦਰਮਿਆਨ ਜਿਹੜੀ ਹਿੰਸਾ ਹੋਈ, ਜਿਹੜੇ ਦੰਗੇ ਹੋਏ, ਵੈਸੇ ਉਹ ਅਗਸਤ 47 ਦੇ ਵਿੱਚ ਜਦੋਂ ਦੋਵੇਂ ਦੇਸ਼ ਆਜ਼ਾਦ ਹੁੰਦੇ ਆ ਉਦੋਂ ਤੋਂ ਹੀ ਨਹੀਂ ਹੋਏ, ਉਹ ਤੋਂ ਪਹਿਲਾਂ ਤੋਂ ਹੀ ਹੋਣ ਲੱਗ ਪਏ ਸੀ। ਕਹਿੰਦੇ ਕਿ ਮਾਰਚ ਅਪ੍ਰੈਲ ਮਹੀਨਿਆਂ ਤੋਂ ਹੀ ਦੰਗੇ ਹੋਣੇ ਸ਼ੁਰੂ ਹੋ ਗਏ ਸੀ, ਬਲਕਿ ਉਸ ਤੋਂ ਕੁਝ ਸਾਲ ਪਹਿਲਾਂ ਹੀ ਇਹ ਜਿਹੜੀ ਨਫ਼ਰਤ ਸੀਗੀ ਇਹ ਕੁਝ ਸਿਆਸੀ ਪਾਰਟੀਆਂ ਭਰਨ ਲੱਗ ਪਈਆਂ ਸੀਗੀਆਂ। ਜ਼ਿਕਰ ਭਾਜੀ ਹੋਰਾਂ ਨੇ ਕਰ ਹੀ ਦਿੱਤਾ, ਵੰਡ ਦੇ ਦੌਰਾਨ ਵੀ ਕਰੀਬ 500,000 ਲੋਕ ਮਾਰੇ ਗਏ ਨੇ, 2 ਕਰੋੜ ਲੋਕ ਰਿਫਿਊਜੀ ਬਣ ਗਏ ਸੀ, ਸ਼ਰਨਾਰਥੀ ਬਣ ਗਏ ਸੀ। ਔਰ ਪੰਜਾਬ ਨੇ ਕੀ ਖਵਾਇਆ? ਪੰਜਾਬ ਨੂੰ ਮਾਲੀਏ ਦੇ ਵਿੱਚ ਨਾਲ ਦੀ ਨਾਲ ਵੰਡ ਤੋਂ ਬਾਅਦ 40% ਘਾਟਾ ਪੈ ਗਿਆ ਸੀਗਾ, ਕਿਉਂਕਿ ਅੱਧੀ ਤੋਂ ਜ਼ਿਆਦਾ ਭੂਮੀ ਜਿਹੜੀ ਸੀ, ਜ਼ਮੀਨ ਸਾਰੀ ਦੀ ਸਾਰੀ ਉੱਧਰ ਚਲੀ ਗਈ ਸੀ। ਗੁਰਧਾਮਾਂ ਦੀ ਗੱਲ ਕੀਤੀ ਹੈ, 175 ਗੁਰਧਾਮ ਨਨਕਾਣਾ ਸਾਹਿਬ ਸਣੇ ਜਿਹੜੇ ਨੇ ਉਹ ਪਾਕਿਸਤਾਨ ਵਾਲੇ ਪਾਸੇ ਰਹਿ ਗਏ ਸੀਗੇ। ਔਰ ਇਸ ਵੰਡ ਦੇ ਨਾਲ ਜਾਇਦਾਦਾਂ ਦੀ ਤਕਸੀਮ ਕਿਵੇਂ ਹੋਈ, ਉਹਦੇ 'ਚ ਲੋਕਾਂ ਦੀਆਂ ਜ਼ਮੀਨਾਂ, ਜਾਇਦਾਦਾਂ, ਜਾਨਵਰ, ਜਨੌਰ ਜਿਹੜੇ ਸੀ ਉਹ ਉੱਧਰਲੇ ਪਾਸੇ ਉੱਧਰ ਰਹਿ ਗਏ, ਇੱਧਰਲਿਆਂ ਦੇ ਇੱਧਰ ਰਹਿ ਗਏ। ਔਰ ਦੰਗੇ ਫਸਾਦ ਹੋਏ, ਜ਼ਮੀਨਾਂ ਦੀ ਵੰਡ, ਕਾਣੀ ਵੰਡ ਹੋਈ ਇੱਕ ਤਰੀਕੇ ਦੇ ਨਾਲ ਕਿਹਾ ਜਾਂਦਾ ਹੈ ਕਿ ਉਹ ਤੋਂ ਬਾਅਦ 1951 'ਚ ਇੱਕ ਮਰਦਮਸ਼ੁਮਾਰੀ ਹੋਈ ਸੀ, 1941 ਤੋਂ ਬਾਅਦ ਉਸ ਮਰਦਮਸ਼ੁਮਾਰੀ 'ਚ 72 ਲੱਖ ਮੁਸਲਮਾਨ ਭਾਰਤ ਛੱਡ ਕੇ ਪਾਕਿਸਤਾਨ ਚਲੇ ਗਏ ਸੀ ਅਤੇ 72 ਲੱਖ ਤੋਂ ਜ਼ਿਆਦਾ ਹਿੰਦੂ ਅਤੇ ਸਿੱਖ ਪਾਕਿਸਤਾਨ ਛੱਡ ਕੇ ਭਾਰਤ ਵਾਲੇ ਪਾਸੇ ਆ ਗਏ ਸੀਗੇ। ਔਰ ਇਸ ਦਾ ਜਿੰਨਾ ਵੀ ਸੇਕ ਹੈ, ਇਸ ਦਾ ਜਿੰਨਾ ਵੀ ਸੰਤਾਪ ਹੈ, ਜਿੰਨਾ ਵੀ ਇਸ ਦਾ ਇੱਕ ਕਿਸਮ ਦਾ ਵੇਗ ਹੈ, ਉਹ ਦੋਵੇਂ ਪਾਸਿਆਂ ਦੇ ਜਿਹੜੇ ਵਸਨੀਕ ਸੀਗੇ ਉਹਨਾਂ 'ਚ ਕਈ ਕਈ ਸਾਲਾਂ ਤੱਕ ਰਿਹਾ ਸੀ। ਇਨਫੈਕਟ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ, ਛੋਟੇ ਬੱਚੇ ਜਿਹੜੇ ਉਹਨਾਂ ਦੇ ਮੈਂਟਲੀ ਇਸ ਦੇ ਅਸਰ ਹੋਏ ਸੀ, ਔਰ ਉਹ ਫਿਰ ਅੱਗੇ ਅੱਗੇ ਜਿਹੜੇ ਨੇ ਟਰਾਂਸਲੇਟ ਹੁੰਦੇ ਜਾਂਦੇ ਨੇ, ਉਹਨਾਂ ਪੀੜ੍ਹੀਆਂ ਤੋਂ ਅਗਲੀਆਂ ਪੀੜ੍ਹੀਆਂ ਦੇ ਵਿੱਚ ਜਾਂਦੇ ਨੇ। ਔਰ ਜਿਸ ਤਰੀਕੇ ਦੇ ਨਾਲ ਭਾਜੀ ਨੇ ਇੱਕ ਗੱਲ ਬੜੀ ਵਧੀਆ ਜ਼ਿਕਰ ਕੀਤਾ ਕਿ ਵੰਡ ਦੇ ਦਰਮਿਆਨ ਜਿਸ ਕਿਸਮ ਦੇ ਨਾਲ ਦੰਗੇ ਫਸਾਦ ਹੋਏ ਸੀ, ਉਸੇ ਵਕਤ ਅਸੀਂ ਆਪਣਾ ਗੁਰੂ ਦੇ ਜਾਏ, ਪੀਰਾਂ ਫਕੀਰਾਂ ਦੀ ਧਰਤੀ, ਇਹ ਸਾਰੇ ਟੈਗ ਤਾਂ ਉਦੋਂ ਹੀ ਮਿਟ ਗਏ ਸੀ, ਕਿਉਂਕਿ ਉਸ ਵਕਤ ਇਨਸਾਨੀਅਤ ਦਾ ਇੱਕ ਐਸਾ ਗੰਦਾ ਪਰਚਾਵਾ ਆ, ਇੱਕ ਇਸ ਕਿਸਮ ਦਾ ਉਸ ਵਕਤ ਪ੍ਰਦਰਸ਼ਨ ਕੀਤਾ ਸੀ ਜਿਸ ਤੋਂ ਬਾਅਦ ਆਪਣੇ ਆਪ ਨੂੰ ਇਨਸਾਨ ਕਹਿਣ ਦਾ ਹੱਕ ਹੀ ਅਸੀਂ ਗਵਾ ਬੈਠੇ। ਪੰਜਾਬੀ ਹੈ, ਯੇ ਹੈ, ਬੋ ਹੈ, ਉਹ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ। ਅੰਮ੍ਰਿਤਾ ਪ੍ਰੀਤਮ ਦਾ ਪਿੰਜਰ ਹੋ ਗਿਆ, ਖੁਸ਼ਵੰਤ ਸਿੰਘ ਦੀ ਟ੍ਰੇਨ ਟੂ ਪਾਕਿਸਤਾਨ, ਭੀਸ਼ਮ ਸਾਨੀ ਦਾ ਤਮਸ ਅਤੇ ਸਲਮਾਨ ਰਸ਼ਦੀ ਦਾ ਮਿਡਨਾਈਟ ਚਿਲਡਰਨ, ਜਿਹੜੇ ਮਰਜ਼ੀ ਨਾਟਕ, ਜਿਹੜੇ ਮਰਜ਼ੀ ਕਿਤਾਬਾਂ ਪੜ੍ਹ ਕੇ ਦੇਖ ਲਓ, ਇਹਨਾਂ ਦੇ ਵਿੱਚ ਭਾਰਤ ਦੀ ਵੰਡ, ਪਾਕਿਸਤਾਨ ਦੀ ਵੰਡ ਅਤੇ ਉਸ ਵੰਡ ਦੇ ਦਰਮਿਆਨ ਜਿਹੜਾ ਸੇਕ ਔਰ ਜੋ ਸੰਤਾਪ ਦੋਹਾਂ ਦੇਸ਼ਾਂ ਨੇ ਝੱਲਿਆ, ਉਹਦੇ ਬਾਰੇ ਜ਼ਿਕਰ ਤੁਹਾਨੂੰ ਸੁਣਨ ਨੂੰ ਮਿਲਦਾ। ਫਿਲਹਾਲ ਅੱਜ ਦੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚਾਹੀਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਹਾਂਜੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਆਪਣੇ ਵਾਤਾਵਰਣ ਦੇ ਬਾਰੇ ਗੱਲਾਂ ਬਾਤਾਂ ਕਰਨ ਦਾ। ਸੋ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਕੈਨੇਡਾ ਤੋਂ ਪਾਉਂਦੇ ਨੇ ਸਾਂਝ। ਹਰ ਵਾਰ ਦੀ ਤਰ੍ਹਾਂ ਅੱਜ ਫਿਰ ਇੱਕ ਵਾਰੀ ਸਾਡੇ ਨਾਲ ਸਾਂਝ ਪਈ ਹੈ ਅਤੇ ਆਪਾਂ ਇਹਨਾਂ ਦੀ ਸਾਂਝ ਤੋਂ ਲਾਹਾ ਲੈਂਦੇ ਹਾਂ, ਜਾਣਦੇ ਹਾਂ ਕਿ ਕੀ ਖਾਸ ਅਪਡੇਟਸ ਨੇ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ ਰੇਡੀਓ ਹਾਂਜੀ ਅਤੇ ਸਵਾਗਤ ਤੁਹਾਡਾ।
4: ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ, ਅਤੇ ਤੁਹਾਡੀ ਟੀਮ ਨੂੰ, ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਅਤੇ ਨਮਸਕਾਰ ਅਤੇ ਆਦਾਬ
3: ਜੀ। ਭਾਈ ਕੀ ਚੱਲ ਰਿਹਾ ਨਵਾਂ ਤਾਜ਼ਾ ਤੁਹਾਡੇ ਵਾਲੇ ਪਾਸੇ ਯੂਰਪ ਦੇ ਵਿੱਚ ਕਿੱਦਾਂ?
4: ਸਾਡੇ ਇੱਧਰ ਬੜੀ ਗਰਮੀ ਪਈ ਹੋਈ ਹੈ ਜੀ। ਇਨਫੈਕਟ ਤੁਸੀਂ ਫੋਟੋ ਵੇਖਿਆ ਹੋਣੀਆਂ ਯੂਰਪ ਦੇ ਵਿੱਚ ਵੀ, ਜਿਵੇਂ ਸਿਗੀਆਂ ਲੰਡਨ ਦਾ ਇੱਕ ਪਾਰਕ ਹੈ, ਹਾਈਡ ਪਾਰਕ, ਬਹੁਤ ਹੀ ਪੁਰਾਣਾ ਅਤੇ ਬਹੁਤ ਹੀ ਵੱਡਾ ਪਾਰਕ ਹੈ, ਉਹਦੀ ਫੋਟੋ ਛਪ ਰਹੀ ਹੈ ਤੋ ਇੰਝ ਲੱਗ ਰਿਹਾ ਜਿਵੇਂ ਉਹ ਕਿਸੇ ਮਾਰੂ ਥਲ ਦਾ ਹਿੱਸਾ ਹੋਵੇ। ਪੂਰਾ ਘਾਹ ਉਹਨਾਂ ਦਾ ਸੁੱਕਿਆ ਹੋਇਆ ਅਤੇ ਅੱਜ ਤੱਕ ਕਦੀ ਵੀ ਨਹੀਂ ਸੋਇਆ ਜਦੋਂ ਤੱਕ ਉਹ ਜਦੋਂ ਦਾ ਪਾਰਕ ਬਣਿਆ। ਤੇ ਇਵੇਂ ਹੀ ਸਾਡੇ ਕੈਨੇਡਾ ਦਾ ਪ੍ਰੋਵਿੰਸ ਹੈ, ਇੱਕ ਬ੍ਰਿਟਿਸ਼ ਕੋਲੰਬੀਆ, ਤੇ ਉੱਥੇ ਬੜੀਆਂ ਅੱਗਾਂ ਲੱਗੀਆਂ ਹੋਈਆਂ ਨੇ। ਉੱਥੇ ਤਕਰੀਬਨ 20,000 ਤੋਂ ਵੱਧ ਬੰਦਾ ਜਿਹੜਾ ਉਹਨੂੰ ਇਵੈਕੂਏਟ ਕਰ ਚੁੱਕਿਆ ਉਹ, ਤੇ ਸਗੋਂ ਉੱਥੇ ਆਪਣੇ ਗੁਰੂ ਘਰ ਆ ਪੈਂਟਿੰਗਟਨ ਦੇ ਵਿੱਚ, ਉਹ ਬੜੀ ਉਹਨਾਂ ਨੇ ਸੇਵਾ ਕਰ ਰਹੇ ਉਹ। ਤੇ ਇਵੇਂ ਹੀ ਉੱਥੇ ਅਮੈਰੀਕਾ ਦੇ ਵਿੱਚ ਜਿਹੜੇ ਸ਼ਹਿਰ ਨੇ ਉਹਨਾਂ ਦੇ ਵਿੱਚ ਕਾਫੀ ਜਿਹੜੀਆਂ ਜੰਗਲ ਨੂੰ ਕਹਿੰਦੇ ਅੱਗਾਂ ਲੱਗੀਆਂ ਹੋਈਆਂ ਨੇ। ਤੇ ਸੋ ਇਹ ਸਾਰਾ ਜਿਹੜਾ ਮਤਲਬ ਤੰਤਰ ਹੈ ਇਹ ਜੁੜਿਆ ਹੋਇਆ, ਜਿਹਦੀ ਆਪਾਂ ਗੱਲ ਕਰਦੇ ਹਾਂ ਅਕਸਰ ਆਪਾਂ ਜਲਵਾਯੂ ਤਬਦੀਲੀ ਜਾਂ ਆਲਮੀ ਤਪਸ਼ ਦੀ। ਤੇ ਭਾਈ ਜੀ ਉਸ ਤਰ੍ਹਾਂ ਹੋ ਰਿਹਾ ਵੀ ਮੀਂਹ ਦੇ ਦਿਨਾਂ 'ਚ ਕਈ ਵਾਰੀ ਮੀਂਹ ਜ਼ਿਆਦਾ ਪੈ ਜਾਂਦਾ ਅਤੇ ਉਹਦੇ ਨਾਲ ਬਨਸਪਤੀ ਬਹੁਤ ਜ਼ਿਆਦਾ ਉੱਗ ਜਾਂਦੀ ਹੈ ਨਾ, ਘਾਹ ਉੱਗ ਗਿਆ ਹੋਰ ਇਸ ਤਰ੍ਹਾਂ, ਅਤੇ ਫਿਰ ਇੱਕਦਮ ਮੁੜ ਕੇ ਗਰਮੀ ਆ, ਉਹ ਗਰਮੀ ਜ਼ਿਆਦਾ ਪੈ ਜਾਂਦੀ ਅਤੇ ਉਹ ਸਾਰਾ ਘਾਹ ਸੜ ਜਾਂਦਾ ਅਤੇ ਜਿਹੜੇ ਰੁੱਖ ਵੀ ਨੇ ਉਹ ਵੀ ਫੜਨ ਲੱਗ ਜਾਂਦੇ ਆ, ਜਿਹੜਾ ਹਰਾ ਰੁੱਖ ਵੀ ਆ ਉਹ 'ਚ ਪਾਣੀ ਘੱਟ ਜਾਂਦਾ ਤੇ ਫਿਰ ਉਹ ਬਸ ਤੁਸੀਂ ਇਹ ਕਹਿ ਲਓ ਵੀ ਉਹ ਬਰੂਦ ਦੀ ਢੇਰੀ ਹੁੰਦਾ ਜੰਗਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਜੇ ਉੱਥੇ ਚੰਗਿਆੜੀ ਆ ਗਈ, ਜਿਹੜੀ ਬਿਜਲੀ ਪੈ ਗਈ, ਜਿਹੜੀ ਅਸਮਾਨੀ ਬਿਜਲੀ ਹੋ ਗਈ, ਜਾਂ ਕੋਈ ਕੈਂਪਿੰਗ ਕਰ ਰਹੇ ਲੋਕ ਉਹਨਾਂ ਦੀ ਜਿਹੜੀ ਫਾਇਰ ਪਿਟ ਹੈ ਉਹ 'ਚੋਂ ਚੰਗਿਆੜਾ ਨਿਕਲ ਗਿਆ, ਉਹ ਕਿਸੇ ਵੀ ਤਰੀਕੇ ਦੇ ਨਾਲ, ਤੇ ਫਿਰ ਮੁੜ ਕੇ ਉਹ ਜਿਹੜੀ ਹੈ ਜਿਹੜੀ ਜੰਗਲ ਦੀ, ਇਹ ਤਾਂ ਆਪਣੀ ਕਹਾਵਤ ਹੈ ਵੀ ਉਹ ਗੱਲ ਜੰਗਲ ਦੀ ਅੱਗ ਵਾਂਗੂ ਫੈਲ ਗਈ, ਫਿਰ ਉਹ ਜੰਗਲ ਦੀ ਅੱਗ ਜਿਹੜੀ ਆ ਉਹਨੂੰ ਕਾਬੂ ਕਰਨਾ ਬਹੁਤ ਔਖਾ ਹੋ ਜਾਂਦਾ
3: ਜੀ। ਬਿਲਕੁਲ, ਇਹ ਸਮੱਸਿਆ ਜਿਹੜੀ ਹੈ ਆਸਟ੍ਰੇਲੀਆ ਦੇ ਵਿੱਚ ਵੀ ਚੱਲਦੀ ਰਹਿੰਦੀ ਹਾਲਤ, ਚਲੋ ਠੰਡ ਆ ਪਰ ਅੱਗੇ ਜਦੋਂ ਗਰਮੀ ਆਉਣੀ ਆ ਤੇ ਉਹਦੇ ਲਈ ਅਗਾਉਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ। ਇਹ ਮੰਨਿਆ ਜਾ ਰਿਹਾ ਕਿ ਪਿਛਲੇ ਜਿਹੜੇ 20 ਸਾਲਾਂ ਤੋਂ ਇਹ ਅੱਗਾਂ ਬਹੁਤ ਵੱਧ ਗਈਆਂ ਨੇ, ਹਾਲਾਂਕਿ ਦੁਨੀਆ ਦੇ ਚਲੋ ਕਈ ਹਿੱਸੇ ਜਿਨ੍ਹਾਂ 'ਚ ਇਹ ਕਿਹਾ ਜਾਂਦਾ ਵੀ ਲਗਾਤਾਰ ਸਾਰਾ ਸਾਲ ਹੀ ਅੱਗਾਂ ਜਿੱਥੇ ਲੱਗੀਆਂ ਰਹਿੰਦੀਆਂ ਅਤੇ ਉਹ ਪਾਰਟ ਆਫ ਕਹਿ ਲਓ ਵੀ ਉਹ ਕੁਦਰਤ ਦਾ ਫਿਨੋਮਨਾ, ਪਰ 20 ਸਾਲਾਂ ਦੇ ਕੰਪੈਰੀਜ਼ਨ ਦੇ ਵਿੱਚ ਕਹਿੰਦੇ ਕਿ ਵਧਿਆ ਵਾ ਕੰਮ, ਪਹਿਲਾਂ ਦੇ ਨਾਲੋਂ ਦੁੱਗਣਾ ਹੋ ਗਿਆ ਵਾ।
4: ਹਾਂਜੀ ਹਾਂਜੀ ਬਿਲਕੁਲ ਜੀ, ਜਿਹੜੇ ਆ ਸਾਡੇ ਪਿਛਲੇ 15 ਸਾਲ ਨੇ, ਜਿਹੜੇ ਬੀਤੇ 15 ਸਾਲ ਨੇ, ਉਹ ਪਿਛਲੇ 125,000 ਸਾਲਾਂ ਵਿੱਚ ਸਭ ਤੋਂ ਵੱਧ ਗਰਮੀ ਵਾਲੇ 15 ਸਾਲ ਨੇ। ਸੋ ਤੁਸੀਂ ਕਹਿ ਲਓ ਵੀ ਪਿਛਲੇ ਪਹਿਲਾਂ 1,24,985 ਸਾਲ ਬਿਲਕੁਲ ਆਰਾਮ ਨਾਲ ਲੰਘ ਗਏ, ਅਤੇ ਉਹ ਤੋਂ ਬਾਅਦ ਜਿਹੜੇ 15 ਸਾਲ ਆਏ ਅਤੇ ਉਹਨਾਂ ਨੇ ਪਿਛਲੇ ਸਾਰੇ ਜਿਹੜੇ ਸੀ 1,24,000 ਸਾਲਾਂ ਦਾ ਜਿਹੜਾ ਸੀ ਰਿਕਾਰਡ ਤੋੜਤਾ। ਤੇ ਇਹ ਹੈ ਸਾਡੀ ਜਲਵਾਯੂ ਤਬਦੀਲੀ ਕਰਕੇ ਜਿਹੜੀ ਕਿ ਬੜੀ ਤੇਜ਼ੀ ਨਾਲ ਵਧੀ, ਤੇ ਉਹਦੇ ਨਾਲ ਜਿਹੜੀ ਜੰਗਲ ਦੀ ਗੱਲ ਹੈ ਉਹਦੇ ਕਈ ਕਾਰਨ ਹੋਰ ਵੀ ਨੇ। ਇੱਕ ਕਾਰਨ ਇਹ ਵੀ ਹੈ ਕਿ ਸਾਡੇ ਜਿਹੜੇ ਜੰਗਲ ਨੇ ਉਹਨਾਂ ਨੂੰ ਕੱਟਿਆ ਜਾਂਦਾ, ਕੱਟ ਕੇ ਉਹਨੂੰ ਫਿਰ ਉਹ ਮਤਲਬ ਜਿਹੜੀਆਂ ਮਿੱਲਾਂ ਨੇ ਉਹ ਗੱਤਾ ਬਣਾਉਣਾ, ਕਾਗਜ਼ ਬਣਾਉਣਾ, ਤੇ ਮੁੜ ਕੇ ਫਿਰ ਦੁਬਾਰਾ ਉਹਨੂੰ ਲਾਇਆ ਜਾਂਦਾ। ਤੇ ਜਿਹੜਾ ਜੰਗਲ ਹੁੰਦਾ ਆ ਕੁਦਰਤੀ ਜੰਗਲ ਆ, ਉਹਦੇ ਵਿੱਚ ਤਾਂ ਬਹੁਤ ਤਰ੍ਹਾਂ ਦੇ ਰੁੱਖ ਹੁੰਦੇ ਨੇ, ਵੱਖ ਵੱਖ ਤਰ੍ਹਾਂ ਦੇ ਰੁੱਖ ਨੇ, ਕੋਈ ਵੱਡਾ ਕੋਈ ਛੋਟਾ, ਕੋਈ ਪਤਲਾ ਕੋਈ ਮੋਟਾ, ਕੋਈ ਦੇ ਪੱਤੇ ਕਦੋਂ ਝੜਦੇ ਆ, ਕਿਸੇ ਦੇ ਪੱਤੇ ਕਦੋਂ ਝੜਦੇ ਆ, ਕਿਸੇ ਦੀ ਛਤਰੀ ਕਿੱਡੀ ਆ। ਪਰ ਜਦੋਂ ਮੁੜ ਕੇ ਕੰਪਨੀਆਂ ਫਿਰ ਉਹ ਜੰਗਲ ਕੱਟਣ ਤੋਂ ਬਾਅਦ ਨਵੇਂ ਲਾਉਂਦੀਆਂ ਨੇ, ਉਹ ਸਾਰੇ ਰੁੱਖ ਇੱਕੋ ਤਰ੍ਹਾਂ ਦੇ ਲਾ ਦਿੰਦੇ ਨੇ, ਤੇ ਉਹਨੂੰ ਕਹਿੰਦੇ ਮੋਨੋਕਲਚਰ। ਇਹਦਾ ਮਤਲਬ ਇਹ ਹੋਇਆ ਵੀ ਜੇ ਕਿਤੇ ਮਾੜੀ ਮੋਟੀ ਗਰਮੀ ਪੈ ਗਈ ਤੇ ਜਿਹੜੇ ਉਹ ਸਾਰੇ ਦੇ ਸਾਰੇ ਬੂਟੇ ਝੁਲਸਣੇ ਨੇ ਝੁਲਸ ਜਾਣਗੇ, ਜੇ ਉਹ ਕਿਤੇ ਬਿਲਕੁਲ ਜੰਗਲ ਵਾਂਗੂ ਕੁਦਰਤੀ ਤਰੀਕੇ ਵਾਂਗੂ ਲਾਇਆ ਹੁੰਦਾ ਜਾਂ ਹੁੰਦਾ, ਤੇ ਉਹਦੇ ਵਿੱਚ ਹੋ ਸਕਦਾ ਦੋ ਰੁੱਖ ਜਿਹੜੇ ਨੇ ਸੁੱਕੇ ਨੇ, ਨਾਲ ਦੇ ਦੋ ਰੁੱਖ ਹਰੇ ਰਹਿ ਜਾਣਗੇ, ਕਿਸੇ ਦੇ ਉੱਤੇ ਕੋਈ ਵੇਲ ਚੜੀ ਹੋਈ ਉਹ ਹਰੀ ਰਹਿ ਜਾਏਗੀ। ਸੋ ਉਹਦੇ ਕਰਕੇ ਇੱਕ ਤਾਂ ਜਿਹੜਾ ਉਹ ਸਾਰਾ ਮੋਨੋਕਲਚਰ ਹੋ ਗਿਆ, ਮਾੜਾ ਜਿਹਾ ਸ਼ੌਕ ਲੱਗਾ ਤੇ ਸਾਰੇ ਨੂੰ ਉਹ ਅੱਗ ਲੱਗ ਪੈ ਸਕਦੀ ਆ। ਦੂਜੀ ਗੱਲ ਜਿਹੜੀ ਆ ਖਾਸ ਕਰਕੇ ਉਹ ਹੈ ਵੀ ਜਦੋਂ ਜਦੋਂ ਗਰਮੀ ਵੱਧ ਰਹੀ ਆ ਤੇ ਰੁੱਖ ਸੱਚਮੁੱਚ ਫੜ ਰਹੇ ਨੇ, ਤੇ ਜਦੋਂ ਰੁੱਖ ਫੜ ਜਾਂਦੇ ਨੇ ਤੇ ਫਿਰ ਜਦੋਂ ਕਿਉਂਕਿ ਰੁੱਖ ਫੜ ਗਏ ਜਾਂ ਬਨਸਪਤੀ ਜ਼ਿਆਦਾ ਉੱਗ ਗਈ ਜਾਂ ਉਹ ਮੋਨੋਕਲਚਰ ਆ, ਹੁਣ ਉਹਦੇ ਨਾਲ ਕੀ ਹੋਇਆ ਕਿ ਜਿਹੜੀ ਅੱਗ ਨੇ 100 acres ਚ ਰਹਿਣਾ ਸੀ, 1000 acres ਚ ਰਹਿਣਾ ਸੀ, ਹੁਣ ਉਹ ਇੱਕਦਮ 2000 acres 4000 acres ਤੱਕ ਪਹੁੰਚ ਜਾਂਦੀ ਆ। ਤੇ ਜਦੋਂ ਅੱਗ ਇੱਦਾਂ ਬਲਦੀ ਹੈ ਇੰਨੀ ਵੱਡੀ ਪੱਧਰ ਤੇ, ਉਹਦਾ ਇੱਕ ਆਪਣਾ ਇਕੋਲੋਜੀਕਲ ਸਿਸਟਮ ਬਣ ਜਾਂਦਾ ਹੈ, ਕਿਉਂਕਿ ਉੱਥੇ

0: ਹਾਂ ਪੜਤਾ ਨੇ ਤੇ ਇਹ ਜੰਗਲ ਜਿਹੜੇ ਨੇ, ਕਿਉਂਕਿ ਦੂਜੀ ਆ ਵੀ ਮਨੁੱਖ ਹਰ ਸਾਲਾਂ ਦੇ ਵਿੱਚ ਸ਼ਹਿਰਾਂ ਤੋਂ ਦੂਰ ਹੁੰਦਾ ਹੁੰਦਾ ਜੰਗਲਾਂ ਦੇ ਵਿੱਚ ਚਲਾ ਗਿਆ, ਜੰਗਲਾਂ ਚ ਆਪਣੇ ਘਰ ਬਣਾਏ ਨੇ, ਸ਼ਹਿਰ ਬਣਾਏ ਨੇ, ਤੇ ਹੁਣ ਜਿਹੜੇ ਘਰ ਸ਼ਹਿਰ ਨੇ ਉਹ ਜੰਗਲ ਨਾਲ ਘਿਰੇ ਹੋਏ ਨੇ, ਤੇ ਜੇ ਜੰਗਲ ਨੂੰ ਅੱਗ ਪੈ ਗਈ ਉਹਨਾਂ ਦਾ ਕੋਈ ਬਚਾ ਨਹੀਂ ਹੈ। ਇੱਕ 3-4 ਸਾਲ ਪਹਿਲਾਂ ਦੀ ਗੱਲ ਹੈ, ਸਾਡੇ ਇੱਕ ਸ਼ਹਿਰ ਸੀਗਾ ਉਹ ਜਲ ਗਿਆ ਸੀ ਪੂਰਾ BC ਦੇ ਵਿੱਚ, ਤੇ ਉਦੋਂ 3-4 ਸਾਲ ਬਾਅਦ ਇੱਕ ਕੈਲੀਫੋਰਨੀਆ ਦਾ ਸ਼ਹਿਰ ਸੀ ਪੈਰਾਡਾਈਜ਼, ਉਹ ਜਲ ਗਿਆ। ਪਿਛਲੇ ਸਾਲ ਇਲੇ ਲੋਸ ਏਂਜਲਿਸ ਚ ਹੋਈ ਸੀ। ਸੋ ਜਿਹੜੇ ਵਿਗਿਆਨੀ ਨੇ ਉਹਨਾਂ ਦਾ ਕਹਿਣਾ ਹੈ ਕਿ ਅਗਲੇ 5-10 ਸਾਲਾਂ ਦੇ ਵਿੱਚ ਇੱਕ ਸ਼ਹਿਰ ਜਿਹੜਾ ਕਿ ਪਿੰਡ ਨਹੀਂ ਹੋਏਗਾ, ਛੋਟਾ ਜਿਹਾ ਸ਼ਹਿਰ ਨਹੀਂ ਹੋਏਗਾ, ਦਰਮਿਆਨਾ ਜਿਹਾ ਸ਼ਹਿਰ ਹੋਏਗਾ, ਪਰ ਵੱਡਾ ਵੀ ਨਹੀਂ, ਟੋਰਾਂਟੋ ਵਰਗਾ ਜਾਂ ਸਿਡਨੀ ਵਰਗਾ, ਕੋਈ ਇੱਕ ਛੋਟਾ ਸ਼ਹਿਰ ਉਹ ਪੂਰਾ ਜਲ ਕੇ ਰਾਖ ਹੋ ਜਾਏਗਾ। ਤੇ ਉਹ ਸ਼ਹਿਰ ਜਾਂ ਆਸਟ੍ਰੇਲੀਆ ਚ ਹੋਏਗਾ ਤੇ ਜਾਂ ਕੈਲੀਫੋਰਨੀਆ ਚ, ਉਹਦੇ ਟ੍ਰੈਂਡ ਆਪਾਂ ਨੂੰ ਪਹਿਲੇ ਦਿਖ ਰਹੇ ਨੇ ਕਿਉਂਕਿ ਇੱਥੇ ਫੋਰੈਸਟ ਫਾਇਰ ਜ਼ਿਆਦਾ ਲੱਗ ਰਹੀਆਂ ਨੇ ਆਸਟ੍ਰੇਲੀਆ ਕੈਲੀਫੋਰਨੀਆ, ਇੱਥੇ ਜਿਹੜੀ ਸਾਡੀ ਕਲਾਈਮੇਟ ਚੇਂਜ ਆ, ਕਿਉਂਕਿ ਉਹਨਾਂ ਦਾ ਕਈ ਕਾਰਨ ਨੇ। ਇੱਕ ਤਾਂ ਇਹ ਸਮੁੰਦਰ ਨਾਲ ਘਿਰੇ ਹੋਣ ਕਰਕੇ, ਤੇ ਸਮੁੰਦਰ ਚ ਸਭ ਤੋਂ ਵੱਧ ਫਰਕ ਪੈਂਦਾ, ਸਮੁੰਦਰ ਚ ਫਰਕ ਪੈਣ ਨਾਲ ਉੱਥੇ ਜ਼ਿਆਦਾ ਨਾਲ ਲੱਗਦੇ ਜਿਹੜੇ ਉਹਦੇ ਸਮੁੰਦਰ ਦੇ ਨਾਲ ਲੱਗਦੀਆਂ ਕੰਟਰੀਜ਼ ਨੇ ਉਹਨਾਂ ਤੇ ਪੈਂਦਾ। ਸੋ ਇਹ ਹੈ ਵੀ 5-10 ਸਾਲ ਦੇ ਵਿੱਚ ਵਿੱਚ ਇੱਕ ਸ਼ਹਿਰ ਦਰਮਿਆਨਾ ਜਿਹਾ ਕੋਈ ਨਾ ਕੋਈ ਜਲ ਕੇ ਰਾਖ ਹੋ ਜਾਏਗਾ।
1: ਜੀ, ਸੋ ਜਿੱਦਾਂ ਆਸਟ੍ਰੇਲੀਆ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਇੱਥੇ ਕਾਫੀ ਇਸ ਸਮੱਸਿਆ ਦੇ ਨਾਲ ਜੂਝਣਾ ਪੈਂਦਾ। ਇੱਕ ਇਹ ਵੀ ਸਮੱਸਿਆ ਕਹਿੰਦੇ ਨੇ ਆਉਂਦੀ ਆ ਕਿ ਹੁਣ ਜਿੱਦਾਂ ਕਈ ਇਲਾਕਿਆਂ 'ਚ ਮੀਂਹ ਜਿਹੜੇ ਆ ਉਹ ਵੱਧ ਪੈਂਦੇ ਆ, ਕਈਆਂ 'ਚ ਬਿਲਕੁਲ ਹੀ ਨਹੀਂ ਪੈਂਦੇ, ਉਸ ਵਜ੍ਹਾ ਕਰਕੇ ਵੀ ਜ਼ਿਆਦਾ ਨੁਕਸਾਨ ਹੁੰਦਾ?
0: ਹਾਂ ਬਿਲਕੁਲ ਜੀ, ਬਿਲਕੁਲ। ਦੇਖੋ ਜੀ, ਪਹਿਲਾਂ ਮੀਂਹ ਜ਼ਿਆਦਾ ਪੈ ਗਿਆ, ਘਾਹ ਬਹੁਤ ਉੱਗ ਗਿਆ, ਜੇ ਨਾ ਮੀਂਹ ਪੈਂਦਾ ਘਾਹ ਨਹੀਂ ਉੱਗਣਾ ਨਹੀਂ ਸੀ। ਚਲੋ ਜੇ ਉੱਗ ਗਿਆ, ਉਸ ਤੋਂ ਬਾਅਦ ਇੱਕਦਮ ਗਰਮੀ ਪੈ ਗਈ, ਜਿਵੇਂ ਇੰਡੀਆ ਚ ਹੁੰਦਾ ਜਾਂ ਇੱਥੇ ਹੋਇਆ BC ਚ, ਇੱਦਾਂ ਹੀ ਹੁੰਦਾ। BC ਦੇ ਵਿੱਚ ਕਈ ਵਾਰੀ ਅਕਤੂਬਰ ਨਵੰਬਰ ਚ ਮੀਂਹ ਬਹੁਤ ਪੈ ਜਾਂਦਾ, ਤੇ ਜਦੋਂ ਉਹ ਪਈ ਗਰਮੀ ਉਹ ਸੁੱਕ ਗਿਆ, ਉਹ ਤੋਂ ਬਾਅਦ ਉਹਨੂੰ ਅੱਗ ਲੱਗ ਗਈ, ਅੱਗ ਲੱਗ ਕੇ ਸਾਰੀ ਬਨਸਪਤੀ ਜਲ ਗਈ। ਉਹ ਤੋਂ ਬਾਅਦ ਜਦੋਂ ਮੁੜ ਕੇ ਮੀਂਹ ਆਇਆ, ਉਹਦੇ ਨਾਲ ਹੜ ਬਣ ਗਏ, ਕਿਉਂਕਿ ਜਿੱਥੇ ਘਾਹ ਉੱਗਿਆ ਹੋਵੇ, ਦਰਖਤ ਹੋਣ, ਉਹ ਜਿਹੜੇ ਪਹਾੜ ਹੁੰਦੇ ਨੇ ਉਹ ਮੀਂਹ ਦੇ ਪਾਣੀ ਨੂੰ ਰੋਕ ਲੈਂਦੇ ਆ, ਉਹਨੂੰ ਸਾਰੇ ਨੂੰ ਜਾਣ ਨਹੀਂ ਦਿੰਦੇ। ਪਰ ਜਦੋਂ ਜੰਗਲ ਜਲ ਜਾਵੇ ਤੇ ਬਨਸਪਤੀ ਥੱਲੋਂ ਘਾਹ ਸਾਰੇ ਜਲ ਜਾਣ, ਤਾਂ ਫਿਰ ਤਾਂ ਮਿੱਟੀ ਦੇ ਢੇਰ ਨੇ, ਜੋ ਮੀਂਹ ਪਿਆ ਉਹਨੂੰ ਮੀਂਹ ਨੂੰ ਜਜ਼ਬ ਕਰਨ ਵਾਲਾ, ਉਹਨੂੰ ਆਪਣੇ ਕੋਲ ਰੋਕਣ ਵਾਲਾ ਕੋਈ ਸਾਧਨ ਹੀ ਨਹੀਂ ਹੈ, ਤੇ ਉਹ ਫਿਰ ਸਾਰੀ ਮਿੱਟੀ ਚ ਜਦੋਂ ਮੀਂਹ ਰਚਿਆ, ਫਿਰ ਉਹ ਪਹਾੜ ਡਿੱਗਣ ਲੱਗ ਜਾਂਦੇ ਨੇ, ਉਹਦੇ ਨਾਲ ਹੜ ਆ ਜਾਂਦੇ ਨੇ, ਢਿੱਗਾਂ ਡਿੱਗਦੀਆਂ ਨੇ। ਸੋ ਉਹਦੇ ਨਾਲ ਸਗੋਂ ਹੋਰ ਨੁਕਸਾਨ ਹੁੰਦਾ ਉਹਦਾ, ਜਿਹੜੇ ਪਹਾੜ ਨੇ, ਜੰਗਲ ਨੇ, ਜੀਵ ਜੰਤੂ ਨੇ। ਸੋ ਇਹ ਇੱਕ ਬੜਾ ਵਿਸ਼ਵ ਜਿਹਾ ਸਾਈਕਲ ਬਣ ਜਾਂਦਾ, ਜਿਹਦੇ ਵਿੱਚ ਜਿਹੜੀ ਇੱਕ ਬਰਬਾਦੀ ਹੁੰਦੀ ਆ, ਉਹ ਬਰਬਾਦੀ ਅਗਾਂਹ ਲਈ ਉਦੋਂ ਵੀ ਵੱਡੀ ਬਰਬਾਦੀ ਦਾ ਰਾਹ ਤਿਆਰ ਕਰ ਦਿੰਦੀ ਆ।
1: ਜੀ, ਸੋ ਉਹ ਚੀਜ਼ਾਂ ਜਿਹੜੀਆਂ ਨੇ ਹੁਣ ਹੌਲੀ ਹੌਲੀ ਵੱਧ ਰਹੀਆਂ ਨੇ। ਜਿੱਦਾਂ ਮੈਂ ਆਸਟ੍ਰੇਲੀਆ ਦੇ ਵੀ ਵੇਖ ਰਿਹਾ ਅੰਕੜੇ, ਇਹ ਕਹਿੰਦੇ ਨੇ ਕਿ ਪਿਛਲੇ ਜੇਕਰ ਆਪਾਂ ਟੋਟਲ 10 ਸਾਲ ਵੇਖੀਏ ਉਹ ਵਾਲੇ ਜਿਨ੍ਹਾਂ ਦੇ ਵਿੱਚ ਸਭ ਤੋਂ ਵਧੇਰੇ ਜੰਗਲਾਂ ਦਾ ਨੁਕਸਾਨ ਹੋਇਆ, ਅਤੇ ਉਹਦੇ ਉਹਨਾਂ 10 ਦੇ ਵਿੱਚੋਂ ਜਿਹੜੇ 9 ਨੇ ਉਹ 2005 ਤੋਂ ਬਾਅਦ ਵਾਲੇ ਨੇ, ਯਾਨੀ ਕਿ ਰੀਸੈਂਟ ਸਮੇਂ ਦੇ ਵਿੱਚ ਇਹ ਚੀਜ਼ਾਂ ਹੋਰ ਖਤਰਨਾਕ ਹੋ ਗਈਆਂ।
0: ਹਾਂਜੀ ਬਿਲਕੁਲ, ਇੱਕ ਫਰਾਂਸ ਦਾ ਸ਼ਹਿਰ ਹੈ ਬੋਰਡੋ, ਜਿਹੜੇ ਲੋਕ ਪੀਂਦੇ ਹੁੰਦੇ ਨੇ ਵਾਈਨ ਵਗੈਰਾ ਪੀਂਦੇ ਨੇ, ਉਹਨੂੰ ਪਤਾ ਹੋਣਾ ਉਸ ਨਾਂ ਦੀ ਵਾਈਨ ਬਹੁਤ ਮਸ਼ਹੂਰ ਹੈ। ਤੇ ਉਹ ਸ਼ਹਿਰ ਦੇ ਵਿੱਚ ਜਿੰਨੇ ਦਿਨਾਂ 43 ਡਿਗਰੀ ਤੋਂ ਵੱਧ ਟੈਂਪਰੇਚਰ ਇਸ ਸਾਲ ਚ ਰਿਹਾ, 26 ਦੇ ਵਿੱਚ ਜਿੰਨੇ ਦਿਨ 43 ਡਿਗਰੀ ਤੋਂ ਵੱਧ ਰਿਹਾ, ਉਹਨਾਂ ਦਿਨਾਂ ਦੀ ਗਿਣਤੀ ਪਿਛਲੇ 115 ਸਾਲਾਂ ਵਿੱਚ 43 ਡਿਗਰੀ ਤੋਂ ਵੱਧ ਜਾਣ ਵਾਲੇ ਦਿਨਾਂ ਦੀ ਗਿਣਤੀ ਨਾਲੋਂ ਜ਼ਿਆਦਾ ਹੈ। ਸੋ ਇੱਕ ਪਾਸੇ ਤੱਕੜੀ ਦੇ 1 ਸਾਲ 26 ਤੇ ਦੂਜੇ ਪਾਸੇ 115 ਸਾਲ, ਤੇ 26 ਦੇ ਵਿੱਚ ਜ਼ਿਆਦਾ ਦਿਨ ਆਏ ਜਿਹਨਾਂ 'ਚ ਇੰਨੀ ਗਰਮੀ ਪਈ ਜਿੰਨੇ ਕਿ ਪਿਛਲੇ 115 ਸਾਲਾਂ 'ਚ ਆਏ ਸੀ। ਹੁਣ ਤੁਸੀਂ ਅੰਦਾਜ਼ਾ ਲਗਾ ਲਓ ਸਾਡੀ ਧਰਤੀ ਇੱਕ ਅੱਧਾ ਗਰਮੀ ਦਾ ਦਿਨ ਆ ਗਿਆ, 2 ਸਾਲਾਂ ਬਾਅਦ, 4 ਸਾਲਾਂ ਬਾਅਦ, ਤੇ ਉਹਨੂੰ ਚੱਲ ਜਾਂਦੀ ਆ, ਕੁਦਰਤ ਚੱਲ ਜਾਂਦੀ ਆ। ਪਰ ਜਦੋਂ 115 ਸਾਲਾਂ ਤੋਂ ਜ਼ਿਆਦਾ ਗਰਮੀ 1 ਸਾਲ 'ਚ ਪੈ ਜਾਵੇ, ਤੇ ਉਹਨੂੰ ਕੋਈ ਤੁਹਾਡਾ ਫਾਇਰ ਬ੍ਰਿਗੇਡ, ਉਹਨੂੰ ਕੋਈ ਫਾਇਰ ਫਾਈਟਿੰਗ ਟੂਲਸ, ਉਹਨੂੰ ਤੁਸੀਂ ਨਹੀਂ ਰੋਕ ਸਕਦੇ, ਉਹਦੇ ਜਲ ਕੇ ਰਾਖ ਕਰਨਾ ਹੀ ਕਰਨਾ।
1: ਸੋ ਇਹ ਜਦੋਂ ਹੁਣ ਫਿਰ ਜੰਗਲਾਂ ਦੀ ਅੱਗ ਲੱਗਦੀ ਆ, ਉਸ ਸਮੇਂ ਕਹਿੰਦੇ ਨੇ ਕਿ ਬਹੁਤ ਸਾਰੇ ਜਿਹੜੇ ਰੁੱਖ ਨੇ ਉਹ ਪੂਰੀ ਦੀ ਪੂਰੀ ਕਈ ਪ੍ਰਜਾਤੀਆਂ ਹੀ ਨਸ਼ਟ ਹੋ ਜਾਂਦੀਆਂ ਨੇ ਜੋ ਜੰਗਲਾਂ ਲਈ ਜ਼ਰੂਰੀ ਹੁੰਦੀਆਂ। ਇਸੇ ਤਰ੍ਹਾਂ ਦੇ ਨਾਲ ਜਿਹੜੇ ਜੰਗਲੀ ਜੀਵ ਜੰਤੂ ਨੇ, ਪੰਛੀਆਂ ਦੇ ਬਾਰੇ ਆ, 2019 'ਚ ਜਦੋਂ ਆਸਟ੍ਰੇਲੀਆ ਦੇ ਵਿੱਚ ਅੱਗਾਂ ਲੱਗੀਆਂ

0: ਬੜੀ ਹਾਹਾਕਾਰ ਮੱਚੀ। ਉਹ ਤੋਂ ਬਾਅਦ 'ਚ ਫਿਰ ਰਿਪੋਰਟਾਂ ਆਈਆਂ ਕਿ ਵੱਡੀ ਗਿਣਤੀ ਦੇ ਵਿੱਚ ਇਹ ਜੀਵ ਪ੍ਰਭਾਵਿਤ ਹੋਏ ਨੇ। 300 ਕਰੋੜ ਜਾਨਵਰ ਉਦੋਂ ਬੇਘਰ ਹੋ ਗਏ ਸੀ ਜਾਂ ਮਾਰੇ ਗਏ ਸੀ, ਅਤੇ ਇਹ ਖਬਰਾਂ ਆਮ ਆਸਟ੍ਰੇਲੀਆ ਦੇ ਵਿੱਚ ਚੱਲੀਆਂ ਸੀ ਕਿ ਇਹ ਮਤਲਬ ਵੱਡੀ ਗਿਣਤੀ ਦੇ ਵਿੱਚ ਉਹ ਕਈ ਪ੍ਰਜਾਤੀਆਂ ਨਸ਼ਟ ਹੋ ਗਈਆਂ ਨੇ।
1: ਬਿਲਕੁਲ ਜੀ ਬਿਲਕੁਲ, ਤੁਸੀਂ ਖੁਦ ਵੇਖੋ, ਚਲੋ ਬੰਦੇ ਨੂੰ ਤਾਂ ਪਤਾ ਲੱਗ ਜਾਂਦਾ ਹੁੰਦਾ, ਜਿਹੜਾ ਪਸ਼ੂ ਪੰਛੀ ਉਹਨੂੰ ਤਾਂ ਨੀ ਪਤਾ ਅੱਗ ਅੱਗ ਆ ਰਹੀ ਹੈ
0: ਜੀ।
1: ਤੇ ਦੂਜੀ ਗੱਲ, ਜਦੋਂ ਚਾਰੇ ਪਾਸੇ ਚ ਅੱਗ ਲੱਗ ਜਾਏ, ਤੁਹਾਨੂੰ ਜਿਹੜਾ ਹਿਰਨ ਹੈ ਜਿਹੜੇ ਹੋਰ ਨੇ ਉਹਨਾਂ ਨੂੰ ਤੇ ਵੀ ਨੀ ਪਤਾ ਕਿੱਦਣ ਭੱਜ ਕੇ ਜਾਣਾ। ਔਰ ਜਿਹੜੇ ਦੂਸਰੇ ਨੇ, ਜਿਵੇਂ ਜਿਹੜੇ ਸਾਡੇ ਰੈਪਟਾਈਲਸ ਨੇ, ਜਿਹੜੇ ਨਿੱਕੇ ਨਿੱਕੇ ਕੀਟਾਣੂ ਨੇ, ਜਿਹੜੀਆਂ ਮੱਖਰ ਮੱਛੀ ਨੇ, ਜਾਂ ਈਵਨ ਸੱਪ ਨੇ, ਜਾਂ ਈਵਨ ਜਿਹੜੇ ਪੰਛੀ ਵੀ ਨੇ, ਪੂਰੇ ਜੰਗਲ ਨੂੰ ਅੱਗ ਲੱਗ ਗਈ। ਪੰਛੀ ਤੱਕ ਕਿ ਬਹੁਤ ਫਾਰਮਿਟ ਉੱਡ ਕੇ ਟਾਣੀ ਤੇ ਬਹਿਣਾ ਹੁੰਦਾ, ਉਹਨੇ
0: ਰੈਪਟਾਈਲ ਹੋ ਗਏ, ਡੱਡੂ
1: ਅੱਗ ਲੱਗੀ ਉਹ ਕਿੱਥੇ ਜਾਏ,
0: ਬਿਲਕੁਲ ਡੱਡੂ ਹੋ ਗਏ, ਮੈਮਲਸ ਹੋ ਗਏ,
1: ਸਾਰਾ ਮਲੀਆ ਮੇਟ ਹੋ ਜਾਂਦਾ। ਬਿਲਕੁਲ ਬਿਲਕੁਲ ਜੀ। ਔਰ ਇਹ ਜਿਹੜੇ ਸਾਰੇ ਜੀਵ ਜੰਤੂ ਨੇ ਨਾ, ਕੀੜੇ ਮਕੌੜੇ ਨੇ, ਇਹਨਾਂ ਦਾ ਸਾਡੀ ਸ੍ਰਿਸ਼ਟੀ ਨੂੰ ਚੱਲਦੇ ਰੱਖਣ ਦੇ ਵਿੱਚ ਬਹੁਤ ਵੱਡਾ ਹੱਥ ਹੈ। ਇੰਨਾ ਵੱਡਾ ਹੱਥ ਹੈ ਕਿ ਸਾਡੀ ਹਾਲੇ ਸਾਇੰਸ ਨੂੰ ਸਮਝ ਵੀ ਨਹੀਂ ਆਈ ਵੀ ਇਹ ਜੇ ਇਹਨਾਂ ਚੋਂ ਕੋਈ ਇੱਕ ਵੀ ਖਤਮ ਹੋ ਜਾਏ ਤਾਂ ਉਹਦਾ ਕੀ ਅਸਰ ਪਏਗਾ। ਸੋ ਅਸੀਂ ਇਹਨਾਂ ਨੂੰ ਸਿਰਫ ਕਿਉਂਕਿ ਅਸੀਂ ਇਹਨਾਂ ਨੂੰ ਜੀਵ ਜੰਤੂ ਕਹਿੰਦੇ ਹਾਂ, ਜਾਨਵਰ ਕਹਿੰਦੇ ਹਾਂ, ਕੀਟਾਣੂ ਕਹਿੰਦੇ ਹਾਂ, ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਬੜੇ ਬੇਕਾਰ ਚੀਜ਼ਾਂ ਨੇ, ਫਜ਼ੂਲ ਚੀਜ਼ਾਂ ਨੇ। ਇਹਨਾਂ ਦਾ ਹੋਣਾ ਸਾਡੀ ਕੁਦਰਤ ਲਈ, ਸਾਡੇ ਜੰਗਲਾਂ ਲਈ, ਸਾਡੇ ਜਿਹੜੀਆਂ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਉਹ ਬਹੁਤ ਅਹਿਮੀਅਤ ਰੱਖਦਾ। ਸੋ ਜਦੋਂ ਜੰਗਲ ਨੂੰ ਅੱਗ ਲੱਗਦੀ ਹੈ, ਉਹਦੇ 'ਚ ਪੂਰੀਆਂ ਰੁੱਖਾਂ ਦੀਆਂ, ਬੜੇ ਰੁੱਖ ਨੇ ਜਿਹੜੇ ਕਿ ਖਾਸ ਇੱਕ ਜੰਗਲ 'ਚ ਹੀ ਹੁੰਦੇ ਨੇ, ਉਦੋਂ ਬਾਅਦ ਹੁੰਦੇ ਨਹੀਂ ਦੁਨੀਆਂ ਦੇ ਵਿੱਚ। ਜੋ ਜੰਗਲ ਨੂੰ ਅੱਗ ਲੱਗੀ, ਉਹ ਰੁੱਖ ਜਲ ਗਏ, ਉਹਦੇ ਬੀਜ ਵੀ ਜਲ ਗਏ। ਉਹ ਜੰਗਲ ਮਨੁੱਖਤਾ ਦੇ ਇਤਿਹਾਸ ਤੋਂ, ਧਰਤੀ ਦੇ ਇਤਿਹਾਸ 'ਚੋਂ ਸਦਾ ਸਦਾ ਲਈ ਉਹ ਰੁੱਖ ਖਤਮ ਹੋ ਗਏ। ਤੇ ਹਰੇਕ ਰੁੱਖ ਦੇ ਨਾਲ ਕੀੜੇ ਮਕੌੜੇ ਜੁੜੇ ਨੇ, ਪੰਛੀ ਜੁੜੇ ਨੇ, ਤੇ ਨਾਲ ਕਿਉਂਕਿ ਹਰੇਕ ਰੁੱਖ ਦੀਆਂ ਆਪਣੀਆਂ ਫੁੱਲ ਪੱਤੀਆਂ ਹੁੰਦੀਆਂ ਨੇ, ਜਿਹੜੀਆਂ ਖਾਸ ਤਰ੍ਹਾਂ ਦੇ ਜੀਵ ਜੰਤੂਆਂ ਨੂੰ ਚੰਗੀਆਂ ਲੱਗਦੀਆਂ ਨੇ, ਤੇ ਹੁਣ ਉਹ ਜੀਵ ਜੰਤੂ ਵੀ ਖਤਮ ਹੋ ਜਾਣਗੇ। ਸੋ ਇੱਕ ਪੂਰਾ ਸਾਈਕਲ ਬਣਿਆ ਹੋਇਆ ਜਿਹਦੇ ਵਿੱਚੋਂ ਇੱਕ ਚੀਜ਼ ਹਿੱਲਣ ਦੇ ਨਾਲ ਕਈ ਹੋਰ ਚੀਜ਼ਾਂ ਜਿਹੜੀਆਂ ਨੇ ਖਤਮ ਹੋ ਜਾਂਦੀਆਂ ਨੇ
0: ਜੀ। ਉਹ ਕਹਿੰਦੇ ਨਾ ਕਿ ਜਿਹੜੇ ਕਹਿੰਦੇ ਸੀ ਵੀ ਅੱਗ ਤੋਂ ਜੀਵ ਜੰਤੂ ਬਾਅਦ 'ਚ ਬਚ ਵੀ ਜਾਂਦੇ ਨੇ ਕਿਉਂਕਿ ਖੁਰਾਕ ਦੀ ਘਾਟ ਹੋ ਜਾਂਦੀ, ਫਿਰ ਜਿਹੜਾ ਜਿਹੜੇ ਜਾਨਵਰਾਂ ਦਾ, ਪੰਛੀਆਂ ਦਾ ਦੂਜਿਆਂ 'ਤੇ ਜ਼ੋਰ ਚੱਲਦਾ ਅਤੇ ਉਹ ਖਾ ਸਕਦੇ ਹੁੰਦੇ ਆ, ਉਹ ਫਿਰ ਉਹਨਾਂ ਨੂੰ ਬਾਅਦ 'ਚ ਵੀ ਖਾਂਦੇ ਰਹਿੰਦੇ ਆ ਵੀ ਅੱਗ ਜਦੋਂ ਹਟ ਵੀ ਜਾਂਦੀ ਹੈ ਤਾਂ ਵੀ ਉਹਨਾਂ ਦੇ ਲਈ ਖਤਰਾ ਉੱਦਾਂ ਹੀ ਬਣਿਆ।
1: ਹਾਂ ਬਿਲਕੁਲ, ਕਿਉਂਕਿ ਇੱਕ ਦੋ ਜਿਹੜੇ ਛੋਟੇ ਜਾਨਵਰ ਨੇ ਉਹਨਾਂ ਦੇ ਲੁਕਣ ਦੀ ਥਾਂ ਚਲੀ ਗਈ, ਦੂਜਾ ਉਹ ਜੇ ਬਚ ਵੀ ਗਿਆ ਉਹ ਭੁੱਖੇ ਨੇ, ਦੌੜ ਨਹੀਂ ਸਕਦੇ, ਸੋ ਦੂਜਿਆਂ ਨੇ ਉਹਨਾਂ ਨੂੰ ਖਾ ਕੇ, ਜਿਹਨਾਂ ਨੇ ਗੁਜ਼ਾਰਾ ਕਰਨਾ ਉਹਨੂੰ ਖਾ ਕੇ ਖਤਮ ਕਰ ਦੇਣਗੇ। ਬਿਲਕੁਲ ਬਿਲਕੁਲ, ਸੋ ਇਹ ਜਿਹੜਾ ਇਹ ਚੀਜ਼ ਹੈ ਇਹ ਹੈ ਜਿਹੜੀ ਸਾਡੀ ਜਿਹੜਾ ਜਲਵਾਯੂ ਤਬਦੀਲੀ ਦਾ ਸੰਕਟ ਹੈ, ਜਿਹੜੀ ਉਹਦੀ ਕਰੋਪੀ ਹੈ, ਬਰਬਾਦੀ ਹੈ, ਇਹ ਉਹਦਾ ਚਿਹਰਾ। ਤੇ ਮੁੜ ਕੇ ਫਿਰ ਸਵਾਲ ਉੱਠਦਾ ਕਿ ਅਸੀਂ ਕੀ ਕਰਨਾ, ਅਸੀਂ ਉਹਦੇ ਬਾਰੇ ਗੱਲਾਂ ਕਰਦੇ ਰਹਿੰਦੇ ਹਾਂ। ਆਪਾਂ ਕੁਝ ਪ੍ਰੋਗਰਾਮਾਂ 'ਚ ਪਹਿਲਾਂ ਕੀਤੀ ਸੀ ਵੀ ਜਿਵੇਂ ਆਸਟ੍ਰੇਲੀਆ ਦੇ ਵਿੱਚ ਇੰਨਾ ਜ਼ਿਆਦਾ ਸੋਲਰ ਲੱਗਿਆ ਤੇ ਬੈਟਰੀ ਲੱਗੀ, ਵੀ ਮੇਰੇ ਖਿਆਲ ਆਸਟ੍ਰੇਲੀਆ 'ਚ ਹਰ 10 ਘਰਾਂ 'ਚੋਂ 4 ਘਰਾਂ ਦੇ ਉੱਤੇ ਸੋਲਰ ਪੈਨਲ ਲੱਗੇ ਨੇ ਤੇ 6 ਲੱਖ ਤੋਂ ਵੱਧ ਘਰਾਂ ਦੇ ਵਿੱਚ ਬੈਟਰੀਆਂ ਲੱਗੀਆਂ ਨੇ। ਸੋ ਜੇ ਤੁਸੀਂ ਇਹ ਲਵਾ ਸਕਦੇ ਹੋ, ਸਰਕਾਰ ਦੀਆਂ ਚੱਲ ਰਹੀਆਂ ਨੇ ਸਬਸਿਡੀ, ਉਹ ਲਵਾਓ। ਪਰ ਜ਼ਰੂਰੀ ਨਹੀਂ ਕਿ ਅਸੀਂ ਇੱਡੇ ਵੱਡੇ ਵੱਡੇ ਕੰਮ ਕਰਨੇ ਨੇ, ਕੋਈ ਕੋਈ ਬੰਦਾ ਰੈਂਟ 'ਤੇ ਰਹਿ ਸਕਦਾ। ਅਤੇ ਸਾਨੂੰ ਆਪਣੀ ਜਿਹੜੀ ਜ਼ਿੰਦਗੀ ਦੇ ਪਹਿਲੂ ਨੇ ਉਹਨਾਂ ਸਾਰਿਆਂ 'ਤੇ ਝਾਤ ਮਾਰਨ ਦੀ ਲੋੜ ਹੈ। ਅਤੇ ਉਹਦੇ ਵਿੱਚ ਜਿਹੜਾ ਸਾਡਾ ਖਾਣਾ, ਜਿਹੜਾ ਤੁਸੀਂ ਅੱਜ ਹਰੇਕ ਇੱਥੇ ਆਪਣੇ ਘਰਾਂ 'ਚ ਬੈਕ ਜਾਡ ਹੁੰਦਾ ਜਾਂ ਤੁਹਾਨੂੰ ਕੋਈ ਨਾ ਕੋਈ ਥਾਂ ਹੁੰਦੀ ਹੈ, ਪਰ ਜੇ ਤੁਸੀਂ ਆਪਣਾ ਖਾਣਾ ਵੀ ਪੈਦਾ ਕਰ ਸਕੋ, ਥੋੜ੍ਹਾ ਬਹੁਤਾ, ਭਾਵੇਂ ਟਮਾਟਰਾਂ ਦੇ ਬੂਟੇ ਹੋਣ, ਮਿਰਚਾਂ ਦੇ ਬੂਟੇ ਹੋਣ, ਉਹਦੇ ਨਾਲ ਵੀ ਜਿਹੜਾ ਤੁਹਾਡਾ ਕਾਰਬਨ ਫੁੱਟਪ੍ਰਿੰਟ ਘਟੇਗਾ। ਤੇ ਜਦੋਂ ਤੱਕ ਅਸੀਂ ਕਾਰਬਨ ਮਿਸ਼ਨ ਵੀ ਘਟਾਉਂਦੇ, ਜਿੰਨੇ ਅਸੀਂ ਭਾਰਤ ਵਾਤਾਵਰਣ ਦੇ ਵਿੱਚ, ਉਹਨਾਂ ਚਿਰ ਜਿਹੜੀ ਬਰਬਾਦੀ ਹੁਣ ਚੱਲ ਰਹੀ ਹੈ, ਆਉਣ ਵਾਲੀ ਬਰਬਾਦੀ ਇਦੋਂ ਵੱਧ ਹੋਏਗੀ, ਘੱਟ ਨਹੀਂ। ਤੇ ਜੇ ਅਸੀਂ ਆਪਣੇ ਮਿਸ਼ਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਘੱਟੋ ਘੱਟ ਅਸੀਂ ਇਸ ਬਰਬਾਦੀ ਨੂੰ ਹੋਰ ਜ਼ਿਆਦਾ ਭਿਆਨਕ ਹੋਣ ਤੋਂ ਬਚਾ ਸਕਦੇ।
0: ਤੁਸੀਂ ਆਪਣਾ ਸਰਦਾ ਬੰਦਾ ਯੋਗਦਾਨ ਪਾ ਰਹੇ ਹੋ ਗਏ ਐਟਲੀਸਟ, ਨਾਲੇ ਵੈਸੇ ਤੁਹਾਡਾ ਡੇ ਟੂ ਡੇ ਵੀ ਤੇ ਫਾਇਦਾ ਹੈ ਨਾ।
1: ਬਿਲਕੁਲ ਜੀ, ਅੱਜ ਦੀ ਤਾਰੀਖ ਦੇ ਵਿੱਚ ਸਾਨੂੰ ਉਹ ਕਹਿੰਦੇ ਵੀ ਵਿਗਿਆਨੀ ਕਹਿੰਦੇ ਨੇ ਅੱਜ ਦੀ ਤਾਰੀਖ 'ਚ ਧਰਤੀ ਨੂੰ ਬਚਾਉਣਾ ਧਰਤੀ ਨੂੰ ਬਰਬਾਦ ਕਰਨ ਨਾਲੋਂ ਸਸਤਾ ਸੌਦਾ ਹੈ। ਸੋ ਤੁਸੀਂ ਧਰਤੀ ਵੀ ਬਚਾਓ ਤੇ ਆਪਣੇ ਪੈਸੇ ਵੀ ਬਚਾਓ। ਸੋ ਜਿਹੜੀਆਂ ਸਾਡੀਆਂ ਇਹ ਸਾਰੀਆਂ ਟੈਕਨੋਲੋਜੀਸ ਨੇ ਜਿਹਨਾਂ ਦਾ ਕਲਾਈਮੇਟ ਚੇਂਜ 'ਤੇ ਚੰਗਾ ਅਸਰ ਪੈਂਦਾ, ਉਹ ਤੁਹਾਨੂੰ ਪੈਸੇ ਵੀ ਬਚਾਉਂਦੀਆਂ ਨੇ।
0: ਬਹੁਤ ਸ਼ੁਕਰੀਆ ਤੁਹਾਡਾ ਭਾਈ ਸਮਾਂ ਦੇਣ ਦੇ ਲਈ।
1: ਹਾਂਜੀ ਬਾਈ ਜੀ ਧੰਨਵਾਦ ਬਹੁਤ ਬਹੁਤ
0: ਜੀ। ਦੋਸਤੋ ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਅਤੇ ਸਾਡੇ ਨਾਲ ਹਰ ਹਫ਼ਤੇ ਸਾਂਝ ਪਾ ਕੇ ਅਤੇ ਸਾਨੂੰ ਦੱਸਦੇ ਨੇ ਕਿ ਕੀ ਆਪਾਂ ਕਰ ਸਕਦੇ ਹਾਂ, ਕੀ ਸਾਡੇ ਆਸ ਪਾਸ ਹੋ ਰਿਹਾ, ਜਿਹੜੀਆਂ ਚੀਜ਼ਾਂ ਨਾਲ ਸਾਡਾ ਕੋਈ ਸਿੱਧੇ ਤਰੀਕੇ ਦੇ ਨਾਲ ਧਿਆਨ ਨਹੀਂ ਹੁੰਦਾ, ਉਸ ਪਾਸੇ ਨੂੰ ਕੁਛ ਸੰਕੇਤ ਕਿ ਆਪਾਂ ਕਿਹੜੇ ਪਾਸੇ ਨੂੰ ਜਾ ਰਹੇ ਹਾਂ, ਧਰਤੀ ਕਿਹੜੇ ਪਾਸੇ ਨੂੰ ਜਾ ਰਹੀ ਹੈ, ਤਾਪਮਾਨ ਵਧਣ ਦੇ ਕਰਕੇ ਕੀ ਨੁਕਸਾਨ ਹੋ ਰਹੇ ਨੇ, ਆਪਾਂ ਉਹਦੇ ਵਿੱਚ ਕੀ ਘਰੇ ਬੈਠੇ ਯੋਗਦਾਨ ਪਾ ਸਕਦੇ ਹਾਂ। ਸੋ ਇਸ ਪ੍ਰੋਗਰਾਮ ਦੇ ਬਾਰੇ ਆਪਣੀ ਫੀਡਬੈਕ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਦਿਓ ਇਜਾਜ਼ਤ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਵਾਤਾਵਰਣ ਦਾ ਖਿਆਲ ਰੱਖੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 492, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ, ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ।
2: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਮੇਰਾ ਨਾਮ ਹੈ ਰਤਨ ਨੂਰਾ ਔਰ ਕਾਮ ਕਰਤਾ ਹੂੰ ਖਤਮ ਪੂਰਾ ਵੇ ਲਵ ਯੂ ਆਲ ਭਾਵਨਾ ਕੋ ਸਮਝੋ। ਦੋਸਤੋ ਮੈਂ ਹੂੰ ਸੁਨੀਲਪਾਲ ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਅਭੀ ਨਾ ਕਹਿਣਾ ਨਾ ਜੀ ਨਾ ਜੀ।

0: imagination is now the ultimate power in the universe.
1: Radio Haji 16748.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
3: ਯਾਰ ਤੂੰ ਇੱਥੇ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਮਨਜ਼ੂਰ ਨਹੀਂ ਹੈ। ਉੱਥੇ ਹੀ ਸਕੂਲਾਂ ਦੇ ਵਿੱਚ ਪੜ੍ਹਾਉਣ ਵਾਲੇ ਜਿਹੜੇ ਟ੍ਰੇਨੀ ਅਧਿਆਪਕ ਨੇ ਉਹਨਾਂ ਦੇ ਆਪਣੇ ਲਿਟਰੇਸੀ ਸਕਿੱਲ ਕਿੱਥੇ ਖੜ੍ਹੇ ਹੁੰਦੇ ਨੇ, ਇਸ ਨੂੰ ਲੈ ਕੇ ਇੱਕ ਰਿਪੋਰਟ ਸਾਹਮਣੇ ਆਈ ਹੈ। ਦੱਸ ਦਈਏ ਕਿ ਸਕੂਲਾਂ ਦੇ ਵਿੱਚ ਅਧਿਆਪਕਾਂ ਤੋਂ ਇਲਾਵਾ ਜਿਹੜੇ ਟ੍ਰੇਨੀ ਅਧਿਆਪਕ ਹੁੰਦੇ ਨੇ, ਯਾਨੀ ਕਿ ਜਿਹੜੇ ਟੀਚਿੰਗ ਸਟੂਡੈਂਟਸ ਵੀ ਕਹਿ ਲਿਆ ਜਾਂਦਾ, ਅਸਲ 'ਚ ਉਹ ਟੀਚਿੰਗ ਦੀ ਪੜ੍ਹਾਈ ਕਰ ਰਹੇ ਹੁੰਦੇ ਨੇ, ਪਰ ਇਸ ਦਰਮਿਆਨ ਉਹ ਨਵੇਂ ਅਧਿਆਪਕ ਬਣਨ ਦੀ ਟ੍ਰੇਨਿੰਗ ਵੀ ਹਾਸਲ ਕਰ ਰਹੇ ਹੁੰਦੇ ਨੇ। ਉਹਨਾਂ ਦੇ ਕੋਲ ਈਅਰ 9 ਦੇ ਸਟੈਂਡਰਡ ਦੇ ਸਕਿੱਲ ਵੀ ਮੌਜੂਦ ਨਹੀਂ ਨੇ। ਅਸਲ 'ਚ ਲਿਟਰੇਸੀ ਐਂਡ ਨਿਊਮਰੇਸੀ ਟੈਸਟ ਫੋਰ ਇਨੀਸ਼ੀਅਲ ਟੀਚਰ ਐਜੂਕੇਸ਼ਨ, ਯਾਨੀ ਇਸ ਨੂੰ ਲੈਂਟਿਟ ਕਿਹਾ ਜਾਂਦਾ, ਇਸ ਟੈਸਟ ਦੇ ਦਰਮਿਆਨ 25,971 ਵਿਦਿਆਰਥੀ ਜਿਹੜੇ ਸੀ ਇਸ ਟੈਸਟ ਦੇ ਵਿੱਚ ਬੈਠੇ, ਕੇਵਲ 87% ਹੀ ਇਸ ਟੈਸਟ ਨੂੰ ਪਾਸ ਕਰ ਸਕੇ, ਔਰ 2018 ਤੋਂ ਬਾਅਦ ਇਹ ਸਭ ਤੋਂ ਲੋਐਸਟ ਪਰਸੈਂਟੇਜ ਜਿਹੜੀ ਦੱਸੀ ਗਈ ਹੈ। ਯਾਨੀ ਕਿ ਇਸ ਟੈਸਟ ਨੂੰ ਪਾਸ ਨਾ ਕਰ ਪਾਉਣ ਵਾਲਿਆਂ ਦੇ ਕੋਲ ਈਅਰ 9 ਦੇ ਵੀ ਸਟੈਂਡਰਡ ਮੌਜੂਦ ਨਹੀਂ ਨੇ। ਮਲਟੀਪਲ ਚੋਇਸ ਕੁਸ਼ਚਨ ਆਮ ਤੌਰ 'ਤੇ ਦਿੱਤੇ ਜਾਂਦੇ ਨੇ, ਪਰ ਉਹ ਅੰਗਰੇਜ਼ੀ, ਹਿਸਾਬ ਅਤੇ ਹੋਰਨਾਂ ਦੂਸਰੀਆਂ ਜਿਹੜੇ ਸਬਜੈਕਟ ਸੀ ਉਹਨਾਂ ਵਿਸ਼ਿਆਂ ਦੇ ਵਿੱਚ ਕਮਜ਼ੋਰ ਹੀ ਰਹੇ। ਵਿਕਟੋਰੀਆ ਦੀ ਸਾਬਕਾ ਪ੍ਰੀਮੀਅਰ ਜੈਸਿੰਟਾ ਐਲਨ ਦੀ ਤਰਫ ਤੋਂ ਸ਼ੁੱਕਰਵਾਰ ਦੇ ਦਿਨ ਇਹ ਐਲਾਨ ਕੀਤੇ ਜਾਣ ਤੋਂ ਬਾਅਦ ਕਿ ਉਹ ਇਸ ਸਾਲ ਚੋਣਾਂ ਨਹੀਂ ਲੜਨਗੇ, ਉਸ ਤੋਂ ਬਾਅਦ ਹੁਣ ਆਪਣੇ ਪਰਿਵਾਰ ਦੇ ਨਾਲ ਵਿਦੇਸ਼ ਛੁੱਟੀਆਂ ਕੱਟਣ ਦੀ ਖਬਰ ਸਾਹਮਣੇ ਆ ਰਹੀ ਹੈ। ਵਿਦੇਸ਼ ਜਾਣਗੇ ਉਹ ਹਾਲੇ ਇਸ ਵੀਕਐਂਡ ਦੇ ਦਰਮਿਆਨ ਨਹੀਂ, ਅਗਲੇ ਹਫ਼ਤੇ। ਪਰ ਹੈਰਾਲਸਨ ਦੀ ਤਰਫ ਤੋਂ ਲਗਾਈ ਗਈ ਖਬਰ ਦੇ ਵਿੱਚ ਇਹ ਦੱਸਿਆ ਗਿਆ ਕਿ ਜੈਸਿੰਟਾ ਐਲਨ ਆਪਣੇ ਪਤੀ ਯੋਰਿਕ ਪਾਈਪਰ ਅਤੇ ਆਪਣੇ ਦੋ ਬੱਚਿਆਂ ਪੈਗੀ ਅਤੇ ਕੌਰਮੈਕ ਦੇ ਨਾਲ ਵਿਦੇਸ਼ ਦੌਰੇ 'ਤੇ ਜਾਣ ਤੋਂ ਪਹਿਲਾਂ ਆਪਣੇ ਹਿੱਸੇ ਦੇ ਵਿੱਚੋਂ $2,00,000 ਲੇਬਰ ਪਾਰਟੀ ਨੂੰ ਡੋਨੇਟ ਕਰਕੇ ਜਾਣਾ ਚਾਹੁੰਦੇ ਨੇ। ਇਸ ਦਰਮਿਆਨ ਬੈਂਡੀਗੋ ਈਸਟ ਦੀ ਜਿਹੜੀ ਸੀਟ ਹੈ ਉੱਥੋਂ ਇਸ ਵਾਰ ਲੇਬਰ ਪਾਰਟੀ ਕਿਸ ਨੂੰ ਉਤਾਰਦੀ ਹੈ, ਇੱਕ ਵੱਡਾ ਸਵਾਲ ਪੈਦਾ ਹੋਏਗਾ। 1999 ਤੋਂ ਹੀ ਜੈਸਿੰਟਾ ਐਲਨ, ਮਾਫ਼ ਕਰਨਾ, ਲੇਬਰ ਪਾਰਟੀ ਜਿਹੜੀ ਹੈ ਇਸ ਸੀਟ ਤੋਂ ਜਿੱਤਦੀ ਆਈ ਹੈ। ਇਸ ਦਰਮਿਆਨ ਜਿਹੜੇ ਨੈਸ਼ਨਲ ਪਾਰਟੀ ਦੇ ਤੋਂ ਉਮੀਦਵਾਰ ਨੇ ਐਂਡਰਿਊ ਲਿਥਲੇਨ, ਉਹਨਾਂ ਨੇ ਜੈਸਿੰਟਾ ਐਲਨ ਨੂੰ ਵਧਾਈ ਦਿੱਤੀ ਕਿ ਉਹ 25 ਸਾਲ ਦੇ ਆਪਣੇ ਸ਼ਾਨਦਾਰ ਸਿਆਸੀ ਸਫ਼ਰ ਨੂੰ ਅੰਜਾਮ ਦੇ ਕੇ ਹੁਣ ਰਿਟਾਇਰ ਹੋ ਗਏ ਨੇ। ਪਰ ਉਹਨਾਂ ਨੇ ਇਸ ਗੱਲ ਦੇ ਲਈ ਉਹਨਾਂ ਨੂੰ ਭੰਡਿਆ ਵੀ ਕਿ ਮਾੜੀ ਗੱਲ ਇਹ ਹੈ ਕਿ ਵਿਕਟੋਰੀਆ ਸੂਬੇ ਨੂੰ ਕਰਜ਼ ਦੇ ਹਾਲਾਤ ਦੇ ਵਿੱਚ ਛੱਡ ਕੇ ਉਹ ਜਾ ਰਹੇ ਨੇ। ਵਨ ਨੇਸ਼ਨ ਪਾਰਟੀ ਦੇ ਤੀਸਰੇ ਨੰਬਰ ਦੇ ਉਮੀਦਵਾਰ ਵੈਸਟਰਨ ਆਸਟ੍ਰੇਲੀਆ ਦੀ ਸੂਬਾਈ ਚੋਣਾਂ ਦੇ ਵਿੱਚ ਜਿਹੜੇ ਆਏ ਸੀ ਸੀਕਰਟ ਹਾਰਬਰ ਦੀ ਬਾਈ ਇਲੈਕਸ਼ਨ ਦੇ ਵਿੱਚ, ਪੰਜਾਬੀ ਮੂਲ ਦੇ ਪਰਮਿੰਦਰ ਸਿੰਘ ਨੇ ਹੁਣ ਗੇ ਭਾਈਚਾਰੇ ਦੇ ਉੱਤੇ ਕੀਤੀ ਆਪਣੀ ਟਿੱਪਣੀ ਨੂੰ ਲੈ ਕੇ ਮਾਫ਼ੀ ਮੰਗੀ ਹੈ। ਦੱਸ ਦਈਏ ਕਿ ਮਿਸਟਰ ਸਿਕੰਤ ਦੇ ਨਾਮ ਦੇ ਨਾਲ ਮਸ਼ਹੂਰ ਯੂਟਿਊਬ ਕੰਟੈਂਟ ਕ੍ਰੀਏਟਰ ਦੇ ਇੱਕ ਪੋਡਕਾਸਟ ਦੇ ਵਿੱਚ ਪਰਮਿੰਦਰ ਸਿੰਘ ਨੇ ਗੇ ਭਾਈਚਾਰੇ ਨੂੰ ਦਿਮਾਗੀ ਤੌਰ 'ਤੇ ਬਿਮਾਰ ਭਾਈਚਾਰਾ ਦੱਸਿਆ ਸੀ। ਇਸ ਮਾਮਲੇ 'ਚ ਪੌਲਿਨ ਹੈਨਸਨ ਅਤੇ ਬਾਨਬੀ ਜੋਇਸ ਦੀ ਤਰਫ ਤੋਂ ਉਹਨਾਂ ਦੇ ਨਾਲੋਂ ਦੂਰੀ ਵੱਟ ਲਏ ਜਾਣ ਤੋਂ ਬਾਅਦ ਹੁਣ ਖੁਦ ਪਰਮਿੰਦਰ ਸਿੰਘ ਨੂੰ ਵੀ ਇਸ ਮਾਮਲੇ ਦੇ ਵਿੱਚ ਖੇਡ ਜਤਾ ਕੇ ਉਹਨਾਂ ਦੀ ਤਰਫ ਤੋਂ ਮਾਫ਼ੀ ਮੰਗੀ ਗਈ ਹੈ। ਚੇਤੇ ਕਰਵਾ ਦਈਏ ਕਿ ਵੈਸਟਰਨ ਆਸਟ੍ਰੇਲੀਆ ਦੀ ਲੈਜਿਸਲੇਟਿਵ ਕੌਂਸਲ ਦੀ ਸਾਲ 2025 'ਚ ਹੋਈਆਂ ਚੋਣਾਂ ਦੇ ਵਿੱਚ ਉਹ ਵਨ ਨੇਸ਼ਨ ਪਾਰਟੀ ਦੇ ਤੀਸਰੀ ਚੁਆਇਸ ਦੇ ਉਮੀਦਵਾਰ ਸੀ। ਉੱਧਰ ਆਖਰੀ ਖਬਰ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਬਨਾਮ ਬਾਂਗਲਾਦੇਸ਼ ਪਹਿਲੇ ਟੈਸਟ ਮੈਚ ਦੇ ਵਿੱਚ ਬਾਂਗਲਾਦੇਸ਼ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ 6 ਵਿਕਟਾਂ ਦੇ ਨੁਕਸਾਨ ਤੇ 351 ਦੌੜਾਂ ਬਣਾ ਲਈਆਂ, ਯਾਨੀ ਆਸਟ੍ਰੇਲੀਆ ਦੇ ਨਾਲੋਂ ਪਹਿਲੀ ਪਾਰੀ ਦੇ ਵਿੱਚ 153 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਹਾਲਾਂਕਿ ਬਾਂਗਲਾਦੇਸ਼ ਦੇ ਸਾਰੇ ਬੱਲੇਬਾਜ਼ ਜਿਹੜੇ ਸੀ ਉਹ ਮੈਦਾਨ ਰਵਾਨਾ ਹੋ ਗਏ ਸੀ। ਤਨਜੀਦ ਹੁਸਨ ਨੇ 101 ਦੌੜਾਂ ਬਣਾਈਆਂ, ਕਪਤਾਨ ਨਜ਼ਮੁਲ ਹੁਸੈਨ ਸ਼ੰਤੋ ਨੇ 84 ਦੌੜਾਂ ਬਣਾਈਆਂ, ਮੋਹਿਮੁਲ ਹੱਕ ਨੇ 49, ਇਸ ਤੋਂ ਇਲਾਵਾ ਮੁਸ਼ਫਿਕੁਰ ਰਹੀਮ ਨੇ 36 ਦੌੜਾਂ ਬਣਾਈਆਂ, ਮਹਿਦੀ ਹਸਨ ਮਿਰਾਜ਼ 32 ਦੌੜਾਂ ਦੇ ਉੱਤੇ ਨਾਬਾਦ ਖੇਡ ਰਹੇ ਨੇ ਅਤੇ ਨਾਲ ਉਹਨਾਂ ਦੇ ਸਾਥ ਹਸਨ ਮਹਿਮੂਦ 13 ਦੌੜਾਂ ਦੇ ਉੱਤੇ ਦੇ ਰਹੇ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ, ਦਿਓ ਇਜਾਜ਼ਤ।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ।
1: अक्षरा ज्वेलर अपनी दूजी लोकेशन 56 गारफील्ड रोड ईस्ट रिवर्स टनविच वी तुहाडी

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: This station is now the ultimate power in the universe.
3: Radio Hanji, 1674 AM.
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OG-LONG-ROAD ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
6: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ, ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ,
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
6: ਸੁਣੋ ਜੀ, ਗੱਡੀ ਅਕਸ਼ਰ ਜੂਲਰਸ ਵੱਲ ਲੈ ਲੋ।
7: ਉਹ ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟੰਚ।
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
6: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
8: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
9: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio station.
0: Lade phir,
3: Hanji Hanji, oye Hanji Hanji,
4: Hanji Radio.
5: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OG-LONG-ROAD ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
7: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: US visitor visa ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
0: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

ਇੰਟਰਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: रेडियो हाँ जी 1674 में दोस्तों समा हो चुका डॉक्टर संदीप भगतुरान दे नाल गल करन दा। जानदे अज दे दिन साडी सेहत संबंधी केड़ियां ने जानकारियां, जेकर तुहाडा कोई सवाल होवे ते इस कन्वर्सेशन दे दरम्यान तुसी सानू फेसबुक पेज दे उत्ते जां व्हाट्सएप दे उत्ते मैसेज कर सकदे हो ताकि आपां डॉक्टर साहब अगे उह सवाल रख सकीए। सत श्री अकाल डॉक्टर साहब, तुसी आउंदे रहो, स्वागत तुहाडा रेडियो हाँ जी ने। सत
1: श्री अकाल जी, बहुत बहुत धन्नवाद। पिछले कुछ महीनों तो न्यूज़ च खांसी जुकाम दा वायरस RSV वायरस की काफी न्यूज आंदी रही है। तो यह बड़ा पुराना वायरस है जिहदे नाल आम तौर पर बच्चों खास तौर पर 5 साल की उम्र तो घट वालों नाल यह वायरस सिर्फ नक् च काम नहीं करता, फेफड़िया च भी वड़ जाता, जिस करके छोटे बच्चों के एयरवे छोटे होने करके सारी बहुत तंगी आती सी। तो करके ये काफी सीरियस मनिया जाता बच्चों च, पर कुछ पिछले साल ये देखने आया कि सिर्फ बच्चों च ही नहीं है, वड्डियां च भी होने लग पिया। तो उस करके वैक्सीनेशन तैयार की थी। और सरकार ने लास्ट वीकेंड 19 तरीक नूं अनाउंस किया कि प्रैगनेंसी दे विच यानी प्रैगनेंट मदर्स नूं ये वैक्सीन फ्री दिता जाएगा, अदरवाइज कॉस्टली हुंदा सी। सो ये न्यूज मैं शेयर कर रहा कि अगली वैक्सीनेशन उपलब्ध होगी और इसका फायदा ਇਹ ਆ ਕਿ ਮਦਰ ਨੂੰ ਵੀ ਓਬਵੀਅਸਲੀ ਆਪਣੀ ਇਮਿਊਨਿਟੀ ਮਿਲ ਰਹੀ ਹੈ ਔਰ ਆਪਣੇ ਖੂਨ ਦੇ ਨਾਲ ਅੱਗੇ ਬੱਚੇ ਨੂੰ ਵੀ ਇਮਿਊਨਿਟੀ ਬਣ ਰਹੀ ਹੈ। ਤੋ ਪਹਿਲੇ ਖਾਸ ਤੌਰ ਤੇ ਪਹਿਲੇ ਕੁਛ ਮਹੀਨਿਆਂ ਚ 12 ਮਹੀਨੇ ਦੀ ਘੱਟ ਏਜ ਤੋਂ ਅਗਰ ਇਨਫੈਕਸ਼ਨ ਹੁੰਦਾ ਤੇ ਬੱਚੇ ਨੂੰ ਸਾਹ ਲੈਣ ਚ ਇੰਨੀ ਤੰਗੀ ਆਉਂਦੀ ਕਿ ਆਮ ਤੌਰ ਤੇ ICU ਚ ਜਾਣ ਦਾ ਕਾਫੀ ਰਿਸਕ ਰਹਿੰਦਾ। ਤੋ ਇਹ ਅਨਾਊਂਸਮੈਂਟ ਕੀਤੀ ਹੈ ਗਵਰਨਮੈਂਟ ਨੇ ਪਿਛਲੇ ਸ਼ਨੀਵਾਰ ਕਿ ਇਹ ਕੋਈ ਨਵਾਂ ਵਾਇਰਸ ਨਹੀਂ, ਇਹ ਨਵਾਂ ਨਹੀਂ ਹੈ, ਲੇਕਿਨ ਇਹਦੀ ਵੈਕਸੀਨੇਸ਼ਨ ਹੁਣ ਫ੍ਰੀ ਫੰਡ ਹੋ ਰਹੀ ਹੈ ਗਵਰਨਮੈਂਟ ਵੱਲੋਂ ਪ੍ਰੈਗਨੈਂਟ ਵੂਮਨ ਲਈ। ਔਰ ਇਹ ਕਦੋਂ ਕਰਵਾਉਣੀ ਚਾਹੀਦੀ ਹੈ? 28 to 32 ਹਫਤੇ ਦੀ ਪ੍ਰੈਗਨੈਂਸੀ ਦੇ ਵਿੱਚ ਵਿੱਚ ਜਿਹੜਾ ਰਿਕਮੈਂਡਡ ਪੀਰੀਅਡ ਹੈ, ਕਿਉਂਕਿ ਉਹੀ ਟਾਈਮ ਹੈ ਜਦੋਂ ਕਾਲੀ ਖੰਘ ਦਾ ਟੀਕਾ ਵੀ ਲਗਾਇਆ ਜਾਂਦਾ। ਸੇਮ ਰੀਜ਼ਨਸ ਨੇ ਕਿ ਕਾਲੀ ਖਾਂਸੀ ਵੀ ਅਗਰ ਬੱਚਿਆਂ 'ਚ ਹੁੰਦੀ ਹੈ ਨਵੇਂ ਨਵਜਾਤ 'ਚ ਤਾਂ ਸਾਹ ਦੀ ਕਾਫੀ ਤੰਗੀ ਆ ਸਕਦੀ ਹੈ। ਸੋ ਇਸ ਲਈ ਦੋ ਚੀਜ਼ਾਂ, ਇੱਕ ਵਾਇਰਲ ਹੈ RSV ਵਾਇਰਸ ਤੇ ਦੂਸਰੀ ਕਾਲੀ ਖੰਘ ਜਿਹੜੀ ਆਮ ਤੌਰ ਤੇ ਬੈਕਟੀਰੀਆ ਨਾਲ ਹੁੰਦੀ ਹੈ, ਦੋਵਾਂ ਨੂੰ ਹੁਣ ਜਿਹੜੀ ਪ੍ਰੋਟੈਕਸ਼ਨ ਅਸੀਂ ਵੈਕਸੀਨੇਸ਼ਨ ਦੇ ਦੌਰਾਨ ਪ੍ਰੈਗਨੈਂਟ ਮਦਰ 'ਚ ਕਰ ਸਕਦੇ ਹਾਂ ਤਾਂ ਜੋ ਬੱਚੇ ਲਈ ਅੱਗੇ ਜ਼ਿਆਦਾ ਤੰਗੀ ਨਾ ਹੋਵੇ। ਤੋ ਇਹ ਨਿਊਜ਼ ਸੀ ਜੀ, ਮੈਂ ਸ਼ੇਅਰ ਕਰਨੀ ਚਾਹੁੰਦਾ ਸੀ ਸੁਣਨ ਵਾਲਿਆਂ ਨਾਲ।
0: ਜੀ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਗਰਭਵਤੀ ਔਰਤਾਂ ਦੀ ਤੁਸੀਂ ਗੱਲ ਕੀਤੀ ਹੈ ਅਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਧਿਆਨ ਦੇ ਵਿੱਚ ਰੱਖਣ ਵਾਲੀਆਂ ਹੁੰਦੀਆਂ ਅਤੇ ਬਹੁਤ ਸਾਰੇ ਜਿਹੜੇ ਸਲਾਹ ਮਸ਼ਵਰੇ ਆ ਉਹ ਵੀ ਇੱਧਰੋਂ ਉੱਧਰੋਂ ਔਰਤਾਂ ਨੂੰ ਮਿਲ ਜਾਂਦੇ ਆ। ਕਈ ਵਾਰੀ ਉਹ ਕਾਫੀ ਇਸ ਚੀਜ਼ ਨੂੰ ਲੈ ਕੇ ਅਤੇ ਦੁਚਿੱਤੀ ਦੇ ਵਿੱਚ ਪੈ ਜਾਂਦੇ ਨੇ। ਸੋ ਉਸ ਲਿਹਾਜ਼ ਦੇ ਨਾਲ ਜੇਕਰ ਆਪਾਂ ਵੇਖੀਏ ਤਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਫੋਲੋ ਕਰਨੀਆਂ ਹੀ ਚਾਹੀਦੀਆਂ ਨੇ ਜਾਂ ਕੀ ਆਸਾਨ ਤਰੀਕਾ ਵਾ ਇਸ ਛੁਪਾਂ ਤੋਂ ਬਚਣ ਦਾ?
1: ਹਾਂਜੀ, ਇੱਕ ਤੇ ਅਸੀਂ ਇਨਫੋਰਮੇਸ਼ਨ ਕਿੱਥੋਂ ਲੈ ਰਹੇ ਹਾਂ, ਜੇ ਸਾਨੂੰ ਕਈ ਵਾਰੀ ਕਨਫਿਊਜ਼ਨ ਹੋ ਰਹੀ ਹੈ ਇਨਫੋਰਮੇਸ਼ਨ ਦੀ, ਤਾਂ ਤੁਹਾਡਾ GP ਤੁਹਾਡਾ ਬੈਸਟ ਸੋਰਸ ਹੁੰਦਾ ਐਂਟੀਨੇਟਲ ਕੇਅਰ ਦੇ ਦੌਰਾਨ। ਜਿੱਥੋਂ ਵੀ ਤੁਸੀਂ ਜਾ ਰਹੇ ਹੋ ਉਹ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਹੈ ਉਹ ਐਵੀਡੈਂਸ ਬੇਸਡ ਹੈ, ਯਾਨੀ ਨਾਪ ਤੋਲ ਕੇ ਸਹੀ ਤੁਹਾਨੂੰ ਆਫਰ ਕੀਤੀ ਜਾ ਰਹੀ ਹੈ। ਦੂਸਰੀ ਚੀਜ਼ ਇਹ ਹੈ ਕਿ ਇਕੱਲਾ ਸਾਰੀ ਜ਼ਿੰਮੇਦਾਰੀ ਪ੍ਰੈਗਨੈਂਟ ਮਦਰ ਤੇ ਨਹੀਂ ਹੈ, ਗਰਭਵਤੀ ਮਦਰ ਤੇ ਨਹੀਂ ਹੈ, ਬਲਕਿ ਪਰਿਵਾਰ ਤੇ ਵੀ ਹੈ। ਉਹ ਕਿਸ ਤਰ੍ਹਾਂ? ਕਿਉਂਕਿ ਜਿਹੜੇ ਆਲੇ ਦੁਆਲੇ ਕਈ ਵਾਰ ਬਜ਼ੁਰਗ ਨੇ ਜਾਂ ਸਾਡੀ ਆਪਣੀ ਵੈਕਸੀਨੇਸ਼ਨ ਜਿਹੜੀ ਹੈ ਆਊਟ ਆਫ ਡੇਟ ਹੈ। ਹੁਣ ਜਿੱਦਾਂ ਕਾਲੀ ਖੰਘ ਦੇ ਟੀਕੇ ਦੀ ਗੱਲ ਕਰੀਏ ਤੇ ਰਿਕਮੈਂਡਡ ਹੈ ਕਿ ਪਿਛਲੇ 10 ਸਾਲ ਚ ਲੱਗਿਆ ਹੋਣਾ ਚਾਹੀਦਾ, ਕਿਉਂਕਿ ਆਲੇ ਦੁਆਲੇ ਜੇ ਸਾਰੇ ਵੈਕਸੀਨੇਟਡ ਨੇ ਉਹਨਾਂ ਦੀ ਇਮਿਊਨਿਟੀ ਬਣੀ ਹੈ ਤਾਂ ਫਿਰ ਟਰਾਂਸਮਿਸ਼ਨ ਜਿਹੜੀ ਹੈ ਯਾਨੀ ਬੱਚੇ ਨੂੰ ਅੱਗੇ ਇਨਫੈਕਸ਼ਨ ਹੋਣ ਦਾ ਰਿਸਕ ਘੱਟ ਜਾਂਦਾ। ਸੋ ਇਹੋ ਜਿਹੀਆਂ ਕੁਛ ਚੀਜ਼ਾਂ ਨੇ। ਇੱਕ ਤਾਂ ਤੁਸੀਂ ਆਪਣੇ GP ਜਾਂ ਐਂਟੀਨੇਟਲ ਕੇਅਰ ਨਰਸ ਜਿਹੜੀ ਹੈ, ਜਿਹੜੇ ਹੋਸਪਿਟਲ ਹੈ ਸਪੈਸ਼ਲਿਸਟ ਹੈ, ਉਹਨਾਂ ਦੀ ਸਲਾਹ ਦੇ ਮੁਤਾਬਕ ਤੁਸੀਂ ਡਿਸੀਜਨ ਲੈ ਸਕਦੇ ਹੋ ਲਵਾਉਣਾ ਹੈ ਕਿ ਨਹੀਂ ਲਵਾਉਣਾ, ਪਰ ਉਹ ਤੁਹਾਨੂੰ ਘੱਟੋ ਘੱਟ ਸਾਇੰਟੀਫਿਕਲੀ ਫਾਇਦੇ ਨੁਕਸਾਨ ਦੱਸ ਸਕਦੇ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸਾਹਿਬ। ਸੋ ਇਹਨਾਂ ਦਿਨਾਂ ਦਾ ਇੱਕ ਸਵਾਲ ਆ, ਕਹਿੰਦੇ ਨੇ ਕਿ ਮੇਰਾ ਨੱਕ ਬੜਾ ਖੁਸ਼ਕ ਰਹਿੰਦਾ ਤੇ ਲਹੂ ਵਗਦਾ ਹੈ ਵਿੱਚੋਂ।
1: ਹਾਂਜੀ, ਡਰਾਈ ਨੋਜ਼ ਇੱਕ ਸੀਜ਼ਨਲ ਚੀਜ਼ ਹੁੰਦੀ ਹੈ, ਯਾਨੀ ਇਸ ਵੇਲੇ ਜਿੱਦਾਂ ਮੌਸਮ ਚੱਲ ਰਿਹਾ ਕਈਆਂ ਨੂੰ ਇਸ ਮੌਸਮ ਚ ਹੁੰਦਾ ਹੈ, ਕਈਆਂ ਨੂੰ ਸਰਦੀ ਨਾਲ। ਪਰ ਜਦੋਂ ਨੋਜ਼ ਦਾ ਅੰਦਰਲੀ ਸਕਿਨ ਯਾਨੀ ਮਿਕੋਜ਼ਾ ਡਰਾਈ ਹੈ ਤਾਂ ਉਹਦੇ ਬਿਲਕੁਲ ਥੱਲੇ ਕੈਪਿਲਰੀਜ਼ ਪਈਆਂ ਹੁੰਦੀਆਂ ਨੇ ਖੂਨ ਦੀਆਂ, ਜਿਹੜੀ ਕਿ ਕਹਿ ਲਓ ਪ੍ਰੈਸ਼ਰ ਕੁੱਕਰ ਦੀ ਸੀਟੀ ਹੈ। ਜੇ ਬਲੱਡ ਪ੍ਰੈਸ਼ਰ ਵਧੇ ਤੇ ਉਹ ਫਟ ਜੇ ਤੇ ਖੂਨ ਨਿਕਲ ਜੇ, ਪਰ ਆਮ ਤੌਰ ਤੇ ਜੇ ਤੁਹਾਡੇ ਡਰਾਈ ਨੋਸ ਕਰਕੇ ਹੋ ਰਿਹਾ ਤਾਂ ਉਹਦਾ ਸੋਲੂਸ਼ਨ ਇਹ ਹੈ ਕਿ ਥੋੜੀ ਨੱਕ ਦੇ ਵਿੱਚ ਤੁਸੀਂ ਵੈਸਲੀਨ ਵਗੈਰਾ ਲਗਾ ਸਕਦੇ ਹੋ। ਜੇ ਤੁਹਾਨੂੰ ਛਿੱਕਾਂ ਜ਼ਿਆਦਾ ਆਉਂਦੀਆਂ ਨੇ ਤਾਂ ਇਹਦੇ ਲਈ ਸਪਰੇ ਵੀ ਅਵੇਲੇਬਲ ਹੈ ਜਿਹੜਾ ਤੁਸੀਂ ਕੈਮਿਸਟ ਤੋਂ ਲੈ ਸਕਦੇ ਹੋ, ਸਟੀਰੋਇਡ ਵਾਲਾ, ਜਾਂ ਉਸ ਤੋਂ ਵੀ ਬੈਟਰ ਹੈ ਉਸ ਸਟੀਰੋਇਡ ਤੋਂ ਪਹਿਲਾਂ ਟਰਾਈ ਕਰਨ ਲਈ ਜਸਟ ਇੱਕ ਸੇਲਾਈਨ ਦਾ ਸਪਰੇ ਮਿਲਦਾ ਨੱਕ 'ਚ, ਉਹ ਲਗਾ ਕੇ ਰੱਖੋਗੇ ਤਾਂ ਨੱਕ ਦੇ ਅੰਦਰ ਫਿਰ ਖੁਸ਼ਕੀ ਜਿਹੜੀ ਉਹ ਘਟੇਗੀ ਤਾਂ ਉਹਦੇ ਨਾਲ ਫਿਰ ਤੁਹਾਨੂੰ ਬਲੀਡਿੰਗ ਦਾ ਇਸ਼ੂ ਨਹੀਂ ਆਏਗਾ।
0: ਜੀ ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸਾਹਿਬ ਸਮਾਂ ਦੇਣ ਦੇ ਲਈ,
1: ਬਹੁਤ ਬਹੁਤ ਧੰਨਵਾਦ ਜੀ।
0: ਜੀ ਦੋਸਤੋ, ਇਹ ਸਨ ਸਾਡੇ ਨਾਲ ਡਾਕਟਰ ਸੰਦੀਪ ਭਗਤ ਜੀ, ਅਤੇ ਅੱਜ ਦੇ ਦਿਨ ਸਮਾਂ ਇਹਨਾਂ ਦੇ ਕੋਲ ਬੜਾ ਸੀਮਤ ਜਿਹਾ ਸੀ, ਸੋ ਇਸ ਕਰਕੇ ਤੁਹਾਡੇ ਸਵਾਲ ਜਿਹੜੇ ਆ ਉਹ ਆਪਾਂ ਨਹੀਂ ਲੈ ਸਕੇ। ਸੋ ਅਗਲੀ ਵਾਰ ਜ਼ਰੂਰ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਸਵਾਲ ਸ਼ਾਮਿਲ ਕਰਾਂਗੇ। ਕਿਸੇ ਕਿਸਮ ਦਾ ਕੋਈ ਵੀ ਸਿਹਤ ਸੰਬੰਧੀ ਕੋਈ ਮਸਲਾ ਵਾ ਤਾਂ ਤੁਸੀਂ ਆਪਣੇ GP ਦੇ ਨਾਲ ਜ਼ਰੂਰ ਸੰਪਰਕ ਤੁਸੀਂ ਕਰ ਲੈਣਾ, ਕਿਸੇ ਕਿਸਮ ਦੀ ਕੋਈ ਸਿਹਤ ਸੰਬੰਧੀ ਅਣਗਹਿਲੀ ਨਾ ਕੀਤੀ ਜਾਵੇ।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: From India to Miami to the whole world. Go ahead and slow it down, girl.

0: 요하지 솔라소 쥐하타레야.
1: 메레 샤르디 사브톤 짱기 쿠슈부 테레 콜론 상그게이

0: 11시 16초 하타리
1: 어제 거 호기야 파이를 나오라 호기 주루 내꺼 꺼내자.

0: Dragon is now the ultimate power in the universe.
1: Radio Haji 1674.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: Radio Hanji, 1674 mass karde haan, din tuhanda vadhiya ja raha hoega. Chardi kala ch hoge, chehre te hoegi muskurahat. Jekar nahi te aao, sab kuch hoya bitya ek paase rakh ke. ਸ਼ੁਕਰਾਨਾ ਕਰੀਏ ਉਸ ਰੱਬ ਦਾ ਅੱਜ ਦਾ ਦਿਨ ਮਿਲਿਆ, ਜਿਹੜੀ ਘੜੀ 'ਚ ਉਸ ਘੜੀ ਦਾ ਸ਼ੁਕਰਾਨਾ ਕਰੀਏ, ਇਹਨਾਂ ਚੱਲਦੇ ਸਵਾਸਾਂ ਦਾ ਸ਼ੁਕਰਾਨਾ ਕਰੀਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਉਸਨੇ ਇੱਕ ਗੱਲ ਸਾਫ ਸਾਫ ਆਖ ਦਿੱਤੀ, ਜੇ ਮੋਟਰਸਾਈਕਲ ਨਾ ਲੈ ਕੇ ਦਿੱਤਾ ਤਾਂ ਕੋਲੋਂ ਲੰਘਦੀ ਰੇਲ ਗੱਡੀ ਦੇ ਥੱਲੇ ਆ ਜਾਊਂਗਾ, ਫਿਰ ਰੋਂਦੇ ਰਹੋ। ਇੰਨੀ ਵੱਡੀ ਧਮਕੀ, ਇੰਨੀ ਵੱਡੀ ਧਮਕੀ ਸੁਣ ਕੇ ਨਿੱਕੀ ਦੀਆਂ ਜਿੱਦਾਂ ਭੁੱਬਾਂ ਨਿਕਲ ਗਈਆਂ। ਮਾਂ ਨੂੰ ਤਾਂ ਜਿੱਦਾਂ ਦਸੰਬਰ ਮਹੀਨੇ ਦੇ ਵਿੱਚ ਤਰੇਲੀਆਂ ਆ ਗਈਆਂ ਹੋਣ। ਉਸਨੇ ਆਪਣੀ ਚੁੰਨੀ ਲਾ ਕੇ ਹੱਥ ਦੇ ਵਿੱਚ ਫੜ ਲਈ ਤਰੇਲੀਆਂ ਪੂੰਜੀਆਂ, ਕਦੀ ਚੁੰਨੀ ਮੱਥੇ 'ਤੇ ਮਾਰੇ, ਕਦੀ ਆਪਣਾ ਗਲਾ ਪੂੰਜੇ, ਬਸ ਉੱਥੇ ਦੀ ਉੱਥੇ ਹੀ ਬਹਿ ਗਈ ਜਿੱਥੇ ਖੜੀ ਸੀ। ਭੈਣ ਦਾ ਰੋਣ ਧੋਣ, ਮਾਂ ਦੀਆਂ ਤਰੇਲੀਆਂ, ਉਹਨੂੰ ਤਾਂ ਨਿਹਰਾ ਪੂਰਾ ਪਖੰਡ ਹੀ ਲੱਗਦਾ ਸੀ। ਅੱਜ ਆਥਣ ਵੇਲੇ ਜਦੋਂ ਪਿਓ ਸ਼ਹਿਰੋਂ ਮੁੜਿਆ ਤਾਂ ਘਰੋਂ ਇੱਕ ਸੋਕਮਈ ਜਿਹਾ ਮਾਹੌਲ ਮਹਿਸੂਸ ਹੋਇਆ। ਅੱਜ ਸਾਰੇ ਜੀਆਂ ਦੇ ਚਿਹਰੇ ਵੇਖਣ ਵਾਲੇ ਸੀ, ਕੋਈ ਵੀ ਇੱਕ ਦੂਸਰੇ ਦੇ ਨਾਲ ਗੱਲ ਜੀ ਨਾ ਕਰੇ, ਸਾਰੇ ਗੁੰਮ ਸਮਝੇ ਤੁਰੇ ਫਿਰਨ। ਬਿਨਾਂ ਕੋਈ ਜਵਾਬ ਦਿੱਤਿਆਂ ਇਸੇ ਤਰ੍ਹਾਂ ਦੇ ਨਾਲ ਉਹ ਵੀ ਘਰੋਂ ਨਿਕਲ ਗਿਆ। ਮਾਂ ਵੀ ਮਗਰੇ ਮਗਰੇ ਆ ਗਈ, ਉਹਨੂੰ ਲੱਗਦਾ ਸੀ ਸ਼ਾਇਦ ਕੁਛ ਗਲਤ ਨਾ ਕਰ ਲਵੇ। ਮੁੰਡੇ ਨੇ ਤਾਂ ਧਿਆਨ ਨਹੀਂ ਦਿੱਤਾ, ਪਰ ਮਾਂ ਨੂੰ ਤਾਂ ਚੇਤਾ ਆ 7:30 ਹੋਣ ਵਾਲੇ ਨੇ, 1:30 ਦੇ ਨਾਲ ਰੇਲ ਗੱਡੀ ਆਉਂਦੀ ਹੈ, ਕਿਤੇ ਉੱਧਰ ਹੀ ਨਾ ਚੱਲਿਆ ਹੋਵੇ। ਜਿੱਧਰ ਜਿੱਧਰ ਨੂੰ ਜਾਵੇ ਉੱਧਰ ਉੱਧਰ ਨੂੰ ਮਾਂ ਮਗਰ ਤੁਰੀ ਫਿਰੇ, ਅੰਦਰ ਜਾਵੇ ਤਾਂ ਅੰਦਰ, ਬਾਹਰ ਜਾਵੇ ਤਾਂ ਬਾਹਰ। ਇੱਕ ਅਜੀਬ ਜੀ ਦਹਿਸ਼ਤ ਮਨ ਦੇ ਵਿੱਚ, ਖਰੇ ਮਾਂ ਦੇ ਮਨ 'ਚ ਕੀ ਚੱਲੀ ਜਾਂਦਾ ਸੀ। ਇਹ ਕੁਛ ਕਰ ਨਾ ਲਵੇ, ਸਾਰੇ ਘਰ ਦੇ ਕੰਮ ਕਾਰ ਛੱਡ ਕੇ ਪੁੱਤ ਦੇ ਮਗਰ ਮਗਰ ਤੁਰੀ ਫਿਰੇ। ਅਖੀਰ ਡੈਡੀ ਤੱਕ ਸਾਰੀਆਂ ਕੰਸੂਆਂ ਪਹੁੰਚੀਆਂ, ਸ਼ਾਇਦ ਭੈਣ ਨੇ ਦੱਸ ਦਿੱਤਾ ਹੋਵੇ। ਹੱਸਦਾ ਹੋਇਆ ਆਖਣ ਲੱਗਾ, ਉਹ ਇਹ ਕਿੱਡੀ ਕੁ ਗੱਲ ਹੋ ਗਈ ਪੁੱਤਰਾ, ਐਵੇਂ ਇੰਨਾ ਤਮਾਸ਼ਾ ਲਾਇਆ, ਮੋਟਰਸਾਈਕਲ ਦੀ ਗੱਲ ਆ ਨਾ, ਉਹ ਪਰਸੋਂ ਆ ਜਾਊ ਤੇਰਾ ਮੋਟਰਸਾਈਕਲ। ਪਿਓ ਨੇ ਤਾਂ ਜਿੱਦਾਂ ਪਲਾਂ 'ਚ ਜ਼ਿੰਦਗੀ ਜਿੱਤ ਲਈ ਹੋਵੇ, ਉਹਦੇ ਲਈ ਤਾਂ ਜਿੱਦਾਂ ਇਹ ਵੱਡੀ ਗੱਲ ਹੀ ਨਹੀਂ ਸੀ। ਪੁੱਤ ਨੇ ਤਾਂ ਉਹਨੂੰ ਰਾਈ ਦਾ ਪਹਾੜ ਬਣਾ ਕੇ ਰੱਖਿਆ ਸੀ, ਉਹਦੇ ਲਈ ਤਾਂ ਮਰਨ ਜੰਮਣ ਹੋਇਆ ਪਿਆ ਸੀ, ਇਹ ਤਾਂ ਪਤਾ ਹੀ ਨਹੀਂ ਸੀ। ਇੰਨੀ ਨਿੱਕੀ ਜਿਹੀ ਗੱਲ, ਇੱਦਾਂ ਲੱਗ ਰਿਹਾ ਸੀ ਜਿਵੇਂ ਸਿਕੰਦਰ ਨੇ ਦੁਨੀਆ ਜਿੱਤ ਲਈ ਹੋਵੇ, ਜਿਵੇਂ ਦੁਨੀਆ ਮੁੱਠੀ ਦੇ ਵਿੱਚ ਕਰ ਲਈ ਹੋਵੇ। ਮੁੱਠੀ ਮੀਟ ਤਾਂ ਉਹਨੂੰ ਕੀਤੀ, ਘਰੇ ਆ ਕੇ ਰੱਜ ਕੇ ਰੋਟੀ ਖਾਧੀ, ਅਤੇ ਅੱਜ ਨੀਂਦ ਵੀ ਬੜੀ ਗੂੜੀ ਆਈ। ਸਾਰੀ ਰਾਤ ਮੋਟਰਸਾਈਕਲ ਦੇ ਸੁਪਨੇ, ਮੋਟਰਸਾਈਕਲ ਚੰਗੀ ਤਰ੍ਹਾਂ ਐਨ ਲਿਸ਼ਕਿਆ ਪੁਸ਼ਕਿਆ, ਪਿੱਛੇ ਇੱਕ ਸੋਹਣੀ ਜੀ ਕੁੜੀ, ਉਹ ਜਿਹਦੇ ਸੁਪਨੇ ਵੇਖੇ। ਉਹ ਦੁਨੀਆ ਹੀ ਕੁਛ ਹੋਰ ਸੀ, ਪਰ ਬਾਪੂ ਨੇ ਭਾਈ ਆਪਣਾ ਵਾਅਦਾ ਪੂਰਾ ਕਰ ਦਿੱਤਾ। ਵਾਰੇ ਵਾਰੇ ਬਾਪੂ ਤੀਸਰੇ ਦਿਨ ਵਿਹੜੇ ਦੇ ਵਿੱਚ ਮੋਟਰਸਾਈਕਲ ਖੜਿਆ ਸੀ, ਬਿਲਕੁਲ ਉਸੇ ਤਰ੍ਹਾਂ ਦਾ ਜਿੱਦਾਂ ਦਾ ਪੁੱਤ ਨੇ ਮੰਗਿਆ। ਕਾਲੇ ਸ਼ਾਹ ਰੰਗ ਦੀ ਤੇਲ ਦੀ ਟੈਂਕੀ ਐਨ ਪੂਰੀ ਫੁੱਲ ਕਰਾ ਕੇ ਲਿਆਇਆ, ਅਗਲੇ ਦਿਨ ਸ਼ਹਿਜ਼ਾਦਿਆਂ ਵਾਂਗ ਤਿਆਰ ਹੋਇਆ, ਪ੍ਰੈਸ ਕੀਤੀ ਪੈਂਟ ਪਾਈ, ਕਮੀਜ਼ ਦੀਆਂ ਐਂ ਕਰੀਚਾਂ ਕੱਢੀਆਂ। ਮੁੱਛਾਂ ਤਿੱਖੀਆਂ ਕੀਤੀਆਂ, ਬੋਧਿਆਂ ਨੂੰ ਤੇਲ ਛੇਲ ਲਾਇਆ। ਐ ਹਵਾ ਨੂੰ ਚੀਰਦਾ ਜਾਵੇ ਮੋਟਰਸਾਈਕਲ। ਦੁਨੀਆਂ ਦੇ ਉੱਤੇ ਸਭ ਤੋਂ ਬਿਹਤਰ ਜਿੱਦਾਂ ਅੱਜ ਸ਼ੈ ਮੇਰੇ ਥੱਲੇ ਹੋਵੇ। ਅੱਜ ਤਾਂ ਜਿੱਦਾਂ ਸਾਰਾ ਕਾਲਜ ਮੁੰਡੇ ਵੱਲ ਹੀ ਵੇਖਦਾ ਹੈ, ਨਿਮਾਂ ਨਿਮਾਂ ਜਿਹਾ ਮੁਸਕਰਾਈ ਜਾਵੇ। ਇੱਦਾਂ ਲੱਗਦਾ ਜਿਵੇਂ ਅੱਜ ਦੀ ਦਿਹਾੜੀ ਲੇਖੇ ਲੱਗ ਗਈ ਹੋਵੇ। ਇੱਦਾਂ ਲੱਗਦਾ ਜਿੱਦਾਂ ਦੁਨੀਆਂ 'ਤੇ ਹੀ ਬੰਦਾ ਹੁਣ ਆਇਆ ਹੋਵੇ। ਇੱਦਾਂ ਲੱਗਦਾ ਜਿਵੇਂ ਬਾਕੀ ਸਭ ਥੱਲੇ ਅਤੇ ਇਕੱਲਾ ਅਸਮਾਨ ਦੇ ਵਿੱਚ। ਮੋਟਰਸਾਈਕਲ ਕੋਈ ਧਰਤੀ 'ਤੇ ਥੋੜ੍ਹੀ ਚੱਲ ਰਿਹਾ ਹੈ। ਪਰ ਪਤਾ ਨਹੀਂ ਕਿਉਂ ਮਹਿਸੂਸ ਕੀਤਾ ਕਿ ਉਸ ਤੋਂ ਬਾਅਦ ਡੈਡੀ ਘਰ ਥੋੜ੍ਹਾ ਜਿਹਾ ਕਵੇਲੇ ਆਉਣਾ ਸ਼ੁਰੂ ਹੋ ਗਿਆ। ਕਿਸੇ ਨੇ ਇੱਧਰੋਂ ਉੱਧਰੋਂ ਦੱਸਿਆ ਕਿ ਹੁਣ ਤੇਰਾ ਪਿਓ ਓਵਰ ਟਾਈਮ ਲਾਉਣ ਲੱਗ ਪਿਆ, ਸਾਰਾ ਦਿਨ ਮੋਟਰਸਾਈਕਲ 'ਤੇ ਘੁੰਮਣਾ। ਅਤੇ ਉਸ ਤੋਂ ਬਾਅਦ ਪੱਠੇ ਵੱਢਣ ਨੂੰ ਤਾਂ ਜੀ ਨਾ ਕਰੇ। ਮਨ ਦੇ ਵਿੱਚ ਐਵੇਂ ਅਜੀਬ ਜਿਹੇ ਖਿਆਲ, ਕੋਈ ਵੇਖ ਲੂ ਤਾਂ ਕੀ ਆਖੂ। ਦਿਨੇ ਮੋਟਰਸਾਈਕਲ 'ਤੇ ਤੁਰਿਆ ਫਿਰਦਾ ਸੀ, ਹੁਣ ਹੱਥ ਦੇ ਵਿੱਚ ਦਾਤਰੀ ਕੱਛੇ ਪੱਲੀ ਮਾਰੀ ਹੈ। ਸ਼ਰਮ ਜੀ ਆਉਂਦੀ ਆ ਹੁਣ, ਨਾਲੇ ਮੋਟਰਸਾਈਕਲਾਂ ਦੇ ਉੱਤੇ ਘੁੰਮਣ ਵਾਲੇ ਪੱਠੇ ਥੋੜ੍ਹੀ ਵੱਢਦੇ ਨੇ। ਇੱਕ ਦੋ ਵਾਰ ਤਾਂ ਯਾਰਾਂ ਦੋਸਤਾਂ ਨੇ ਇਸ ਚੀਜ਼ ਦੇ ਉੱਤੇ ਟਿੱਚਰਾਂ ਵੀ ਕਰ ਦਿੱਤੀਆਂ, ਹੁਣ ਤਾਂ ਸੁਦਾ ਹੀ ਦਿਲ ਨਹੀਂ ਕਰਦਾ। ਕਈ ਵਾਰ ਤਾਂ ਇਸੇ ਚੱਕਰ ਦੇ ਵਿੱਚ ਡੰਗਰ ਵੀ ਭੁੱਖੇ ਰਹੇ ਨੇ। ਜਿਉਂਦੀ ਰਵੇ ਨਿੱਕੀ ਭੈਣ ਜਿਹਨੇ ਮਾਲ ਡੰਗਰ ਨੂੰ ਮਾੜੇ ਮੋਟੇ ਪੱਠੇ ਕਦੀ ਪਾ ਛੱਡੇ। ਮੁੰਡੇ ਨੂੰ ਤਾਂ ਹੁਣ ਸ਼ਰਮ ਆਉਣੀ ਸ਼ੁਰੂ ਹੋ ਚੁੱਕੀ ਸੀ। ਉਹਨੂੰ ਸ਼ਰਮ ਆਉਂਦੀ ਸੀ ਤੂੜੀ ਦੇ ਵਿੱਚ ਹੱਥ ਮਾਰਦਿਆਂ, ਉਹਨੂੰ ਸ਼ਰਮ ਆਉਂਦੀ ਸੀ ਬਾਹਰ ਪੱਠੇ ਚੁੱਕ ਕੇ ਲੈ ਕੇ ਆਉਂਦਿਆਂ ਮੱਝ ਦਾ ਸੰਗਲ ਫੜਿਆ। ਕਈ ਕਈ ਵਾਰ ਤਾਂ ਮਨ ਦੇ ਵਿੱਚ ਇਹ ਵੀ ਆਉਂਦਾ ਕਿ ਭੈਣ ਵੀ ਨਾ ਕਰੇ, ਕੀ ਸੋਚਣਗੇ ਆਸ ਪਾਸ ਵਾਲੇ, ਇਹ ਕੁੜੀ ਮਾਲ ਡੰਗਰ ਨੂੰ ਪੱਠੇ ਪਾਉਂਦੀ ਫਿਰਦੀ ਹੈ। ਪਰ ਨਸ਼ਾ ਸੀ ਤੇ ਮੋਟਰਸਾਈਕਲ ਦਾ, ਨਸ਼ਾ ਸੀ ਤੇ ਜਵਾਨੀ ਦਾ। ਇੱਕ ਦਿਨ ਡੈਡੀ ਜਦੋਂ ਸ਼ਹਿਰੋਂ ਮੁੜਿਆ, ਕਿਸੇ ਨੇ ਸੁਨੇਹਾ ਦਿੱਤਾ, ਤੇਰਾ ਪਿਓ ਹਸਪਤਾਲ ਪਿਆ ਹੋਏ। ਮੱਥਾ ਟਣਕਿਆ ਤੇ ਉਸੇ ਵੇਲੇ ਸਾਰੇ ਭੱਜ ਕੇ ਸ਼ਹਿਰ ਪਹੁੰਚ ਗਏ। ਬਾਪੂ ਵਾਕਈ ਹਸਪਤਾਲ ਪਿਆ ਸੀ, ਮੰਜੇ ਦੇ ਉੱਤੇ ਪਿਆ, ਨਿਮਾਂ ਨਿਮਾਂ ਮੁਸਕਰਾਈ ਜਾਵੇ। ਪਤਾ ਲੱਗਾ ਉਹ ਓਵਰ ਟਾਈਮ ਨਹੀਂ ਸੀ ਲਾਉਂਦਾ, ਉਹਨੇ ਤਾਂ ਕਿਸੇ ਕੋਲੋਂ ਪੈਸੇ ਉਧਾਰੇ ਫੜੇ ਸੀ। ਉਹ ਫੈਕਟਰੀ ਦੇ ਵਿੱਚ ਨੌਕਰੀ ਕਰਨ ਲੱਗ ਪਿਆ ਸੀ, ਵੱਧ ਪੈਸੇ ਲੈ ਕੇ। ਉਹਨਾਂ ਦੇ ਬਦਲੇ ਦੇ ਵਿੱਚ ਪਤਾ ਨਹੀਂ ਕਿੰਨਾ ਚਿਰ ਕੰਮ ਕਰਦਾ ਰਹਿੰਦਾ। ਕੰਮ ਵੀ ਉਹ ਕਰਦਾ ਸੀ ਜਿਹਨੂੰ ਹੋਰ ਕੋਈ ਹੱਥ ਨਹੀਂ ਸੀ ਪਾਉਂਦਾ। ਪਤਾ ਲੱਗਾ ਉਹ ਦੇਗੀ ਲੋਹਾ ਢਾਲਦਾ, ਇਸੇ ਵਜ੍ਹਾ ਕਰਕੇ ਇੱਕ ਦਿਨ ਗੈਸ ਸਿਰ ਨੂੰ ਚੜ੍ਹੀ, ਬਾਅਦ 'ਚ ਮੁੜ ਕਦੀ ਠੀਕ ਨਹੀਂ ਹੋ ਪਾਇਆ। ਬਸ ਜਿਹਨੂੰ ਕਹਿੰਦੇ ਨਹੀਂ ਹੱਥਾਂ 'ਚ ਮੁੱਕ ਜਾਣਾ, ਇੱਦਾਂ ਹੀ ਹੋਇਆ। ਏਜੰਸੀ ਵਾਲੇ ਆਏ, ਮੋਟਰਸਾਈਕਲ ਲੈ ਗਏ। ਅਸਲ ਦੇ ਵਿੱਚ ਪਤਾ ਹੋਣ ਲੱਗਾ ਮਜ਼ਾਕ ਹੁੰਦਾ ਕੀ ਹੈ। ਖੈਰ ਲੋਕ ਭਾਵੇਂ ਨਹੀਂ ਮਜ਼ਾਕ ਉਡਾਉਂਦੇ, ਪਰ ਜੋ ਮਨ ਦੇ ਵਿੱਚ ਮਹਿਸੂਸ ਹੁੰਦਾ, ਹਰ ਕੋਈ ਤੁਹਾਡੇ ਵੱਲ ਵੇਂਦਾ, ਤੁਹਾਨੂੰ ਸਤਿਕ ਸਤ ਕਰਦਾ, ਇੱਦਾਂ ਲੱਗਦਾ ਜਿੱਦਾਂ ਟੀਚਰ ਕਰ ਰਿਹਾ ਹੋਵੇ। ਜਿਹੜੇ ਮੋਟਰਸਾਈਕਲ ਦੇ ਕਰਕੇ ਇੰਨਾ ਕਜੀਆ ਕੀਤਾ, ਹੁਣ ਉਹ ਵੀ ਕੋਲ ਨਹੀਂ ਰਿਹਾ। ਪਿਓ ਤੋਂ ਮਗਰੋਂ ਜ਼ਿੰਦਗੀ ਦੀ ਅਸਲੀਅਤ ਨੇ ਆਣ ਦਰਵਾਜ਼ੇ 'ਤੇ ਦਸਤਕ ਦਿੱਤੀ। ਪ੍ਰੈਸ ਕੀਤੀ ਪੈਂਟ ਦੀ ਕਰੀਜ਼, ਨਿਮਾਂ ਨਿਮਾਂ ਹੱਸਦੀ ਉਹ ਕੁੜੀ, ਹੁਣ ਕੁਛ ਵੀ ਚੰਗਾ ਨਹੀਂ ਲੱਗਦਾ। ਖੈਰ ਸਮਾਂ ਬੀਤਿਆ, ਉਸੇ ਤਰ੍ਹਾਂ ਦੇ ਹਾਲਾਤ, ਉਸੇ ਤਰ੍ਹਾਂ ਦੀ ਦਹਿਲੀਜ਼ ਦੇ ਉੱਤੇ ਕੁਦਰਤ ਨੇ ਮੁੰਡੇ ਨੂੰ ਵੀ ਲਿਆਣ ਖਿਲਾਰਿਆ। ਜਵਾਨੀ ਦੇ ਠੀਕ ਉਸੇ ਦੌਰ ਦੇ ਵਿੱਚ ਹੁਣ ਉਹਦਾ ਪੁੱਤ ਵੀ ਲੰਘ ਰਿਹਾ, ਉਹਦੇ ਕੋਲ ਵੀ ਸਧਾਰਨ ਜੀ ਕਾਰ, ਪਰ ਮੁੰਡਾ ਤੇ ਰੇਂਜ ਰੋਵਰ ਮੰਗਦਾ। ਆਖਦਾ ਸਾਰਿਆਂ ਕੋਲ ਹੈਗੀ ਆ, ਤੂੰ ਮੈਨੂੰ ਨਹੀਂ ਲੈ ਕੇ ਦੇ ਸਕਦਾ, ਕਿਹੜੀ ਚੀਜ਼ ਦੀ ਘਾਟ ਆ ਮੇਰੇ ਕੋਈ। ਬਸ ਇੱਥੇ ਕਿਤੇ ਰੁਕ ਜਾਂਦਾ। ਕਈ ਵਾਰ ਤਾਂ ਉਹ ਸਾਹਮਣੇ ਕਹਿ ਦਿੰਦਾ, ਰੱਬਾ ਮੈਨੂੰ ਗਰੀਬਾਂ ਦੇ ਘਰ ਕਿਉਂ ਜਮਾਉਣਾ ਸੀ, ਇਹੋ ਜਿਹੇ ਕੰਗਾਲਾਂ ਦੇ ਅੱਲ ਮੈਨੂੰ ਕਿਉਂ ਜਮਾਉਣਾ ਸੀ। ਕਦੀ ਉਹਨੂੰ ਮੈਂ ਕੰਜੂਸ ਲੱਗਦਾ, ਕਦੀ ਉਹਨੂੰ ਮੈਂ ਕੰਗਾਲ

ਮਾੜਾ ਮੋਟਾ ਕਦੀ ਅੱਗੋਂ ਆ ਕੁਛ ਆਖ ਦੇਣਾ ਤੇ ਦੋ ਦੋ ਚਾਰ ਚਾਰ ਦਿਨ ਅੰਦਰੋਂ ਕਮਰੇ ਚੋਂ ਹੀ ਨਹੀਂ ਨਿਕਲਦਾ ਤੇ ਜਾਂ ਫਿਰ ਬਾਹਰੋਂ ਹੀ ਨਹੀਂ ਮੁੜਦਾ। ਹੁਣ ਤੇ ਉਹਨੂੰ ਇੰਨੀ ਵੀ ਸ਼ਰਮ ਨਹੀਂ, ਸ਼ਰਾਬ ਪੀ ਕੇ ਘਰ ਆਉਣ ਲੱਗ ਪਿਆ। ਘਰ ਮੁੜਦਿਆਂ ਹੀ ਆਖਦਾ, ਜੇ ਨਾ ਨਾ ਮੈਨੂੰ ਲੈ ਕੇ ਦਿੱਤੀ ਗੱਡੀ ਤੇ ਮੈਂ ਗੈਂਗ ਦੇ ਨਾਲ ਰਲ ਜਾਣਾ। ਗੱਡੀ ਤਾਂ ਮੈਂ ਲੈ ਕੇ ਛੱਡੂ, ਮੈਨੂੰ ਪਤਾ ਕਿੱਦਾਂ ਲੈਣੀ ਆ ਕਾਰ, ਮੈਂ ਆਪੇ ਮਿਹਨਤ ਕਰ ਲੂੰ। ਬਸ ਇੰਨੀ ਗੱਲ ਸੁਣ ਕੇ ਪਿੰਡ ਦੇ ਕੋਲੋਂ ਲੰਘਦੀ ਉਹ ਰੇਲ ਗੱਡੀ ਯਾਦ ਆ ਗਈ। ਪਿਓ ਹੁਣ ਆਪਣਾ ਵੇਲਾ ਚੇਤੇ ਕਰਦਾ ਜਦੋਂ ਉਹ ਰੇਲ ਗੱਡੀ ਦੇ ਥੱਲੇ ਆਉਣ ਦੀਆਂ ਧਮਕੀਆਂ ਦਿਆ ਕਰਦਾ ਸੀ। ਮਜਬੂਰ ਬਾਪ ਦਾ ਚਿਹਰਾ, ਝੂਠੇ ਹਾਸੇ ਹੱਸਦੀ ਮਾਂ, ਅੰਦਰ ਵੜ ਕੇ ਇੱਕ ਦੂਸਰੀ ਦੀਆਂ ਅੱਖਾਂ ਪੂੰਝਦੀਆਂ ਮਾਵਾਂ ਧੀਆਂ, ਚੱਤੇ ਪੈਰ ਮਨ ਦੇ ਵਿੱਚ ਇੱਕ ਝੋਰਾ, ਸਭ ਕੁਛ ਯਾਦ ਆਈ ਜਾਂਦਾ। ਯਾਦ ਕਾਹਦਾ ਆਈ ਜਾਂਦਾ, ਇੱਕ ਆਂਦਰਾਂ ਨੂੰ ਬੁਰਕ ਜਿਹਾ ਭਰਿਆ ਜਾਂਦਾ। ਆਪਣੀ ਜਵਾਨੀ ਜਿੱਦਾਂ ਜਿੱਦਾਂ ਅੱਖਾਂ ਅੱਗੇ ਘੁੰਮਦੀ ਹੈ, ਐਨ ਮੋਤੀ ਵਾਂਗੂ ਚੁੱਭਦੀ ਹੈ। ਆਪਣੀਆਂ ਗਲਤੀਆਂ ਦਾ ਅਹਿਸਾਸ ਅਸਲ ਦੇ ਵਿੱਚ ਹੁਣ ਹੋਣ ਲੱਗਾ, ਜਦੋਂ ਆਪ ਆਪਣਾ ਪੁੱਤ ਗਲ ਚ ਅੰਗੂਠ ਦੇ ਕੇ ਗਾਰ ਮੰਗਦਾ, ਬੱਲੇ ਬਾਪੂ ਤੂੰ ਤਾਂ ਹੱਸ ਕੇ ਮੋਟਰਸਾਈਕਲ ਲੈ ਦਿੱਤਾ ਸੀ, ਮੇਰੀ ਤਾਂ ਹੁਣ ਇੰਨੀ ਔਕਾਤ ਨਹੀਂ ਪੈਂਦੀ ਕਿ ਕਿਸੇ ਤਰ੍ਹਾਂ ਦੇ ਨਾਲ ਆਪਣੇ ਪੁੱਤ ਨੂੰ ਗੱਡੀ ਲੈ ਦਿਆਂ। ਕਿੰਨੇ ਮਜ਼ਬੂਰ ਹੁੰਦੇ ਆ ਜੰਮਣ ਵਾਲੇ, ਅੱਜ ਪਤਾ ਲੱਗਾ। ਇਹ ਸਰਫੇ ਦੀਆਂ ਔਲਾਦਾਂ ਫੋਕੇ ਦਬਕਿਆਂ ਤੋਂ ਹਮੇਸ਼ਾ ਡਰਨਾ ਪੈਂਦਾ। ਪਿਛਲੀ ਪੀੜ੍ਹੀ ਹਰ ਵੇਲੇ ਅਗਲੀ ਪੀੜ੍ਹੀ ਦਾ ਕੁਛ ਤਾਂ ਖਿਆਲ ਰੱਖਦੀ ਸੀ, ਉਹਦੀ ਉਮਰ ਦਾ, ਉਹਦੇ ਰਿਸ਼ਤੇ ਦਾ। ਹਮੇਸ਼ਾ ਚਿੱਟੀ ਚਾੜੀ ਅੱਖਾਂ ਅੱਗੇ ਘੁੰਮਦੀ ਰਹਿੰਦੀ ਸੀ। ਪਿਓ ਦੇ ਅੱਗੇ ਬੋਲਣ ਲੱਗਿਆਂ ਜ਼ਬਾਨ ਕੰਬਦੀ ਸੀ, ਪਰ ਖੈਰ ਸਦੀਆਂ ਤੋਂ ਪੀੜ੍ਹੀ ਦਰ ਪੀੜ੍ਹੀ ਇਹ ਵਰਤਾਰਾ ਸ਼ਾਇਦ ਚੱਲਦਾ ਆਇਆ। ਮੁੱਕਦੀ ਗੱਲ ਇਹ ਕਿ ਇਹ ਇੱਕ ਅੰਨੀ ਦੌੜ ਹੈ, ਸਭ ਕਿਸੇ ਨੇ ਇਸ ਦੌੜ ਦੇ ਵਿੱਚ ਦੌੜਨਾ। ਕੋਈ ਅੱਜ ਦੌੜੀ ਜਾਂਦਾ, ਕਿਸੇ ਨੇ ਕੱਲ੍ਹ ਦੌੜਨਾ। ਬਸ ਸੁਖੀ ਇੱਥੇ ਉਹ ਆ ਜਿਹਦੀ ਔਲਾਦ ਨੂੰ ਉਹਦੀਆਂ ਮਜਬੂਰੀਆਂ ਸਮਝ ਆ ਜਾਣ, ਨਹੀਂ ਤੇ ਫਿਰ ਲੱਖਾਂ ਤੋਂ ਕਈ ਕੱਖ ਹੁੰਦੇ ਵੀ ਆਸ ਪਾਸ ਵੇਖੀਦੇ ਨੇ, ਬਸ ਘੜੀ ਨਹੀਂ ਲੱਗਦੀ, ਉਹ ਗਏ ਤੇ ਉਹ ਗਏ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ ਤੇ ਸਾਡੇ ਤੱਕ ਪਹੁੰਚਾਈ ਸੀ ਨਰਿੰਦਰ ਸਿੰਘ ਸੈਮੀ ਹੋਰਾਂ ਨੇ। ਆਸ ਕਰਦੇ ਹਾਂਗੇ ਤੁਹਾਡੀ ਪਸੰਦ ਆਈ ਹੋਏਗੀ। ਆਪਣਾ ਆਪ ਤੁਸੀਂ ਇਸ ਕਹਾਣੀ ਦੇ ਵਿੱਚੋਂ ਸ਼ਾਇਦ ਵੇਖ ਪਾ ਰਹੇ ਹੋ। ਗੱਲ ਫੇਰ ਸਿਰਫ ਇੰਨੀ, ਉਹੀ ਸੁਖੀ ਆ ਜਿਹਦੀ ਔਲਾਦ ਉਹਦੇ ਕਹਿਣੇ ਦੇ ਵਿੱਚ, ਜਿਹਦੀ ਔਲਾਦ ਨੂੰ ਘਰ ਦੀਆਂ ਮਜਬੂਰੀਆਂ ਸਮਝ ਆਉਂਦੀਆਂ। ਉਹੀ ਸੌਖਾ ਜਿਹਨੇ ਆਪਣੇ ਮਾਂ ਪਿਓ ਨੂੰ ਸੌਖਾ ਰੱਖਿਆ, ਜਿਹਨੇ ਆਪਣੇ ਮਾਂ ਪਿਓ ਨੂੰ ਤਾਇਆ, ਉਹਦੀ ਔਲਾਦ ਨੇ ਉਹਨੂੰ ਕੱਲ੍ਹ ਨੂੰ ਤੋਣਾ, ਅਤੇ ਉਸ ਵੇਲੇ ਉਹਨੂੰ ਯਾਦ ਆਊ ਕਿ ਉਹਨੇ ਕੀ ਗਲਤੀਆਂ ਕੀਤੀਆਂ ਸੀ। ਸੋ ਜਦੋਂ ਜਿੱਥੇ ਜਿਵੇਂ ਅਹਿਸਾਸ ਹੋ ਜਾਏ, ਉਦੋਂ ਹੀ ਕਹਿੰਦੇ ਨੇ ਆਪਣੇ ਆਪ ਨੂੰ ਠੀਕ ਕਰ ਲੈਣਾ ਚਾਹੀਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਏਗੀ। ਧੰਨਵਾਦ।

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਹੁਣ ਸਾਡੀਆਂ ਰੇਡੀਓ ਤੇ ਉੱਚੀ ਉੱਚੀ ਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ। ਹਾਂਜੀ, ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 189, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਮੇਰਾ ਨਾਮ ਹੈ ਰਤਨ ਨੂਰਾ, ਔਰ ਕਾਮ ਕਰਤਾ ਹੂੰ ਖਤਮ ਪੂਰਾ ਵੇ, ਲਵ ਯੂ ਆਲ, ਭਾਵਨਾ ਕੋ ਸਮਝੋ। ਦੋਸਤੋ, ਮੈਂ ਹੂੰ ਸੁਨੀਲ ਪਾਲ, ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਕਭੀ ਨਾ ਕਹਿਣਾ ਨਾ ਜੀ ਨਾ ਜੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. You are listening.
1: Hanji Hanji, Hanji Hanji, Hanji Hanji, Radio Hanji.
2: Radio Hanji, 1674 AM, 24/7 Indian Radio, Sydney ka apna Indian Radio Station.
1: Radio Hanji.
2: Stay tuned.
3: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਹਾਂਜੀ ਹਾਂਜੀ।

0: ਰੇਡੀਓ ਹਾਂਜੀ 1674 ਏਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਇੱਕ ਵਾਰ ਫਿਰ ਤੋਂ ਉਸ ਪਸੰਦੀਦਾ ਸ਼ੋਅ ਦੇ ਵਿੱਚ ਜਿਸ ਦੇ ਅੰਦਰ ਜਾਣਕਾਰੀਆਂ ਤਾਂ ਹੈਗੀਆਂ ਹੀ ਨੇ ਪਰ ਉਹਨਾਂ ਨੂੰ ਬੜੇ ਆਸਾਨੀ ਦੇ ਨਾਲ ਬੜੀ ਸਾਦੀ ਸਰਲ ਭਾਸ਼ਾ ਦੇ ਵਿੱਚ ਤੁਹਾਡੇ ਤੱਕ ਲੈ ਕੇ ਆਉਂਦੇ ਨੇ ਡਾਕਟਰ ਸੰਦੀਪ ਕੌਰ, ਪ੍ਰੋਗਰਾਮ ਜਿਸਦਾ ਨਾਂ ਹੈ ਦੀ ਡੀਪ ਟਾਕ ਸ਼ੋਅ। ਪਿਛਲੇ ਕੁਝ ਹਫ਼ਤਿਆਂ ਦੇ ਦਰਮਿਆਨ ਅਸੀਂ ਫਿਲੋਸਫੀ ਦੀਆਂ ਗੱਲਾਂ ਕੀਤੀਆਂ, ਹੁਣ ਕੁਛ ਹੋਰ ਗੱਲਾਂ ਕਰਨੀਆਂ ਨੇ, ਪਰ ਆਓ ਕਿਹੜੀਆਂ ਗੱਲਾਂ ਕਰਨੀਆਂ ਮੈਨੂੰ ਵੀ ਨਹੀਂ ਪਤਾ। ਪਹਿਲਾਂ ਸੰਦੀਪ ਜੀ ਦਾ ਸਵਾਗਤ ਕਰਦੇ ਹਾਂ। ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ
1: ਸਤਿ ਸ਼੍ਰੀ ਅਕਾਲ ਭਾਜੀ,
0: ਠੀਕ ਠਾਕ ਹੋ?
1: ਹਾਂਜੀ ਬਿਲਕੁਲ, ਤੁਸੀਂ ਸੁਣਾਓ?
0: ਬਹੁਤ ਵਧੀਆ ਜੀ, ਬਿਲਕੁਲ ਵਧੀਆ, ਠੀਕ ਠਾਕ। ਕਿੱਦਾਂ ਫਿਰ ਅੱਜ ਹੁਣ ਇੱਕ ਨਵੀਂ ਸੀਰੀਜ਼ ਸ਼ੁਰੂ ਕਰਨ ਜਾ ਰਹੇ ਆਪਾਂ ਹੁਣ?
1: ਹਾਂਜੀ ਬਿਲਕੁਲ, ਅਸੀਂ ਸੋਚ ਰਹੇ ਸੀਗੇ ਕਿ ਵਿੱਚ ਹੀ ਦੇਖਾਂਗੇ ਕਿ ਸੀਰੀਜ਼ ਕਰਾਂਗੇ ਜਾਂ ਕੋਈ ਵੀ ਰੈਂਡਮ ਟੌਪਿਕ ਚੱਕ ਕੇ ਗੱਲ ਕਰਾਂਗੇ। ਹਾਂਜੀ, ਤੇ ਅੱਜ ਉਦਾਂ ਦਾ ਇੱਕ ਰੈਂਡਮ ਟੌਪਿਕ ਚੱਕਿਆ।
0: ਓਕੇ
1: ਹਾਂਜੀ
0: ਠੀਕ ਹੈ, ਕੀ ਹੈ ਰੈਂਡਮ ਟੌਪਿਕ?
1: ਹਾਂਜੀ ਟੌਪਿਕ ਮੈਂ ਤੁਹਾਨੂੰ ਦੱਸਦੀ ਹਾਂ, ਪਰ ਉਸ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡਾ ਫੇਵਰੇਟ ਕਲਰ ਕਿਹੜਾ ਹੈ?
0: ਉਹ ਤੁਹਾਡੀ ਅੱਜ ਸਵਾਲ ਜਵਾਬ ਏਦਾਂ ਕੋਈ ਸਪੈਸੀਫਿਕ ਨਹੀਂ, ਬਲੈਕ ਬਲੂ ਜ਼ਿਆਦਾਤਰ ਇਹੀ ਹੁੰਦੇ ਨੇ। ਮੇਰੇ ਖਿਆਲ ਨਾਲ ਕੁੜੀਆਂ ਤੋਂ ਪੁੱਛ ਲਓ ਤਾਂ ਪਿੰਕ ਰੈੱਡ ਕਹਿ ਦਿੰਦੀਆਂ ਨੇ, ਮੁੰਡੇ ਬਲੈਕ ਬਲੂ ਵਾਈਟ ਕਹਿ ਦਿੰਦੇ ਨੇ।
1: ਹਾਂਜੀ ਹਾਂਜੀ, ਮੈਨੂੰ ਪਤਾ ਨੀ, ਕਾਫੀ ਲੋਕਾਂ ਦੇ ਹੁੰਦੇ ਆ ਫੇਵਰੇਟ ਕਲਰ, ਮੇਰਾ ਵੀ ਕੋਈ ਐਵੇਂ ਪਸੰਦੀਦਾ ਕਲਰ ਹੈ
0: ਨਹੀਂ,
1: ਬਲੈਕ ਔਰ ਵਾਈਟ ਹੀ ਜ਼ਿਆਦਾ ਵਧੀਆ ਲੱਗਦਾ, ਤੇ ਉਹੀ ਦੋ ਕਲਰ ਵਧੀਆ ਲੱਗਦੇ ਆ, ਤੇ ਅਸੀਂ ਕਲਰ ਤਾਂ ਦੇਖਦੇ ਹੀ ਆ ਹਨਾ ਆਪਣੇ ਆਲੇ ਦੁਆਲੇ ਸਾਰੀ ਡਿਫਰੈਂਟ ਚੀਜ਼ਾਂ ਚ।
0: ਰਾਈਟ,
1: ਅੱਜ ਕੱਲ ਤਾਂ ਵੈਸੇ ਆਰਟੀਫਿਸ਼ਲ ਕਲਰ ਵੀ ਆਉਂਦੇ ਆ।
0: ਅੱਜ ਰੰਗਾਂ ਦੀ ਗੱਲ ਕਿੱਦਾਂ?
1: ਕਿਉਂਕਿ ਅੱਜ ਸਾਡਾ ਟੌਪਿਕ ਜਿਹੜਾ ਹੈ ਉਹ ਰੰਗਾਂ ਤੇ ਹੀ ਅਸੀਂ ਕਰਨਾ ਹੈ ਕਿ ਜਿਹੜੇ ਅਸੀਂ ਕਲਰ ਦੇਖਦੇ ਹਾਂ ਉਹ ਅਸਲ ਚ ਕਲਰ ਹੈਗੇ ਆ ਜਾਂ ਨਹੀਂ ਹੈਗੇ, ਇਹ ਅਸੀਂ ਦੇਖਦੇ ਹਾਂ। ਜਦੋਂ ਅਸੀਂ ਪੋਡਕਾਸਟ ਪੂਰਾ ਖਤਮ ਕਰਾਂਗੇ ਤਾਂ ਸਾਰੇ ਕੀ ਸੋਚਦੇ ਆ ਉਹਦੇ ਬਾਰੇ ਹਨਾ, ਤੇ ਅਸੀਂ ਅੱਜ ਕਲਰਸ ਦੀ ਗੱਲ ਕਰਨੀ ਹੈ। ਕਲਰ ਦੀ ਗੱਲ ਅਸੀਂ ਤਾਂ ਕਰ ਰਹੇ ਹਾਂ ਕਿਉਂਕਿ ਕਾਫੀ ਜਿਹੜਾ ਆ ਵਧੀਆ ਲੱਗਦਾ ਆਪਾਂ ਨੂੰ ਬਿਊਟੀ, ਜਿਹੜੀ ਜਦੋਂ ਅਸੀਂ ਨੇਚਰ ਦੀ ਗੱਲ ਕਰਦੇ ਹਾਂ ਤਾਂ ਮੋਸਟਲੀ ਆਪਾਂ ਨੂੰ ਕਲਰਸ ਤੋਂ ਹੀ ਮਿਲਦੀ ਆ ਹਨਾ। ਅਸੀਂ ਡਿਫਰੈਂਟ ਡਿਫਰੈਂਟ ਜਿਹੜੇ ਫੁੱਲ ਦੇਖਦੇ ਹਾਂ ਜਾਂ ਫਰੂਟਸ ਦੇਖਦੇ ਹਾਂ ਜਾਂ ਆਪਣੇ ਆਲੇ ਦੁਆਲੇ ਹੁਣ ਸਨਰਾਈਜ਼ ਸਨਸੈਟ ਦੇਖਦੇ ਹਾਂ ਹਨਾ, ਸਾਨੂੰ ਡਿਫਰੈਂਟ ਡਿਫਰੈਂਟ ਕਲਰ ਦੇਖਦੇ ਆ ਲੋਕ, ਮਤਲਬ ਸਪੈਸ਼ਲੀ ਸਨਰਾਈਜ਼ ਸਨਸੈਟ ਦੇਖਣ ਜਾਂਦੇ ਆ, ਔਰ ਬੜੇ ਸੋਹਣੇ ਰੰਗ ਲੱਗਦੇ ਆ ਉਹਨਾਂ ਦੇ ਨਾਲ ਹੀ ਸਾਰਾ ਕੁਛ ਸੋਹਣਾ ਲੱਗਦਾ, ਤੇ ਇਸ ਲਈ ਅਸੀਂ ਸੋਚਿਆ ਕਿ ਅੱਜ ਜਿਹੜਾ ਮੈਂ ਜਿਹੜਾ ਆਪਾਂ ਕਲਰਸ ਤੇ ਗੱਲ ਕਰਾਂਗੇ ਕਿ ਕਲਰਸ ਹੁੰਦੇ ਕੀ ਆ, ਤੇ ਸਾਨੂੰ ਇਹ ਜਿਹੜੇ ਬਲੂ ਕਿਸੇ ਦਾ ਫੇਵਰੇਟ ਬਲੂ ਔਰ ਯੈਲੋ ਹੁੰਦਾ, ਇਹ ਐਕਚੁਅਲ ਚ ਕਲਰ ਹੈਗੇ ਵੀ ਹੈਗੇ ਆ ਕਿ ਸਾਰਾ ਕੁਛ ਬਸ ਸਾਨੂੰ ਹੀ ਭੁਲੇਖਾ ਹੀ ਆ ਕਿ ਹੈਗੇ ਆ ਕਲਰ?
0: ਇਹ ਨਾ ਜਿਹੜਾ ਬਲੂ ਤੋਂ, ਚਲੋ ਤੁਸੀਂ ਗੱਲ ਕੀਤੀ ਵੀ ਬਲੂ ਜਾਂ ਯੈਲੋ ਹੈਗੇ ਨੇ, ਜਦੋਂ ਮੈਂ ਆਸਟ੍ਰੇਲੀਆ ਆਇਆ ਤੇ ਇੱਧਰ ਪੈਨਰਿਥ ਵਾਲੇ ਪਾਸੇ ਰਹਿੰਦਾ ਸੀ ਤੇ ਉੱਥੇ ਕਹਿੰਦੇ ਵੀ ਆਹ ਪਰਲੇ ਪਾਸੇ ਬਲੂ ਮਾਊਂਟੇਨ ਦੇਖਦੇ ਨੇ ਹੁਣ ਵੀ ਦੇਖਦੇ ਨੇ, ਤੇ ਉੱਥੋਂ ਬਹੁਤ ਕਲੀਅਰਲੀ ਦੇਖਦੇ ਨੇ। ਸੋ ਜਦੋਂ ਜਿਵੇਂ ਜਿਵੇਂ ਨੇੜੇ ਜਾਈ ਜਾਓ ਉੱਥੇ ਉਹੋ ਜਿਹਾ ਬਲੂ ਹੈ ਹੀ ਨਹੀਂ ਕੁਛ, ਉਹ ਸਾਰਾ ਕੁਛ ਗ੍ਰੀਨ ਹੈ। ਪਰ ਫਿਰ ਹੌਲੀ ਹੌਲੀ ਪਤਾ ਲੱਗਿਆ ਵੀ ਨਹੀਂ, ਉੱਥੇ ਉਹ ਜਿਹੜੇ ਇੱਕ ਗਮ ਟ੍ਰੀ ਹੁੰਦੇ ਨੇ, ਇਕਲਿਪਟਸ ਟ੍ਰੀਜ਼ ਹੁੰਦੇ ਨੇ, ਉਹ ਬਹੁਤ ਜ਼ਿਆਦਾ ਨੇ ਉੱਥੇ, ਉਹ ਟਾਈਨੀ ਟਾਈਨੀ ਜਿਹੇ ਆਪਣੇ ਡਰੋਪ ਸਿੱਟੀ ਜਾਂਦੇ ਨੇ ਤੇ ਐਂ ਲੱਗਦਾ ਵੀ ਉਹ ਬਲੂ ਹੈਗੇ ਨੇ। ਤੇ ਪਰ ਇਹੋ ਜਿਹੀਆਂ ਇਹ ਜਿਹੜੀ ਇਹ ਇਹ ਨੇਚਰ ਇਹ ਕੁਦਰਤੀ ਤੁਹਾਨੂੰ ਹਨਾ, ਮਤਲਬ ਇਸ ਤਰੀਕੇ ਦੇ ਨਾਲ ਜਿਹੜੀ ਆਪਣੇ ਦਿਦਾਰੇ ਦਿੰਦੀ ਹੈ। ਤੇ ਬਲੂ ਓਸ਼ਨ, ਬਲੂ ਸਕਾਈ, ਅੱਛਾ ਓਸ਼ਨ ਦੇ ਵੀ ਹੈਗੇ ਨੇ, ਕਈ ਬਲੂ ਓਸ਼ਨ ਬਲੂ ਦਿਖਦੇ ਨੇ, ਕਈ ਗ੍ਰੀਨ ਹੁੰਦੇ ਨੇ, ਇਹ ਵੀ ਇੱਕ ਫਰਕ ਹੈਗਾ। ਇਹਦੇ ਬਾਰੇ ਵੀ ਤੁਸੀਂ ਜੇ ਹੋਇਆ ਤਾਂ ਕਿਸੇ ਦਿਨ ਦੱਸਿਓ। ਪਰ ਆਪਾਂ ਮੈਨੂੰ ਲੱਗਦਾ ਕਿ ਹੁਣ ਜਦੋਂ ਤੁਸੀਂ ਰੰਗ ਦੀ ਗੱਲ ਕੀਤੀ ਹੋਵੇ ਤੇ ਆਸਮਾਨ ਤੋਂ ਸ਼ੁਰੂ ਹੁੰਦੇ ਆ, ਵੈਸੇ ਮੇਰੇ ਖਿਆਲ ਦੇ ਨਾਲ ਜਿੰਨਾ ਕੁ ਮੈਨੂੰ ਯਾਦ ਹੈ ਤੁਸੀਂ ਯੂਨੀਵਰਸ ਵਾਲੇ ਐਪੀਸੋਡ ਦੇ ਵਿੱਚ ਦੱਸਿਆ ਵੀ ਸੀਗਾ, ਬਟ ਅਗੇਨ ਜੇ ਤੁਸੀਂ ਦੱਸਣਾ ਚਾਹੋ ਕਿ ਅੱਜ ਬਲੂ ਹੈ ਪਾਣੀ ਪਾਣੀ ਪਾਣੀ ਪਾਣੀ ਨਹੀਂ, ਪਰ ਅੱਜ ਬਲੂ ਕਿਉਂ ਹੈ ਸਕਾਈ ਸਕਾਈ?
1: ਹਾਂਜੀ, ਜਦੋਂ ਅਸੀਂ ਕਲਰ ਦੀ ਜਿੱਦਾਂ ਬਲੂ ਦੀ ਤੁਸੀਂ ਗੱਲ ਕੀਤੀ, ਸਭ ਤੋਂ ਪਹਿਲਾਂ ਮਤਲਬ ਮੈਨੂੰ ਲੱਗਦਾ ਮੋਸਟ ਕਾਮਨ ਕੁਐਸਚਨ ਇਹੀ ਹੈ ਕਿ ਸਾਡਾ ਸਕਾਈ ਬਲੂ ਕਿਉਂ ਆ ਹਨਾ, ਸਾਡੇ ਓਸ਼ੀਅਨਸ ਜਿਹੜੇ ਉਹਨਾਂ ਦਾ ਕਲਰ ਇਹ ਹੈ ਕਿ ਬਹੁਤ ਲੋਕ ਇਹ ਸੋਚਦੇ ਆ ਕਿ ਜਿਹੜੇ ਓਸ਼ੀਅਨ ਬਲੂ ਆ ਇਸ ਕਰਕੇ ਸਕਾਈ ਬਲੂ ਆ ਕਿ ਉਹ ਰਿਫਲੈਕਸ਼ਨ ਦਿੰਦੇ ਆ, ਬਟ ਇਹ ਟਰੂ ਨਹੀਂ ਹੈਗਾ। ਜਦੋਂ ਅਸੀਂ ਕਲਰਸ ਦੀ ਗੱਲ ਕਰਦੇ ਹਾਂ ਤੇ ਜਿਹੜੀ ਕਲਰਸ ਜਿਹੜੇ ਪ੍ਰੋਡਿਊਸ ਹੁੰਦੇ ਆ, ਇਹ ਹੌਲੀ ਹੌਲੀ ਮੈਂ ਐਕਸਪਲੇਨ ਕਰੂੰਗੀ ਕਿ ਪ੍ਰੋਡਿਊਸ ਹੁੰਦੇ, ਜਿਵੇਂ ਮੈਂ ਪਹਿਲਾਂ ਕਿਹਾ ਕਿ ਕਲਰਸ ਅਸਲ ਚ ਹੈਗੇ ਵੀ ਹੈ ਜਾਂ ਨਹੀਂ ਹੈਗੇ। ਤੇ ਇਹ ਜਿਹੜੀ ਇਹ ਜਿਹੜਾ ਫੀਨੋਮੀਨਾ ਬੇਸਿਕਲੀ ਇਹ ਪਹੁੰਚਦਾ ਹੈ ਸਨਲਾਈਟ ਦੇ ਉੱਤੇ ਜਿਹੜੀ ਸਨਲਾਈਟ ਸਾਡੇ ਕੋਲ ਆਉਂਦੀ ਆ ਉਹ ਸਨਲਾਈਟ ਜਿਹੜੀ ਹੁੰਦੀ ਆ ਉਹ ਕਲਰ ਉਹਦੀ ਵਜ੍ਹਾ ਨਾਲ ਸਾਨੂੰ ਦਿਖਦੇ ਆ ਹਨਾ ਜਦੋਂ ਜਿਹੜੀ ਆ ਆਪਾਂ ਜਿਹੜੀ ਤੁਸੀਂ ਯੂਨੀਵਰਸ ਵਾਲੇ ਐਪੀਸੋਡ ਦੀ ਗੱਲ ਕੀਤੀ ਸੀ ਉਹਦੇ ਚ ਵੀ ਕੀਤੀ ਸੀ ਕਿ 8 ਮਿੰਟ ਬਾਅਦ ਜਿਹੜੀ ਆ ਜਦੋਂ ਸੂਰਜ ਤੋਂ ਰੋਸ਼ਨੀ ਨਿਕਲਦੀ ਆ 8 ਮਿੰਟ ਬਾਅਦ ਉਹ ਅਰਥ ਤੇ ਪਹੁੰਚਦੀ ਆ ਹਨਾ ਤੇ ਇਹ ਜਿਹੜੀ ਸਨਲਾਈਟ ਹੁੰਦੀ ਹੈਗੀ ਆ ਇਹ ਡਿਫਰੈਂਟ ਡਿਫਰੈਂਟ ਰੇਜ਼ ਦੀ ਬਣੀ ਹੁੰਦੀ ਆ ਮਤਲਬ ਅਲੱਗ ਅਲੱਗ ਇਹਨੂੰ ਅਸੀਂ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਕਹਿ ਦਿੰਦੇ ਹਾਂ ਇੱਕ ਮਤਲਬ ਇੱਕ ਸਪੈਕਟ੍ਰਮ ਜਿਹਾ ਹੁੰਦਾ ਜਿਹ ਚ ਅਲੱਗ ਅਲੱਗ ਰੇਜ਼ ਹੁੰਦੀਆਂ ਜਿਹਦੇ ਚ ਸਾਡੀਆਂ ਐਕਸ ਰੇਜ਼ ਆ ਗਈਆਂ ਗਾਮਾ ਰੇਜ਼ ਆ ਗਈਆਂ ਵਿਜ਼ੀਬਲ ਰੇਜ਼ ਕੁਛ ਆਪਾਂ ਸੁਣੀਆਂ ਹੁੰਦੀਆਂ ਕਾਮਨ ਲੈਂਗੁਏਜ ਹਨਾ ਆਪਣੀ ਡਿਫਰੈਂਟ ਡਿਫਰੈਂਟ ਅਸੀਂ ਜਿਹੜਾ ਰੇਡੀਓ ਤੇ ਗੱਲ ਕਰ ਰਹੇ ਹਾਂ ਜਾਂ ਰੇਡੀਓ ਸਾਰੇ ਸੁਣ ਰਹੇ ਆ ਉਹ ਵੀ ਜਿਹੜਾ ਇਹਨਾਂ ਵੇਵਸ ਦੀ ਵਜ੍ਹਾ ਨਾਲ ਸੁਣ ਰਹੇ ਹਨ ਕਮਿਊਨੀਕੇਸ਼ਨ ਵੇਵਸ ਹੁੰਦੀਆਂ ਤੇ ਇਹ ਜਿਹੜਾ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਜਿਹੜਾ ਹੁੰਦਾ ਸਨਲਾਈਟ ਦਾ ਇਹਨੂੰ ਅਸੀਂ ਇਹਦੀ ਵਜ੍ਹਾ ਨਾਲ ਇਹਦੇ ਵਿੱਚੋਂ ਸਾਨੂੰ ਕਲਰ ਦਿਖਦੇ ਆ ਜਿਹਨੂੰ ਅਸੀਂ ਵਿਜ਼ੀਬਲ ਲਾਈਟ ਕਹਿੰਦੇ ਹਾਂ ਸੋ ਇਹ ਜਿਹੜਾ ਸਪੈਕਟ੍ਰਮ ਦੀ ਮੈਂ ਗੱਲ ਕਰਦੀ ਹਾਂ ਮਤਲਬ ਹੁੰਦਾ ਜਿੱਦਾਂ ਆਪਾਂ ਓਸ਼ੀਅਨਸ 'ਚ ਵੇਵਸ ਦੇਖਦੇ ਹਾਂ ਨਾ ਇੱਕ ਵੇਵ ਤੋਂ ਦੂਸਰੀ ਵੇਵ ਜਿਹੜੀ ਆ ਇੱਦਾਂ ਹੀ ਲਾਈਟ ਜਿਹੜੀ ਆ ਉਹਦੇ ਵਿੱਚ ਵੀ ਐਵੇਂ ਵੇਵਸ ਹੁੰਦੀਆਂ ਆ ਤੇ ਉਹ ਦੋ ਵੇਵ ਜਿੱਦਾਂ ਓਸ਼ੀਅਨ ਦੀ ਵੇਵ ਦੀ ਅਸੀਂ ਗੱਲ ਕਰਦੇ ਇੱਕ ਵੇਵ ਤੋਂ ਦੂਜੀ ਵੇਵ ਤੱਕ ਕਿੰਨਾ ਡਿਸਟੈਂਸ ਆ ਮਤਲਬ ਉਹਦੀ ਲੈਂਥ ਕਿੰਨੀ ਆ ਉਹਦੇ ਬੇਸ ਦੇ ਉੱਤੇ ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੀਆਂ ਵੇਵਸ ਹੁੰਦੀਆਂ ਆ ਜਿੱਦਾਂ ਕਿਸੇ ਦੀ ਲੈਂਥ ਬਹੁਤ ਘੱਟ ਹੁੰਦੀ ਆ ਕੁਛ ਸੈਂਟੀਮੀਟਰ ਤੱਕ ਦੀ ਹੋ ਗਈ ਹਨਾ ਕਿਸੇ ਦੀ ਲੈਂਥ ਜਿਵੇਂ ਰੇਡੀਓ ਵੇਵਸ ਹੋ ਗਈਆਂ ਇਹਨਾਂ ਦੀ ਲੈਂਥ ਬਹੁਤ ਜ਼ਿਆਦਾ ਹੁੰਦੀ ਹੈ ਨਾ ਕਿਲੋਮੀਟਰ ਤੱਕ ਵੀ ਹੋ ਸਕਦੀ ਆ ਸੋ ਇਹ ਸਾਰੀ ਚੀਜ਼ਾਂ ਜਿਹੜੀਆਂ ਇਹ ਸਨਲਾਈਟ ਚ ਹੁੰਦੀਆਂ ਤੇ ਇਹਨਾਂ ਦੇ ਵਿੱਚੋਂ ਅਸੀਂ ਜਿਹੜੇ ਐਜ਼ ਅ ਹਿਊਮਨ ਅਸੀਂ ਸਿਰਫ ਵਿਜ਼ੀਬਲ ਲਾਈਟਸ ਦੇਖ ਸਕਦੇ ਹਾਂ ਅਸੀਂ ਹੋਰ ਕੁਛ ਨਹੀਂ ਦੇਖ ਸਕਦੇ ਹੈਗੇ ਹਨਾ ਜਿਹਦੀ ਜਿਹੜੀ ਆ ਲੈਂਥ ਜਿਹੜੀ 300 ਤੋਂ ਲੈ ਕੇ 700 ਨੈਨੋਮੀਟਰ ਜਿਹੜਾ ਸਾਈਜ਼ ਹੁੰਦਾ ਇਹਨਾਂ ਵੇਵਸ ਦਾ ਉਹੀ ਵੇਵਸ ਅਸੀਂ ਦੇਖ ਸਕਦੇ ਹਾਂ ਅਸੀਂ ਹੋਰ ਕੋਈ ਵੇਵਸ ਨਹੀਂ ਦੇਖ ਸਕਦੇ ਨਾ ਹੀ ਅਸੀਂ ਅਲਟਰਾਵਾਇਲਟ ਦੇਖ ਸਕਦੇ ਹਾਂ ਹਨਾ ਜਿਹੜੀ ਸਨਲਾਈਟ ਤੋਂ ਆਉਂਦੀ ਆ ਜਿਹੜੀ ਸਾਨੂੰ ਪਤਾ ਹੈ ਕੈਂਸਰ ਕੋਜ਼ਿੰਗ ਹੁੰਦੀ ਆ ਨਾ ਹੀ ਅਸੀਂ ਐਕਸ ਰੇਜ਼ ਦੇਖ ਸਕਦੇ ਹਾਂ ਨਾ ਹੀ ਅਸੀਂ ਗਾਮਾ ਵੇਵਸ ਦੇਖ ਸਕਦੇ ਹਾਂ ਤੇ ਨਾ ਹੀ ਅਸੀਂ ਜਿਹੜੀਆਂ ਮਾਈਕਰੋਵੇਵ ਜਾਂ ਇਨਫਰਾਰੈਡ ਵੇਵ ਜਾਂ ਹੀ ਰੇਡੀਓ ਵੇਵ ਦੇਖ ਸਕਦੇ ਹਾਂ ਹੁਣ ਜਿਹੜੀਆਂ ਇਹ ਐਕਸ ਰੇਜ਼ ਅਲਟਰਾਵਾਇਲਟ ਤੇ ਗਾਮਾ ਵੇਵਸ ਹੁੰਦੀਆਂ ਇਹਨਾਂ ਦੀ ਵੇਵ ਲੈਂਥ ਜਿਹੜੀ ਆ ਜਿੱਦਾਂ ਮੈਂ ਦੱਸਿਆ ਦੋ ਵੇਵਸ ਦੇ ਵਿੱਚ ਜਿਹੜੀ ਆ ਡਿਸਟੈਂਸ ਹੈਗਾ ਉਹ ਸਾਡੀ ਵਿਜ਼ੀਬਲ ਲਾਈਟ ਤੋਂ ਘੱਟ ਹੁੰਦਾ ਤੇ ਜਿਹੜੀਆਂ ਅੱਗੇ ਸਾਡੀਆਂ ਰੇਡੀਓ ਵੇਵਸ ਹੈਗੀਆਂ ਇਹਨਾਂ ਦਾ ਵੱਧ ਹੁੰਦਾ ਹੈ ਨਾ ਮਾਈਕਰੋਵੇਵ ਦਾ ਜਾਂ ਰੇਡੀਓ ਵੇਵ ਦਾ ਇਸ ਲਈ ਜਦੋਂ ਪਹਿਲਾਂ ਜਿਹੜੇ ਟੀਵੀ ਹੁੰਦੇ ਸੀ ਤੁਹਾਨੂੰ ਯਾਦ ਹੋਣੇ ਕਿ ਉਹਨਾਂ ਦੇ ਐਂਟੀਨਾਸ ਕਿੱਡੇ ਕਿੱਡੇ ਵੱਡੇ ਹੁੰਦੇ ਸੀਗੇ ਹਨਾ ਤੇ ਉਹ ਕਿਉਂਕਿ ਕਮਿਊਨੀਕੇਸ਼ਨ ਪਹਿਲਾਂ ਜਦੋਂ ਸ਼ੁਰੂ ਹੀ ਹੋਇਆ ਕਮਿਊਨੀਕੇਸ਼ਨ ਦਾ ਤਾਂ ਉਸ ਟਾਈਮ ਰੇਡੀਓ ਵੇਵਸ ਯੂਜ਼ ਕਰਦੇ ਸੀ ਤੇ ਰੇਡੀਓ ਵੇਵਸ ਦੀ ਜਿੰਨੀ ਜ਼ਿਆਦਾ ਲੈਂਥ ਹੋਊਗੀ ਉਨਾ ਹੀ ਤੁਹਾਨੂੰ ਜ਼ਿਆਦਾ ਵੱਡਾ ਸਿਸਟਮ ਚਾਹੀਦਾ ਹੁੰਦਾ ਹੈਗਾ ਉਹਨੂੰ ਮਤਲਬ ਕਮਿਊਨੀਕੇਟ ਕਰਨ ਦੇ ਲਈ ਹਨਾ ਵੇਵਸ ਨੂੰ ਪਾਸ ਹੋਣ ਦੇ ਲਈ ਇਸ ਲਈ ਉਸ ਟਾਈਮ ਦੇ ਉੱਤੇ ਐਂਟੀਨਾ ਜਿਹੜੇ ਆ ਵੱਡੇ ਹੁੰਦੇ ਸੀਗੇ ਰੇਡੀਓ ਵੇਵਸ ਦੇ ਅਕੋਰਡਿੰਗ ਟੀਵੀ ਔਰ ਰੇਡੀਓ ਦੇ ਹਨਾ ਬਟ ਹੌਲੀ ਹੌਲੀ ਜਿੱਦਾਂ ਚਲੋ ਰਿਸਰਚ ਹੋਈ ਤਾਂ ਪਤਾ ਚੱਲਿਆ ਕਿ ਕਮਿਊਨੀਕੇਸ਼ਨ ਦੇ ਲਈ ਛੋਟੀਆਂ ਜਿਹੜੀ ਛੋਟੇ ਸਾਈਜ਼ ਦੀਆਂ ਵੇਵਸ ਹੁੰਦੀਆਂ ਜਿਹੜੀਆਂ ਮਤਲਬ ਛੋਟੀ ਲਾਈਟ ਜਿਹੜੀ ਹੁੰਦੀ ਆ ਸਾਈਜ਼ ਦੀ ਉਹ ਜ਼ਿਆਦਾ ਵਧੀਆ ਹੁੰਦੀ ਆ ਇਸ ਲਈ ਹੁਣ ਜਿਵੇਂ ਜਿਵੇਂ ਟਾਈਮ ਲੰਘਦਾ ਜਾ ਰਿਹਾ ਹੁਣ ਤਾਂ ਆਪਾਂ ਨੂੰ ਫੋਨ ਆਪਣੇ ਫੋਨ ਤੋਂ ਹੀ ਕਮਿਊਨੀਕੇਸ਼ਨ ਹੋ ਜਾਂਦੀ ਹੈ ਹਨਾ ਤਾਂ ਹੁਣ ਸਾਨੂੰ ਕੋਈ ਨਾਲ ਕੈਰੀ ਐਂਟੀਨਾ ਕੈਰੀ ਕਰਨ ਦੀ ਲੋੜ ਨਹੀਂ ਹੈਗੀ ਵੱਡੇ ਵੱਡੇ ਹਨਾ ਤੇ ਉਹਨਾਂ ਦੇ ਵਿੱਚੋਂ ਜਿਹੜੀਆਂ ਇੰਪੋਰਟੈਂਟ ਤਾਂ ਸਾਰੀਆਂ ਹੁੰਦੀਆਂ ਜਿਵੇਂ ਜਿੱਦਾਂ ਮੈਂ ਦੱਸਿਆ ਕਿ ਰੇਡੀਓ ਵੇਵ ਜਿਹੜੀਆਂ ਆਪਾਂ ਰੇਡੀਓ ਜਾਂ ਟੀਵੀ ਜਿਹੜਾ ਸਾਡਾ ਕਮਿਊਨੀਕੇਸ਼ਨ ਦਾ ਸਿਸਟਮ ਆ ਜੀਪੀਐਸ ਆ ਉਹ ਸਾਰੇ ਦੇ ਲਈ ਹਨਾ ਯੂਜ਼ ਹੁੰਦੀਆਂ ਤੇ ਉਸ ਤੋਂ ਇਲਾਵਾ ਸਾਡੇ ਸੈੱਲ ਫੋਨਸ ਹੋ ਗਏ ਉਹਨਾਂ ਲਈ ਯੂਜ਼ ਹੁੰਦੀਆਂ ਫਿਰ ਮਾਈਕਰੋਵੇਵਸ ਅਸੀਂ ਜਿਹੜੀ ਮਾਈਕਰੋਵੇਵ ਯੂਜ਼ ਕਰਦੇ ਹਾਂ ਘਰਾਂ ਦੇ ਵਿੱਚ ਉਹ ਯੂਜ਼ ਹੁੰਦੇ ਆ ਉਹਦੇ ਚ ਵੀ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਆਪਣੇ ਮਾਈਕਰੋਵੇਵ ਦਾ ਜਿਹੜਾ ਫਰੰਟ ਵਿੰਡੋ ਹੁੰਦੀ ਆ ਜਿਹਦੇ ਚ ਸ਼ੀਸ਼ਾ ਲੱਗਿਆ ਹੁੰਦਾ ਨਾ ਉਹਦੇ ਛੋਟੇ ਛੋਟੇ ਹੋਲਸ ਹੁੰਦੇ ਆ
0: ਹਾਂਜੀ ਹਾਂਜੀ
1: ਤੇ ਉਹ ਹੋਲਸ ਜਿਹੜੇ ਹੁੰਦੇ ਆ ਉਹਨਾਂ ਦਾ ਸਾਈਜ਼ ਜਿਹੜਾ ਇਹ ਜਿਹੜੀ ਆ ਲਾਈਟ ਦੇ ਸਾਈਜ਼ ਤੋਂ ਘੱਟ ਹੁੰਦਾ ਮਤਲਬ ਜਿਹੜੀ ਲਾਈਟ ਉਹਦੇ ਵਿੱਚ ਯੂਜ਼ ਹੁੰਦੀ ਆ ਐਨਰਜੀ ਕਹਿ ਲਓ ਤੁਸੀਂ ਚਾਹੇ ਲਾਈਟ ਕਹਿ ਲਓ ਮਾਈਕਰੋਵੇਵ ਦੇ ਵਿੱਚ ਯੂਜ਼ ਹੁੰਦੀ ਆ ਉਹਦੇ ਨਾਲੋਂ ਘੱਟ ਦਾ ਸਾਈਜ਼ ਹੁੰਦਾ ਤੇ ਉਹ ਛੋਟੇ ਛੋਟੇ ਹੁੰਦੇ ਤਾਂ ਕਿ ਉਹ ਬਾਹਰ ਨਾ ਨਿਕਲੇ ਹਨਾ ਉਹਦੀ ਜਿਹੜੀ ਵੇਵਸ ਹੈਗੀਆਂ ਤੇ ਇਨਫਰਾਰੈਡ ਵੇਵਸ ਆ ਜਾਂਦੀਆਂ ਜਿਹੜੀਆਂ ਰੈੱਡ ਤੋਂ ਜਿਹੜੀਆਂ ਥੋੜੀ ਵੱਡੀ ਮਤਲਬ ਰੈੱਡ ਤੋਂ ਵੱਡੀ ਲੈਂਥ ਹੁੰਦੀ ਆ ਜਿਹਨਾਂ ਦੀ ਉਹ ਸਾਡੇ ਰਿਮੋਟ ਵਗੈਰਾ ਹੋ ਗਏ ਹਨਾ ਉਹ ਸਾਰੇ ਇਹਦੇ ਵਿੱਚ ਇਹਨਾਂ ਨੂੰ ਯੂਜ਼ ਕਰਦੇ ਆ ਇਨਫਰਾਰੈੱਡ ਨੂੰ ਫਿਰ

0: ਡਾਕਟਰਸ ਨੂੰ। ਹਾਂਜੀ, ਤੇ ਜਿਹੜੇ ਨਿਊਕਲੀਅਰ ਪਲਾਂਟਸ ਹੁੰਦੇ ਉਹ ਸਾਡੇ ਸਭ ਤੋਂ ਛੋਟੇ ਸਾਈਜ਼ ਦੀਆਂ ਜਿਹੜੀਆਂ ਗਾਮਾ ਵੇਵਸ ਹੁੰਦੀਆਂ, ਜਿਹੜੀਆਂ ਮਤਲਬ ਮੀਟਰ ਦਾ 12ਵਾਂ ਹਿੱਸਾ ਜਿਹੜਾ ਜਿਹੜਾ ਜਾ ਕੇ ਜਿਹੜਾ 10 ਦੇ ਆ, 10 ਨੂੰ ਤੁਸੀਂ 12 ਵਾਰ ਮਲਟੀਪਲਾਈ ਕਰ ਦੋ, ਇੰਨਾ ਛੋਟਾ ਹੁੰਦਾ ਉਹ ਮੀਟਰ ਤੋਂ, ਹਨਾ।
1: ਅੱਛਾ,
0: ਮਤਲਬ ਇੰਨੀਆਂ ਜ਼ੀਰੋਆਂ ਪਿੱਛੇ ਲੱਗੂਗੀਆਂ ਉਹਦੇ, ਇੰਨੇ ਗੁਣਾ ਛੋਟਾ ਉਹ ਮੀਟਰ ਤੋਂ ਹੁੰਦਾ, ਮਤਲਬ ਇੰਨਾ ਛੋਟਾ ਸਾਈਜ਼ ਹੁੰਦਾ ਜਿਹੜੇ ਨਿਊਕਲੀਅਰ ਪਾਰਟਸ ਹੁੰਦੀਆਂ। ਤੇ ਇਹ ਸਾਰੀਆਂ ਜਿਹੜੀਆਂ ਉਹਨਾਂ ਲਾਈਟ ਜਿਹੜੀ ਸਾਡੇ ਤੱਕ ਪਹੁੰਚਦੀ ਆ ਉਹਦੇ ਵਿੱਚ ਸਾਰੀਆਂ ਵੇਵਸ ਹੁੰਦੀਆਂ, ਬਟ ਇਹਨਾਂ ਚੋਂ ਜਿਹੜੀਆਂ ਅਸੀਂ ਦੇਖ ਸਕਦੇ ਹਾਂ, ਜਿੱਦਾਂ ਮੈਂ ਪਹਿਲੇ ਦੱਸਿਆ, ਉਹ ਵਿਜ਼ੀਬਲ ਲਾਈਟਸ ਹੁੰਦੀਆਂ, ਜਿਹਦੇ ਵਿੱਚ ਸ਼ਾਇਦ ਤੁਸੀਂ ਸੁਣਿਆ ਹੋਵੇ ਫਿਜ਼ਿਕਸ ਦੀ ਕਲਾਸ ਦੇ ਵਿੱਚ ਅਸੀਂ ਬੋਲਦੇ ਹੁੰਦੇ ਸੀ ਵਿਵ ਗਿਓਰ ਕਰਕੇ ਬੋਲਦੇ ਹੁੰਦੇ ਸੀ, ਵਾਇਲਟ ਇੰਡੀਗੋ ਬਲੂ, ਹਾਂਜੀ ਵਾਇਲਟ ਇੰਡੀਗੋ ਬਲੂ ਗ੍ਰੀਨ ਯੈਲੋ ਔਰੇਂਜ ਰੈਡ, ਹਨਾ। ਇਹਦੇ ਚ ਜਿਹੜੀ ਬਲੂ ਹੁੰਦੀ ਹੈ, ਹਾਂਜੀ ਜਿਹੜੀ ਬਲੂ ਹੁੰਦੀ ਹੈ ਇਹਦੀ ਸਭ ਤੋਂ ਘੱਟ ਵੇਵ ਲੈਂਥ ਹੁੰਦੀ ਹੈ, ਸੋਰੀ ਵਾਇਲਟ ਦੀ ਜਿਹੜੀ ਸਭ ਤੋਂ ਘੱਟ ਵੇਵ ਲੈਂਥ ਹੁੰਦੀ ਹੈ ਕਿਉਂਕਿ ਵੀ ਤੋਂ ਸ਼ੁਰੂ ਹੁੰਦਾ ਨਾ, ਮਤਲਬ ਇਹਨਾਂ ਦੀ ਦੋ ਜਿਹੜੀਆਂ ਵੇਵਸ ਆ ਉਹਨਾਂ ਦੇ ਵਿੱਚ ਡਿਸਟੈਂਸ ਬਹੁਤ ਘੱਟ ਹੋਗਾ। ਤੇ ਰੈਡ ਜਿਹੜਾ ਹੁੰਦਾ ਉਹਦਾ ਉਹਦਾ ਮਤਲਬ ਇਹਨਾਂ ਵਿਜ਼ੀਬਲ ਲਾਈਟਸ ਦੇ ਵਿੱਚ ਸਭ ਤੋਂ ਜ਼ਿਆਦਾ ਲੈਂਥ ਹੁੰਦੀ ਹੈ।
1: ਰੇਨਬੋ ਦਾ ਵੀ ਇਹੀ ਆਲਮੋਸਟ ਕਲਰ ਹਨਾ, ਇਦਾਂ ਦਾ ਹੀ ਹੁੰਦਾ ਹੁੰਦਾ।
0: ਹਾਂਜੀ ਹਾਂਜੀ ਸੇਮ, ਤੁਸੀਂ ਕਈ ਵਾਰ ਈਵਨ ਰੇਨਬੋ ਨੂੰ ਛੱਡ ਕੇ ਜਦੋਂ ਤੁਸੀਂ ਮੰਨ ਲਓ ਤੁਹਾਡੀ ਕੋਈ ਬਾਲਕਨੀ ਆ, ਜਿਵੇਂ ਜਿਵੇਂ ਮੇਰੇ ਮੇਰੇ ਘਰ ਦੀ ਬਾਲਕਨੀ ਆ, ਸ਼ੀਸ਼ਾ ਮਤਲਬ ਸਿੱਧੀ ਸਨਲਾਈਟ ਪੈਂਦੀ ਹੈ ਨਾ, ਤੇ ਕਈ ਵਾਰ ਸ਼ੀਸ਼ੇ ਦੇ ਵਿੱਚੋਂ ਮੈਨੂੰ ਥੱਲੇ ਉਹ ਕਲਰਸ ਦਿਖਦੇ ਆ।
1: ਓਕੇ,
0: ਉਹ ਮੈਂ ਅੱਗੇ ਗੱਲ ਕਰੂੰਗੀ। ਤੇ ਉਹ ਸੇਮ ਕਲਰ ਜਿਹੜੇ ਤੁਹਾਨੂੰ ਰੇਨਬੋ ਚ ਦਿਖਦੇ ਆ, ਉਹੀ ਕਲਰ ਜਿਹੜੇ ਇਹ 7 ਕਲਰ ਹੈਗੇ ਆ, ਇਹ ਆਪਾਂ ਨੂੰ ਦਿਖਦੇ ਹੈਗੇ ਆ। ਤੇ ਇਹ ਜਿਹੜੇ ਆ, ਕਿਉਂਕਿ ਜਦੋਂ ਮੈਂ ਹੁਣ ਸਕਾਈ ਦੀ ਗੱਲ ਕਰਾਂ ਤਾਂ ਸਕਾਈ ਜਿਹੜਾ ਹੁੰਦਾ ਆ, ਜਦੋਂ ਇਹ ਸਨਲਾਈਟ ਸਾਡੇ ਜਿਹੜੀ ਸਨ ਤੋਂ ਨਿਕਲ ਕੇ ਆਉਂਦੀ ਹੈਗੀ ਆ ਐਟਮੋਸਫੇਅਰ ਦੇ ਵਿੱਚ, ਤਾਂ ਐਟਮੋਸਫੇਅਰ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਗੈਸਿਸ ਪ੍ਰੈਜੈਂਟ ਹੁੰਦੀਆਂ, ਬਹੁਤ ਸਾਰੇ ਜਿਹੜੇ ਆ ਮਿੱਟੀ ਦੇ ਜਿਹੜੇ ਆ ਜਿਹੜੇ ਕਣ ਹੁੰਦੇ ਆ ਨਾ, ਡਸਟ ਵਗੈਰਾ ਪਾਰਟੀਕਲ, ਸਾਰੇ ਡਿਫਰੈਂਟ ਡਿਫਰੈਂਟ ਪਾਰਟੀਕਲ ਹੁੰਦੇ ਆ। ਤੇ ਇਹ ਜਿਹੜੀ ਆ, ਕਿਉਂਕਿ ਇਹਦੀ ਵੇਵ ਲੈਂਥ ਜਿਹੜੀ ਆ ਬਲੂ ਦੀ ਘੱਟ ਹੁੰਦੀ ਆ, ਇਸ ਲਈ ਇਹ ਜ਼ਿਆਦਾ ਖਿਲਰ ਜਾਂਦੀ ਹੈ ਜਿਹੜੀ ਲਾਈਟ ਹੁੰਦੀ ਆ, ਇਹ ਖਿਲਰ ਜ਼ਿਆਦਾ ਜਾਂਦੀ ਹੈ। ਤੇ ਜਿਹੜੀ ਰੈੱਡ ਹੁੰਦੀ ਆ ਉਹ ਘੱਟ ਖਿਲਰਦੀ ਆ, ਕਿਉਂਕਿ ਉਹ ਸਾਨੂੰ ਫਿਰ ਨਜ਼ਰ ਵੀ ਨਹੀਂ ਆਉਂਦੀ, ਹੈ ਨਾ। ਇਸ ਲਈ ਸਾਨੂੰ ਜਿਹੜਾ ਸਕਾਈ ਬਲੂ ਲੱਗਦਾ ਆ, ਕਿਉਂਕਿ ਜਿਹੜੇ ਆ ਪਾਰਟੀਕਲਸ ਬੜੇ ਡੈਂਸ ਹੁੰਦੇ ਆ ਔਰ ਉਹਨਾਂ ਨੂੰ ਖਿਲਾਰ ਦਿੰਦੇ ਆ ਇਸ ਲਾਈਟ ਨੂੰ, ਤੇ ਜਦੋਂ ਲਾਈਟ ਨੇ ਖਿਲਰ ਜਾਣਾ ਤਾਂ ਬਲੂ ਕਲਰ ਜ਼ਿਆਦਾ, ਜਿਹੜਾ ਬਲੂ ਕਲਰ ਵਾਲੀ ਜਿਹੜੀ ਵੇਵ ਲੈਂਥ ਹੈਗੀ ਆ, ਵੇਵ ਹੈਗੀ ਆ, ਉਹ ਜ਼ਿਆਦਾ ਖਿਲਰ ਜਾਂਦੀ ਆ, ਇਸ ਲਈ ਜਿਹੜਾ ਸਾਨੂੰ ਬਲੂ ਕਲਰ ਜ਼ਿਆਦਾ ਦਿਖਦਾ ਹੈ ਕੰਪੈਰੇਟਿਵਲੀ ਜਿਹੜਾ ਰੈੱਡ ਕਲਰ ਦੇ, ਹਨਾ। ਹਾਂਜੀ, ਪਰ ਜੇ ਤੁਸੀਂ ਦੇਖੋ ਜਦੋਂ ਅਸੀਂ ਸਨਰਾਈਜ਼ ਦੇਖਦੇ ਹਾਂ ਜਾਂ ਸਨਸੈਟ ਦੇਖਦੇ ਹਾਂ, ਤਾਂ ਉਸ ਟਾਈਮ ਦੇ ਉੱਤੇ ਸਾਨੂੰ ਰੈੱਡ ਜਾਂ ਔਰੇਂਜ ਕਲਰ ਜ਼ਿਆਦਾ ਦਿਖਦਾ ਆ, ਹਨਾ। ਉਹ ਸਾਨੂੰ ਇਸ ਲਈ ਦਿਖਦਾ ਹੈ ਕਿਉਂਕਿ ਜਿਹੜਾ ਉਸ ਟਾਈਮ ਦੇ ਉੱਤੇ ਸਨ ਦੀਆਂ ਜਿਹੜੀਆਂ ਰੇਜ਼ ਸਾਡੇ ਤੱਕ ਪਹੁੰਚਣ 'ਚ ਉਹਨੂੰ ਬਹੁਤ ਜ਼ਿਆਦਾ ਡਿਸਟੈਂਸ ਕਵਰ ਕਰਨਾ ਪੈਂਦਾ, ਕਿਉਂਕਿ ਉਹ ਬਿਲਕੁਲ, ਜੇ ਤੁਸੀਂ ਇੱਦਾਂ ਮੰਨੋ ਕਿ ਸਾਡੀ ਸਨ ਦੀ ਅਰਥ ਦੀ ਸਾਈਡ ਤੇ ਹੁੰਦਾ, ਹਨਾ, ਸਨ ਸਾਡੇ ਈਸਟ ਜਾਂ ਵੈਸਟ 'ਚ ਹੁੰਦਾ ਸਾਨੂੰ ਪਤਾ, ਤਾਂ ਉਸ ਟਾਈਮ ਉਸ ਜਿਹੜੀ ਆ ਟਾਈਮ ਤੇ ਸਾਡੀ ਜਿਹੜੀ ਅਰਥ ਤੱਕ ਰੇਜ਼ ਨੂੰ ਪਹੁੰਚਣ ਲਈ ਜ਼ਿਆਦਾ ਟਾਈਮ ਲੱਗਦਾ। ਹੁਣ ਇੰਨਾ ਜਦੋਂ ਟਾਈਮ ਜ਼ਿਆਦਾ ਲੱਗਦਾ ਹੈ ਤੇ ਜਿਹੜੀਆਂ ਬਲੂ ਰੇਜ਼ ਜਿਹੜੀਆਂ ਹੁੰਦੀਆਂ ਉਹ ਪਹਿਲਾਂ ਹੀ ਖਿਲਰਦੀਆਂ ਸ਼ੁਰੂ ਹੋ ਜਾਂਦੀਆਂ, ਤਾਂ ਉਹ ਰਸਤੇ 'ਚ ਮਤਲਬ ਇੱਧਰ ਉੱਧਰ ਖਿਲਰ ਜਾਂਦੀਆਂ, ਤਾਂ ਉਹ ਸਾਨੂੰ ਇੰਨੀਆਂ ਨਜ਼ਰ ਨਹੀਂ ਆਉਂਦੀਆਂ ਜਿੰਨਾ ਕਿ ਸਾਨੂੰ ਰੈੱਡ ਨਜ਼ਰ ਆਉਂਦਾ ਹੈ। ਰੈੱਡ ਜਿਹੜਾ ਹੈ ਉਹ ਮੌਜੂਦ ਰਹਿ ਜਾਂਦਾ ਹੈ ਹਵਾ ਦੇ ਵਿੱਚ, ਤੇ ਜਿਹੜਾ ਬਲੂ ਜਿਹੜਾ ਉਹ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਨੂੰ ਹਿਊਮਨਸ ਨੂੰ ਦੇਖਣ ਨੂੰ ਨਹੀਂ ਮਿਲਦਾ। ਇਸੇ ਸਾਨੂੰ ਉਸ ਟਾਈਮ ਦੇ ਉੱਤੇ ਜਿਹੜਾ ਸਨਰਾਈਜ਼ ਤੇ ਸਨਸੈਟ ਜ਼ਿਆਦਾ ਰੈੱਡ ਲੱਗਦਾ ਹੈ ਕੰਪੈਰੇਟਿਵਲੀ ਬਲੂ ਲੱਗਣ ਦੀ। ਸੇਮ ਹੀ ਜੇ ਤੁਸੀਂ ਸਨ ਦੀ ਗੱਲ ਕਰੋ, ਸਨ ਵੀ ਸਾਨੂੰ ਦੇਖਣ ਨੂੰ ਲੱਗਦਾ ਕਿ ਯੈਲੋ ਹੁੰਦਾ ਹੈ, ਬਟ ਸਨ ਯੈਲੋ ਨਹੀਂ, ਸਨ ਦਾ ਐਕਚੁਅਲ ਕਲਰ ਵਾਈਟ ਹੈਗਾ, ਕਿਉਂਕਿ ਇਹ ਜਿਹੜੀ ਲਾਈਟ ਦੀ ਗੱਲ ਕੀਤੀ, ਲਾਈਟ ਜਿਹੜੀ ਲਾਈਟ 'ਚ ਕਲਰ ਜਿਹੜੇ ਆ ਇਹ ਮਿਲ ਕੇ ਵਾਈਟ ਕਲਰ ਬਣਾਉਂਦੇ ਆ, ਸੋ ਸਨਲਾਈਟ ਜਿਹੜੀ ਵਾਈਟ ਕਲਰ ਦੀ ਹੁੰਦੀ ਆ, ਨਾ ਕਿ ਇਹਨਾਂ ਡਿਫਰੈਂਟ ਡਿਫਰੈਂਟ ਕਲਰਸ ਦੀ ਹੁੰਦੀ ਆ ਜਿਹੜੀ ਅਸੀਂ ਗੱਲ ਕੀਤੀ ਆ 7 ਕਲਰਸ ਦੀ।
1: ਓਕੇ,
0: ਹਾਂਜੀ
1: ਰਾਈਟ। ਇਹੀ ਰੀਜ਼ ਮਤਲਬ ਇੱਕ ਜਦ ਮੈਂ ਤੁਸੀਂ ਸਟਾਰਟਿੰਗ 'ਚ ਕਹਿ ਰਹੇ ਸੀ ਨਾ ਕਿ ਆਰਟੀਫਿਸ਼ੀਅਲ ਕਲਰ ਵੀ ਅੱਜ ਕੱਲ੍ਹ ਹੈਗੇ ਨੇ, ਇਹ ਰੀਜ਼ਨ ਹੈਗਾ ਕਿ ਨੇਚਰ ਕਲਰ ਕ੍ਰੀਏਟ ਕਰ, ਕਿਉਂਕਿ ਮੈਨੂੰ ਹੁਣ ਤੱਕ ਸਮਝ ਨਹੀਂ ਸੀ ਆਇਆ ਕਿ ਇਹ ਜਿਹੜੇ ਕੁਦਰਤੀ ਰੰਗ ਹੁੰਦੇ ਨੇ ਕਿੱਦਾਂ ਹੈਗੇ ਨੇ, ਜਿਵੇਂ ਆਪਾਂ ਤੁਸੀਂ ਸਨ ਦਾ ਠੀਕ ਹੈ, ਤੁਸੀਂ ਸਕਾਈ ਦਾ ਦੱਸਿਆ ਕਿ ਬਲੂ ਕਿਉਂ, ਇਹ ਕੁਦਰਤੀ ਰੰਗ ਕਿੱਦਾਂ ਬਣ ਜਾਂਦੇ ਹੈਗੇ ਨੇ, ਨੇਚਰ ਕਿੱਦਾਂ ਕ੍ਰੀਏਟ ਕਰ ਲੈਂਦੀ ਹੈ। ਅੱਗੇ ਆਪਾਂ ਉਹ ਨਹੀਂ ਸੀ ਦੇਖਦੇ ਹੁੰਦੇ ਕਿ ਡਾਕੂਮੈਂਟਰੀਜ਼ ਆਉਂਦੀਆਂ, ਵੈਸੇ ਵੀ ਹੁਣ ਵੀ ਪਈਆਂ ਬੜੀਆਂ ਡਾਕੂਮੈਂਟਰੀਜ਼, ਕਿ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਪੇਂਟ ਕਰਦੇ ਹੁੰਦੇ ਸੀਗੇ ਲੋਕ, ਜਿਹੜੇ ਆਦਿਵਾਸੀ ਲੋਕ ਹੁੰਦੇ ਸੀ, ਇੰਡੀਜਨਸ ਲੋਕ ਹੁੰਦੇ ਸੀ, ਉਹ ਇੱਕ ਰਸਤੇ ਤੋਂ ਉਹਨਾਂ ਨੇ ਗੁਜ਼ਰਨਾ ਤਾਂ ਪੱਤੇ ਜਿਹੜੇ ਨੇ ਹਰੇ ਹਰੇ ਰੰਗ ਦੇ ਉਹਨਾਂ ਨੂੰ ਘੋੜ ਕੇ ਉਹਨਾਂ ਦਾ ਰੰਗ ਉਹਨਾਂ ਨੇ ਲਗਾ ਦੇਣਾ ਦਰੱਖਤਾਂ 'ਤੇ ਵੀ ਇੱਧਰੋਂ ਲੰਘ ਗਏ, ਹੈ ਨਾ। ਸੋ ਇੱਦਾਂ ਹੀ ਉਹਨਾਂ ਨੇ ਮਿੱਟੀ ਦਾ ਰੰਗ ਲੈ ਕੇ ਉਹਨੂੰ ਲਾਲ ਰੰਗ ਬਣਾ ਦੇਣਾ, ਸੋ ਪੇਂਟ ਦੇ ਉਹ ਅਲੱਗ ਅਲੱਗ ਕਲਰ ਹੁੰਦੇ ਸੀ, ਕੁਦਰਤ ਨੇ ਦਿੱਤੇ ਹੋਏ ਨੇ ਉਹ ਰੰਗ, ਕੁਦਰਤੀ ਰੰਗ ਜਿਹਨੂੰ ਆਪਾਂ ਕਹਿ ਦਿੰਦੇ ਨੇ। ਦਿਸ ਇਜ਼ ਹਾਊ ਦੀ ਨੇਚਰ ਕ੍ਰੀਏਟਸ ਕਲਰਸ।
0: ਹਾਂਜੀ, ਸੋ ਕਲਰਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਹੁਣ ਮੈਂ ਇੱਕ ਹੋਰ ਤੁਹਾਨੂੰ ਸਵਾਲ ਮੈਂ ਤੁਹਾਨੂੰ ਪੁੱਛਦੀ ਹਾਂ ਕਿ ਜਿਹੜਾ ਸਾਡੇ ਐਪਲ ਹੁੰਦਾ ਉਹ ਕਿਹੜੇ ਕਲਰ ਦਾ ਸਾਨੂੰ ਲੱਗਦਾ ਹੈ, ਹਨਾ, ਜਾਂ ਲੀਵ ਸਾਨੂੰ ਕਿਹੜੇ ਕਲਰ ਦੇ ਲੱਗਦੇ ਆ, ਸਾਨੂੰ ਗ੍ਰੀਨ ਕਲਰ ਦੇ ਲੱਗਦੇ ਆ।

0: ਐਪਲ ਰੈਡ ਕਲਰ ਦਾ ਲੱਗਦਾ ਹਨਾ, ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਕਲਰ ਸਾਨੂੰ ਰੈਡ ਲੱਗਦਾ ਤੇ ਐਪਲ ਐਕਚੁਅਲ ਚ ਰੈਡ ਕਲਰ ਦਾ ਹੈਗਾ ਆ ਜਾਂ ਰੈਡ ਕਲਰ ਦਾ ਨਹੀਂ ਹੈਗਾ, ਸਾਨੂੰ ਹੀ ਰੈਡ ਕਲਰ ਦਾ ਲੱਗਦਾ ਜਾਂ ਕਿਸੇ ਹੋਰ ਕਲਰ ਦਾ?
1: ਦੇਖੋ ਜਿਹੜੇ ਤਾਂ ਰੈਡ ਕਲਰ ਵਾਲੇ ਐਪਲ ਨੇ ਜਿਵੇਂ ਰੈਡ ਡਿਲੀਸ਼ੀਅਸ ਰਾਇਲ ਗੱਲ ਹੈ ਤਾਂ ਵਾਕਈ ਰੈਡ ਹੀ ਨੇ, ਤੇ ਗ੍ਰੈਨੀ ਸਮਿਥ ਜਿਹੜਾ ਹਰੇ ਰੰਗ ਦਾ ਉਹ ਹਰੇ ਰੰਗ, ਪਰ ਉਹ ਜਿਹੜੇ ਹੈਗੇ ਨੇ ਰੰਗ ਦਿਖਦੇ ਨੇ ਉਹੀ ਨੇ, ਉਹਨਾਂ ਤੋਂ ਵੱਖਰੇ ਵੀ ਹੁੰਦੇ ਨੇ।
0: ਹਾਂਜੀ, ਸੋ ਜਦੋਂ ਮੈਂ ਜਦੋਂ ਅਸੀਂ ਇਹ ਜਿਹੜੀ ਮੈਂ ਸਨਲਾਈਟ ਦੀ ਜਦੋਂ ਗੱਲ ਕੀਤੀ ਆ, ਪਹਿਲਾਂ ਤਾਂ ਐਟਮੋਸਫੇਅਰ ਦੇ ਵਿੱਚ ਸਨਲਾਈਟ ਆ ਗਈ ਹਨਾ, ਉਸ ਤੋਂ ਬਾਅਦ ਸਨਲਾਈਟ ਜਿਹੜੀ ਆ ਇਹ ਜਿਹੜੀ ਸਿਰਫ ਖਿਲਰਦੀ ਨਹੀਂ ਹੈਗੀ, ਇਹ ਸਨਲਾਈਟ ਨੂੰ ਐਬਜ਼ੋਰਬ ਵੀ ਚੀਜ਼ਾਂ ਕਰਦੀ ਹੈ ਨਾ। ਤੇ ਜਿਹੜੀ ਸਨਲਾਈਟ ਆਉਂਦੀ ਉਹਦੇ ਚੋਂ ਕੁਛ ਹਿੱਸਾ ਜਿਹੜਾ ਆ ਕਿਸੇ ਮਟੀਰੀਅਲ, ਮੰਨ ਲਓ ਐਪਲ ਦੀ ਮੈਂ ਗੱਲ ਕਰ ਲੈਂਦੀ ਹਾਂ, ਉਹ ਐਬਜ਼ੋਰਬ ਹੋ ਜਾਏਗਾ ਔਰ ਕੁਛ ਜਿਹੜਾ ਹਿੱਸਾ ਹੈਗਾ ਆ ਉਹ ਵਾਪਸ ਜਿਹੜਾ ਆ ਉਹਦੀ ਸਰਫੇਸ ਨਾਲ ਟਕਰਾ ਕੇ ਵਾਪਸ ਨਿਕਲ ਜਾਏਗਾ, ਮਤਲਬ ਵਾਪਸ ਐਟਮੋਸਫੇਅਰ ਦੇ ਵਿੱਚ ਚਲੇ ਜਾਏਗਾ ਹਨਾ, ਤੁਹਾਡੇ ਇਨਵਾਇਰਮੈਂਟ ਦੇ ਵਿੱਚ, ਤੇ ਕੁਛ ਜਿਹੜਾ ਆ ਉਹ ਰਿਫਰੈਕਟ ਹੋ ਜਾਏਗਾ, ਮਤਲਬ ਕਿਸੇ ਦੂਜੇ ਜਿਹੜੀ ਆ ਚੀਜ਼ ਦੇ ਵਿੱਚ ਉਹ ਜਿਹੜਾ ਚਲੇ ਜਾਏਗਾ ਹਨਾ।
1: ਓਕੇ,
0: ਸੋ ਜਦੋਂ ਅਸੀਂ ਐਪਲ ਦੀ ਫੋਰ ਐਗਜ਼ਾਮਪਲ ਗੱਲ ਕਰਦੇ ਹਾਂ ਤਾਂ, ਜਾਂ ਲੀਵਸ ਦੀ ਮੈਂ ਗੱਲ ਕਰਦੀ ਹਾਂ, ਗ੍ਰੀਨ ਕਲਰ ਲੀਵਸ ਜਿਹੜੇ ਹੁੰਦੇ ਆ, ਗ੍ਰੀਨ ਕਲਰ ਲੀਵਸ ਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਦਾ ਕਲਰ ਗ੍ਰੀਨ ਹੈਗਾ ਆ, ਉਹਦਾ ਮਤਲਬ ਇਹ ਆ ਕਿ ਜਿਹੜੇ ਲੀਵਸ ਹੈਗੇ ਆ ਉਹ ਉਸ ਕਲਰ ਨੂੰ ਅਬਜ਼ੋਰਬ ਨਹੀਂ ਕਰ ਰਹੇ। ਸੋ ਜਦੋਂ ਫੋਰ ਐਗਜ਼ਾਮਪਲ ਸਨਲਾਈਟ ਜਿਹੜੀ ਆ ਇੱਕ ਪੱਤੇ ਦੇ ਉੱਤੇ ਪਈ, ਤੇ ਉਸ ਪੱਤੇ ਨੇ ਕੀ ਕੀਤਾ, ਜਿਹੜੇ ਇਹ 7 ਕਲਰ ਸੀਗੇ ਉਹਨਾਂ ਦੇ ਵਿੱਚੋਂ 6 ਕਲਰ ਜਿਹੜੇ ਆ ਉਹ ਅਬਜ਼ੋਰਬ ਕਰ ਲਏ, ਮਤਲਬ ਜਿਹੜਾ ਰੈੱਡ ਜਿਹੜਾ ਸੀਗਾ ਬਾਕੀ ਯੈਲੋ ਉਹ ਸਾਰੇ ਕਲਰ ਜਿਹੜੇ ਉਹਦੇ ਅੰਦਰ ਚਲੇ ਗਏ ਪੱਤੇ ਦੇ, ਪਰ ਜਿਹੜਾ ਗ੍ਰੀਨ ਕਲਰ ਸੀਗਾ ਉਹ ਉਹਨੂੰ ਪਸੰਦ ਨਹੀਂ ਹੈਗਾ ਪੱਤੇ ਨੂੰ, ਮਤਲਬ ਜਿਹੜੇ ਲੀਵਸ ਆ ਪਲਾਂਟਸ ਉਹਨਾਂ ਨੂੰ ਪਸੰਦ ਨਹੀਂ। ਉਹ ਕੀ ਕਰਦੇ, ਉਹ ਗ੍ਰੀਨ ਕਲਰ ਦੀ ਲਾਈਟ ਨੂੰ ਜਿਹੜੀ ਆ ਵਾਪਸ ਭੇਜ ਦਿੰਦੇ ਆ ਐਟਮੋਸਫੇਅਰ ਦੇ ਵਿੱਚ, ਤੇ ਉਹ ਸਾਨੂੰ ਜਿਹੜੀ ਆ ਉਹ ਦੇਖਣ ਨੂੰ ਇਹ ਲੱਗਦੀ ਹੈ ਕਿਉਂਕਿ ਉਹ ਵਾਪਸ ਆ ਰਹੀ ਹੁੰਦੀ ਆ ਲਾਈਟ, ਤੇ ਸਾਨੂੰ ਇੱਦਾਂ ਲੱਗਦਾ ਕਿ ਲੀਵਸ ਗ੍ਰੀਨ ਹੈਗੇ ਆ ਜਾਂ ਐਪਲ ਰੈੱਡ ਹੈਗਾ ਆ। ਇਸ ਲਈ ਤੁਸੀਂ ਦੇਖੋ ਕਿ ਅਗਰ ਇੱਕ ਐਗਜ਼ਾਮਪਲ ਹੈਗੀ ਆ ਕਿ ਤੁਸੀਂ ਜਿਹੜਾ ਐਪਲ ਨੂੰ ਕਿਸੇ ਏਦਾਂ ਦੇ ਕਮਰੇ ਚ ਰੱਖ ਦੋ ਜਿੱਥੇ ਸਿਰਫ ਬਲੂ ਲਾਈਟ ਹੈਗੀ ਆ ਹਨਾ, ਜਾਂ ਡਾਰਕ ਹੈਗਾ ਕਮਰਾ, ਤਾਂ ਤੁਹਾਨੂੰ ਉਹ ਕਲਰ ਜਿਹੜਾ ਐਪਲ ਦਾ ਕਲਰ ਰੈੱਡ ਨਹੀਂ ਦਿਖੇਗਾ, ਤੁਹਾਨੂੰ ਐਪਲ ਦਾ ਕਲਰ ਗ੍ਰੇ ਦਿਖੇਗਾ ਜਾਂ ਬਲੈਕ, ਹੋ ਸਕਦਾ ਲਾਈਟ ਨਹੀਂ ਹੈ ਤਾਂ ਤੁਹਾਨੂੰ ਬਲੈਕ ਦਿਖੇਗਾ ਹਨਾ, ਜਾਂ ਬਲੂ ਦਿਖੇਗਾ, ਤੁਹਾਨੂੰ ਕਲਰ ਰੈੱਡ ਨਹੀਂ ਦਿਖੇਗਾ। ਇਸ ਤੋਂ ਸਾਨੂੰ ਪ੍ਰੂਵ ਹੁੰਦਾ ਕਿ ਇਹਦਾ ਕਲਰ ਰੈੱਡ ਨਹੀਂ ਹੈਗਾ, ਹਾਲਾਂਕਿ ਕਿਉਂਕਿ ਉਸ ਟਾਈਮ ਦੇ ਉੱਤੇ ਉੱਥੇ ਹੋਰ ਕੋਈ ਲਾਈਟ ਹੀ ਨਹੀਂ ਪ੍ਰੈਜੈਂਟ ਹੈਗੀ ਕਿ ਉਹ ਮਤਲਬ ਰੈੱਡ ਕਲਰ ਜਿਹੜਾ ਆ ਉਹ ਆ ਸਕੇ, ਉੱਥੇ ਸਿਰਫ ਇੱਕੋ ਹੀ ਲਾਈਟ ਪ੍ਰੈਜੈਂਟ ਆ ਜਿਹੜੀ ਬਲੂ ਲਾਈਟ ਪ੍ਰੈਜੈਂਟ ਹੈਗੀ ਆ, ਤੇ ਉਹ ਜਿਹੜਾ ਆ ਰੈੱਡ ਕਲਰ ਕਿਉਂਕਿ ਰੈੱਡ ਲਾਈਟ ਉੱਥੇ ਪ੍ਰੈਜੈਂਟ ਹੀ ਨਹੀਂ ਹੈਗੀ, ਤਾਂ ਰੈੱਡ ਲਾਈਟ ਸਾਨੂੰ ਵਾਪਸ ਦਿਖਾ ਹੀ ਨਹੀਂ ਸਕਦਾ ਐਪਲ। ਸੋ ਜਿਹੜੀਆਂ ਵੀ ਚੀਜ਼ਾਂ ਸੀ ਵਰਲਡ ਦੇ ਵਿੱਚ,
1: ਇਹ ਤਾਂ ਸੋਰੀ ਜਿਹੜਾ ਆਊਟਡੋਰ ਦੀ ਤੁਸੀਂ ਜਿਵੇਂ ਗੱਲ ਦੱਸ ਰਹੇ ਸੀਗੇ ਕਿ ਬਾਹਰੋਂ ਉਹ ਗ੍ਰੀਨ ਅਬਜ਼ਰਵ ਨਹੀਂ ਕਰਦਾ, ਠੀਕ ਹੈ, ਡਾਰਕ ਕਮਰੇ ਦਾ ਵੀ ਕਨਸੈਪਟ ਸਮਝ ਗਏ, ਹੁਣ ਜਿਹੜੇ ਵੂਲਵਰ ਸਕੂਲਸ ਦੇ ਅੰਦਰ ਉਹ ਜਿਹੜੇ ਐਨ ਬੰਦ ਕਮਰੇ 'ਚ ਹੁੰਦੇ ਨੇ ਉੱਥੇ ਦਾ ਕੀ ਸੀਨ ਹੁੰਦਾ? ਉੱਥੇ ਤਾਂ ਲਾਈਟਾਂ ਲੁਈਟਾਂ ਬਲਦੀਆਂ ਹੁੰਦੀਆਂ ਨੇ, ਉੱਥੇ ਤਾਂ ਬਲੂ ਲਾਈਟ ਨਹੀਂ ਆ ਰਹੀ।
0: ਹਾਂਜੀ ਹਾਂਜੀ ਬਿਲਕੁਲ, ਉਹ ਤਾਂ ਨੈਚੁਰਲੀ ਜੋ ਵੀ ਉਸ ਜੋ ਵੀ ਤੁਸੀਂ ਫਰੂਟ ਕਿਸੇ ਵੀ ਮਤਲਬ ਗਰੋਸਰੀ ਸ਼ੋਪ ਤੇ ਜਾਓ, ਜਿਹੜਾ ਵੀ ਉਹਦਾ ਫਰੂਟ ਦਾ ਜਿਹਨੂੰ ਅਸੀਂ ਕਲਰ ਪਰਸੀਵ ਕਰਦੇ ਹਾਂ ਜੇ ਕਲਰ ਕਹਿੰਦੇ ਹਾਂ ਅਸੀਂ, ਉਹ ਜਿਹੜਾ ਪਰਸੀਵ ਹੁੰਦਾ ਉਹ ਤਾਂ ਉਹਦੇ ਕੋਲ ਹੈਗਾ ਹੀ ਆ ਨੈਚੁਰਲੀ, ਤਾਂ ਤੁਸੀਂ ਚਾਹੇ ਜਿੱਥੇ ਮਰਜ਼ੀ ਚੱਲੋ ਤੁਹਾਨੂੰ ਉਹੀ ਦਿਖੇਗਾ। ਬਟ ਫੋਰ ਐਗਜ਼ਾਮਪਲ ਵਿਚ ਇਜ਼ ਨੋਟ ਪੋਸੀਬਲ ਆਈ ਥਿੰਕ ਪ੍ਰੈਕਟੀਕਲੀ, ਬਟ ਜੇ ਤੁਹਾਨੂੰ ਲੱਗਦਾ ਕਿਸੇ ਕਲਰ ਦੇ ਵਿੱਚ ਕਿਸੇ ਡਾਰਕ ਰੂਮ ਦੇ ਵਿੱਚ ਹੀ ਤੁਸੀਂ ਲੈ ਜਾਓ ਜਿੱਥੇ ਕੋਈ ਹੋਰ ਤਰ੍ਹਾਂ ਦੀ ਲਾਈਟ ਹੈਗੀ ਆ, ਤਾਂ ਤੁਹਾਨੂੰ ਡੈਫੀਨੇਟਲੀ ਕਲਰ ਜਿਹੜਾ ਡਿਫਰੈਂਟ ਦਿਖੇਗਾ, ਤਾਂ ਕਿ ਉਹ ਕਲਰ ਨਹੀਂ ਦਿਖੇਗਾ ਜਿਹੜਾ ਅਸੀਂ ਮੰਨਦੇ ਹਾਂ ਨਾ, ਜਿਹੜਾ ਸਾਨੂੰ ਇਮੇਜਿਨ ਕਰਨਾ ਥੋੜਾ ਡਿਫੀਕਲਟ ਲੱਗਦਾ ਹੈਗਾ। ਤਾਂ ਉੱਥੇ ਕਿਉਂਕਿ ਉਸ ਟਾਈਮ ਦੇ ਉੱਤੇ ਨੈਚੁਰਲ ਲਾਈਟ ਤਾਂ ਐਟਲੀਸਟ ਪ੍ਰੈਜੈਂਟ ਹੀ ਹੁੰਦੀ ਆ, ਉੱਥੇ ਤੁਸੀਂ ਜਿਹੜਾ ਅੰਦਰ ਵੀ ਜਾਓ ਜਾਂ ਦੂਸਰੀਆਂ ਜਿਹੜੀ ਆਰਟੀਫਿਸ਼ਲ ਲਾਈਟ ਹੁੰਦੀ ਆ ਉਹ ਵੀ ਪ੍ਰੈਜੈਂਟ ਹੁੰਦੀ ਆ, ਤਾਂ ਉਹ ਸਾਨੂੰ ਕਲਰ ਉਹੀ ਦਿਖਾਏਗੀ ਜਿਹੜਾ ਉਹ ਫਰੂਟ ਦਾ ਜਿਹੜਾ ਕਲਰ ਅਸੀਂ ਮੰਨਦੇ ਹੈਗੇ ਆ। ਬਟ ਐਕਚੁਅਲ ਚ ਜਿਹੜਾ ਉਹਦਾ ਮਤਲਬ ਇਹ ਹੈ ਕਿ ਕੋਈ ਵੀ ਸਰਫੇਸ ਹੋ ਗਈ, ਕੋਈ ਵੀ ਫਲਾਰ ਹੋ ਗਿਆ, ਕੋਈ ਵੀ ਫਰੂਟ ਲੀਵ, ਕੋਈ ਵੀ ਚੀਜ਼, ਕੋਈ ਡਿਫਰੈਂਟ ਕਲਰ ਦੇ ਕੱਪੜੇ ਆ ਸਾਡੇ ਹਨਾ, ਫੋਰ ਐਗਜ਼ਾਮਪਲ ਸਾਨੂੰ ਪਤਾ ਕਿ ਜਦੋਂ ਅਸੀਂ ਕਾਲੇ ਕੱਪੜੇ ਪਾਏ ਹੁੰਦੇ ਤਾਂ ਸਾਨੂੰ ਗਰਮੀ ਬਹੁਤ ਲੱਗਦੀ ਹੈ ਨਾ, ਜੇ ਅਸੀਂ ਸਮਰ 'ਚ ਕਾਲੇ ਕੱਪੜੇ ਪਾਏ ਹੋਣ, ਤੇ ਜੇ ਚਿੱਟੇ ਪਾਏ ਹੋਣ ਤਾਂ ਸਾਨੂੰ ਠੀਕ ਲੱਗਦਾ, ਮਤਲਬ ਇੰਨੀ ਗਰਮੀ ਨਹੀਂ ਲੱਗਦੀ। ਉਹਦਾ ਰੀਜ਼ਨ ਇਹ ਹੁੰਦਾ ਕਿ ਕਾਲੇ ਦਾ ਮਤਲਬ ਹੈਗਾ, ਕਾਲੇ ਨੂੰ ਅਗਰ ਤੁਸੀਂ ਟੈਕਨੀਕਲੀ ਕਹੋ ਤਾਂ ਕਾਲੇ ਦਾ ਮਤਲਬ ਇਹ ਨਹੀਂ ਹੈ ਕਿ ਕਾਲਾ ਇੱਕ ਰੰਗ ਆ, ਕਾਲੇ ਦਾ ਮਤਲਬ ਆ ਕਿ ਕੋਈ ਰੰਗ ਹੀ ਨਹੀਂ ਹੈਗਾ, ਤੇ ਉਹਦਾ ਮਤਲਬ ਹੈਗਾ ਕਿ ਉਹਨੇ ਜਿਹੜਾ ਕਾਲਾ ਜਿਹੜੀ ਕਾਲੀ ਸਰਫੇਸ ਹੋਊਗੀ ਉਹ ਸਾਰੇ ਦਾ ਸਾਰੇ ਜਿਹੜੇ ਰੰਗ ਇਸ ਸਨਲਾਈਟ ਦੇ ਵਿੱਚ 7 ਰੰਗ ਪ੍ਰੈਜੈਂਟ ਹੈਗੇ ਉਹ ਸਾਰੇ ਨੂੰ ਹੀ ਅਬਜ਼ੋਰਬ ਕਰ ਲੂਗੀ, ਇਸ ਲਈ ਸਾਨੂੰ ਕੋਈ ਵੀ ਹੋਰ ਕਲਰ ਨਜ਼ਰ ਨਹੀਂ ਆਉਂਦਾ ਐਕਸੈਪਟ ਕਾਲੀ ਚੀਜ਼ ਦੇ, ਮਤਲਬ ਇੱਕ ਹਨੇਰੇ ਦੇ ਐਕਸੈਪਟ ਹਨਾ। ਤੇ ਸੇਮ ਹੀ ਵਾਈਟ ਕਲਰ, ਕਿਉਂਕਿ ਵਾਈਟ, ਕਿਉਂਕਿ ਮੈਂ ਕਿਹਾ ਕਿ ਜਿਹੜੀ ਵਿਜ਼ੀਬਲ ਲਾਈਟ ਹੁੰਦੀ ਹੈ ਐਕਚੁਅਲ ਚ ਵਾਈਟ ਕਲਰ ਹੁੰਦਾ ਇਹਦਾ, ਤਾਂ ਜਿਹੜਾ ਵਾਈਟ ਹੁੰਦਾ ਉਹ ਇਸ ਉਹ ਜਿਹੜਾ ਸਾਰੇ ਕਲਰਸ ਨੂੰ ਵਾਪਸ ਭੇਜ ਦਿੰਦਾ, ਮਤਲਬ ਕਿਸੇ ਵੀ ਚੀਜ਼ ਨੂੰ ਅਬਜ਼ੋਰਬ ਨਹੀਂ ਕਰਦਾ। ਇਸ ਲਈ ਨੰਬਰ ਇੱਕ ਤਾਂ ਸਾਨੂੰ ਗਰਮੀ ਵੀ ਨਹੀਂ ਲੱਗਦੀ, ਇੰਨੀ ਗਰਮੀ ਨਹੀਂ ਲੱਗਦੀ, ਠੰਡਾ ਲੱਗਦਾ, ਤੇ ਦੂਜਾ ਸਾਨੂੰ ਕੋਈ ਵੀ ਕਲਰ ਨਜ਼ਰ ਨਹੀਂ ਆਉਂਦਾ ਕਿਉਂਕਿ ਉਹ ਵਾਪਸ ਸਾਰੇ ਕਲਰਸ ਨੂੰ ਭੇਜ ਰਿਹਾ, ਔਰ ਕਲਰ ਇਹ ਇੱਦਾਂ ਮਿਕਸ ਹੁੰਦੇ ਆ ਨੇਚਰ ਦੇ ਵਿੱਚ ਕਿ ਸਾਨੂੰ ਵਾਈਟ ਹੀ ਪਰਸੀਵ ਹੁੰਦੇ ਆ, ਸਾਨੂੰ ਐਕਚੁਅਲ ਚ ਕਲਰ ਨਹੀਂ ਦਿਖਦੇ ਜਿਹੜੇ ਕਿ ਐਕਚੁਅਲ ਕਲਰ ਹੈ ਵੀ ਨਹੀਂ ਆ ਉਹ ਮੈਂ ਅੱਗੇ ਅਸੀਂ ਜਿੱਦਾਂ ਅੱਗੇ ਗੱਲ ਕਰਦੇ ਹਾਂ ਬਟ ਇਹ ਚੀਜ਼ ਜਿਹੜੀ ਹੁੰਦੀ ਹੈ ਇਸ ਲਈ ਤੁਸੀਂ ਕਦੇ ਕਿਸੇ ਜਗ੍ਹਾ ਤੇ ਜਾਓ ਜਿੱਥੇ ਬਰਫ ਪਈ ਹੋਵੇ ਆਪਾਂ ਸਪੈਸ਼ਲੀ ਗਰਮੀਆਂ ਜਾਂਦੇ ਹਾਂ ਨਾ ਬਰਫ ਦੇਖਣ ਕਿਤੇ ਸ਼ਿਮਲੇ ਜਾਂਦੇ ਹੁੰਦੇ ਸੀ ਇੰਡੀਆ ਚ ਮੈਲਬਰਨ ਜਾਂਦੇ ਲੋਕ ਹਨਾ ਤੇ ਉੱਥੇ ਤੁਸੀਂ ਦੇਖੋ ਜਿਹੜੀ ਵਾਈਟ ਜਿਹੜੀ ਸਨੋ ਹੁੰਦੀ ਹੈ ਉਹ ਤੁਹਾਨੂੰ ਅੱਖਾਂ ਚ ਬਹੁਤ ਚੁੱਭਦੀ ਹੈ ਉਹ ਇਸੇ ਲਈ ਚੁੱਭਦੀ ਕਿਉਂਕਿ ਉਹ ਵਾਈਟ ਕਲਰ ਦੀ ਹੁੰਦੀ ਹੈ ਔਰ ਉਹ ਸਾਰੇ ਕਲਰਸ ਨੂੰ ਵਾਪਸ ਜਿਹੜੀ ਆ ਭੇਜ ਰਹੀ ਹੁੰਦੀ ਆ ਐਟਮੋਸਫੇਅਰ ਦੇ ਵਿੱਚ ਤਾਂ ਉਹ ਸਾਨੂੰ ਚੁੱਭਦੀ ਆ ਜਿਹੜੀਆਂ ਅੱਖਾਂ ਨੂੰ
1: ਓਕੇ ਠੀਕ ਹੈ ਇੱਕ ਵਾਰ ਥੋੜਾ ਜਿਹਾ ਸਮਾਂ ਦੇਖ ਲਈਏ ਨਹੀਂ ਹੈਗਾ ਹਲੇ ਥੋੜਾ ਇੱਕ ਇੱਕ ਕੁਐਸਚਨ ਹੋਰ ਮੇਰਾ ਹੈਗਾ ਕਿ ਫਿਰ ਜਿਵੇਂ ਉਹ ਹਿੰਦੀ ਚ ਇੱਕ ਡਾਇਲੋਗ ਹੈ ਕਿ ਸਭ ਆਂਖੋਂ ਕਾ ਧੋਖਾ ਹੈ ਜੋ ਅਸੀਂ ਦੇਖਦੇ ਹਾਂ ਉਹ ਹੈ ਨਹੀਂ ਤੇ ਜੋ ਹੈ ਉਹ ਅਸੀਂ ਦੇਖ ਨਹੀਂ ਪਾਉਂਦੇ ਇਜ਼ ਇਟ ਟਰੂ ਸਾਡੀਆਂ ਅੱਖਾਂ ਤੇ ਸਾਡੇ ਦਿਮਾਗ ਦਾ ਆਪਾਂ ਤਾਂ ਹੁਣ ਤੱਕ ਇਹੀ ਪੜ੍ਹਦੇ ਆਏ ਹਾਂ ਕਿ ਅੱਖਾਂ ਜੋ ਸਿਗਨਲ ਦਿੰਦੀਆਂ ਨੇ ਦਿਮਾਗ ਉੱਦਾਂ ਹੀ ਕੋਆਰਡੀਨੇਟ ਕਰਕੇ ਤੁਹਾਡੇ ਮਤਲਬ ਜਿਹੜਾ ਸਿਗਨਲ ਉਹਨੂੰ ਰਿਫਲੈਕਟ ਕਰਦਾ ਹੈਗਾ ਬਾਡੀ ਦੇ ਵਿੱਚ ਸੋ ਅਸੀਂ ਪਰਸੀਵ ਕਿੱਦਾਂ ਕਰਦੇ ਹਾਂ ਇਹ ਕਲਰ ਹਾਓ ਡਜ਼ ਇਟ ਵਰਕ ਅੱਖਾਂ ਤੋਂ ਲੈ ਕੇ ਦਿਮਾਗ ਦੇ ਸੰਤੁਲਨ ਤੱਕ ਦੀ ਪ੍ਰਕਿਰਿਆ ਜਿਹੜੀ ਹੈ ਕੰਮ ਕਿਵੇਂ ਕਰਦੀ ਹੈ ਨੇਕਡ ਆਈਜ਼ ਦੇ ਨਾਲ ਦੇਖਣਾ
0: ਹਾਂਜੀ ਤੇ ਇਹ ਜਿੱਦਾਂ ਤੁਸੀਂ ਉਹਨੇ ਕਿਹਾ ਕਿ ਆਪਣੀਆਂ ਜਿਹੜੀਆਂ ਅੱਖਾਂ ਤੋਂ ਅਸੀਂ ਦੇਖਦੇ ਹਾਂ ਬਟ ਸਾਡਾ ਬ੍ਰੇਨ ਜਿਹੜਾ ਮੇਨ ਕੰਮ ਕਰਦਾ ਹੈਗਾ ਹਨਾ ਇੱਦਾਂ ਹੀ ਜਿਹੜੀ ਇਹ ਸਾਨੂੰ ਕਲਰਸ ਜਿਹੜੇ ਆ ਉਹ ਜਦੋਂ ਤੱਕ ਸਾਡੀ ਅੱਖਾਂ ਤੱਕ ਜਿਹੜੀ ਲਾਈਟ ਪਹੁੰਚ ਰਹੀ ਆ ਸਾਨੂੰ ਉਹ ਜਿਹੜੀ ਆ ਵਾਈਟ ਲੱਗ ਰਹੀ ਹੈ ਮਤਲਬ ਵਾਈਟ ਹੀ ਹੈਗੀ ਆ ਉਹ ਕਲਰ ਨਹੀਂ ਹੈਗਾ ਉਹ ਵਾਈਟ ਹੀ ਦੇਖਣੀ ਸਾਡੇ ਰੈਟੀਨਾ ਤੱਕ ਪਹੁੰਚੀ ਬਟ ਜਦੋਂ ਰੈਟੀਨਾ ਤੋਂ ਹੌਲੀ ਹੌਲੀ ਜਿਹੜੀ ਉਹ ਸਾਡੀ ਬ੍ਰੇਨ ਤੱਕ ਪਹੁੰਚਣੀ ਆ ਜਿਹੜੀ ਸਾਡੇ ਬ੍ਰੇਨ ਦੇ ਵਿੱਚ ਡਿਫਰੈਂਟ ਡਿਫਰੈਂਟ ਸੈੱਲ ਹੁੰਦੇ ਆ ਜਿਹਨਾਂ ਨੂੰ ਅਸੀਂ ਰੋਡਸ ਕਹਿੰਦੇ ਆ ਕੋਨਸ ਕਹਿੰਦੇ ਆ ਜਿਹੜੇ ਕੋਨਸ ਹੁੰਦੇ ਆ ਉਹ ਸਾਨੂੰ ਡਿਫਰੈਂਟ ਕਲਰ ਜਿਹੜੇ ਆ ਪਰਸੀਵ ਕਰਾਉਂਦੇ ਹਨਾ ਤੇ ਉਹ ਜਦੋਂ ਜਿਹੜੀ ਸਨਲਾਈਟ ਸਾਡੀ ਰੈਟੀਨਾ ਤੋਂ ਸਾਡੀ ਜਿਹੜੀ ਆ ਬ੍ਰੇਨ ਤੱਕ ਪਹੁੰਚਦੀ ਆ ਤੇ ਜਿਹੜੇ ਛੋਟੇ ਸੈੱਲ ਹੁੰਦੇ ਆ ਬ੍ਰੇਨ ਦੇ ਵਿੱਚ ਇਹ ਜਿਹੜੇ ਆ ਉਸ ਲਾਈਟ ਨੂੰ ਜਿਹੜਾ ਆ ਬੇਸਡ ਔਨ ਜਿਹੜੀ ਵੇਵ ਲੈਂਥ ਦੀ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਕਿੰਨਾ ਡਿਸਟੈਂਸ ਆ ਦੋ ਵੇਵਸ ਦੇ ਵਿੱਚ ਉਹਨਾਂ ਦੇ ਬੇਸ ਦੇ ਉੱਤੇ ਕਿ ਉਹਦੀ ਫੋਰ ਐਗਜ਼ਾਮਪਲ ਕਿਸੇ ਦੀ ਜਿਹੜੀ ਆ 700 ਕਿਉਂਕਿ ਜਿਹੜਾ ਰੈੱਡ ਕਲਰ ਹੁੰਦਾ ਜਿਹੜਾ ਅਸੀਂ ਰੈੱਡ ਕਲਰ ਪਰਸੀਵ ਕਰਦੇ ਹਾਂ 700 ਨੈਨੋਮੀਟਰ ਉਹਦਾ ਸਾਈਜ਼ ਹੁੰਦਾ ਤੇ ਜੇ ਕੋਈ ਅਗਰ ਸਾਡੀ ਅੱਖਾਂ ਦੇ ਵਿੱਚ ਵੇਵ ਲੈਂਥ ਆ ਰਹੀ ਆ ਜਿਹੜਾ 700 ਨੈਨੋਮੀਟਰ ਸਾਈਜ਼ ਆ ਤਾਂ ਸਾਡਾ ਬ੍ਰੇਨ ਉਹਨੂੰ ਪਰਸੀਵ ਕਰੂਗਾ ਕਿ ਇਹ ਰੈੱਡ ਕਲਰ ਆ
1: ਓਕੇ
0: ਬਟ ਜੇ ਉਹ 300 ਨੈਨੋਮੀਟਰ ਦੀ ਸਾਈਜ਼ ਆ ਤਾਂ ਸਾਡਾ ਬ੍ਰੇਨ ਕਹੂਗਾ ਕਿ ਇਹ ਵਾਇਲਟ ਕਲਰ ਆ ਹਨਾ ਔਰ ਅਗਰ ਇਨ ਬਿਟਵੀਨ ਜਿਹੜੀ ਡਿਫਰੈਂਟ ਜਿਹੜੀ ਆ ਲੈਂਥ ਜਿਹੜੀ ਹੈਗੀ ਆ ਇਨ ਬਿਟਵੀਨ ਕੋਈ ਹੈਗੀ ਆ ਤਾਂ ਸਾਡਾ ਬ੍ਰੇਨ ਸਾਨੂੰ ਉੱਦਾਂ ਦੱਸੇਗਾ ਹਨਾ ਹੁਣ ਇਹ ਸਾਨੂੰ ਕਿਵੇਂ ਪਤਾ ਲੱਗਦਾ ਕਿ ਅੱਛਾ ਇਹਦਾ ਅਸੀਂ ਮੰਨਾਂਗੇ ਫਿਰ ਇਹਦਾ ਮਤਲਬ ਤਾਂ ਕਿ ਕਲਰ ਹੈਗੀ ਆ ਕਿ ਜਦੋਂ ਸਾਨੂੰ ਬ੍ਰੇਨ ਦੱਸ ਰਿਹਾ ਕਿ ਕਲਰ ਹੈਗੇ ਹਨਾ ਇਹ ਵੀ ਡਿਪੈਂਡ ਕਰਦਾ ਕਿ ਅਸੀਂ ਐਜ਼ ਏ ਹਿਊਮਨ ਸਾਡੀ ਅੱਖਾਂ ਦੇ ਵਿੱਚ ਜਿਹੜੇ ਤਿੰਨ ਤਰ੍ਹਾਂ ਦੇ ਜਿਹੜੇ ਕੋਨਸ ਹੁੰਦੇ ਆ ਬਟ ਕਈ ਐਨੀਮਲਸ ਦੇ ਵਿੱਚ ਚਾਰ ਤਰ੍ਹਾਂ ਦੇ ਕੋਨਸ ਹੁੰਦੇ ਆ ਹਨਾ ਤਾਂ ਹੋ ਸਕਦਾ ਕਿ ਉਹਨਾਂ ਨੂੰ ਕੋਈ ਹੋਰ ਕਲਰ ਜਿਹੜਾ ਦਿਖ ਰਿਹਾ ਹੋਵੇ ਜਿਹੜਾ ਸਾਨੂੰ ਨਹੀਂ ਦਿਖ ਰਿਹਾ ਹਨਾ ਕੁਛ ਜਿਹੜੀਆਂ ਬੀਜ਼ ਹੁੰਦੀਆਂ ਜਿਹੜੀਆਂ ਸਨ ਮਤਲਬ ਮਧੂਮੱਖੀਆਂ ਵਗੈਰਾ ਉਹਨਾਂ ਉਹ ਜਿਹੜੀਆਂ ਮਾਈਕਰੋਵੇਵਸ ਤੱਕ ਅਲਟਰਾਵੇਵਸ ਵੀ ਦੇਖ ਸਕਦੀਆਂ ਹਨਾ ਤਾਂ ਹੋ ਸਕਦਾ ਜਿੱਦਾਂ ਫੁੱਲ ਨੂੰ ਅਸੀਂ ਦੇਖ ਰਹੇ ਹਾਂ ਅਸੀਂ ਸਿਰਫ ਐਜ਼ ਏ ਕਲਰ ਉਹਦਾ ਦੇਖ ਰਹੇ ਹਾਂ ਨਾ ਕੋਈ ਰੈੱਡ ਕਲਰ ਆ ਯੈਲੋ ਕਲਰ ਆ ਬਟ ਜਿਹੜੀ ਉਹ ਬੀ ਹੈਗੀ ਆ ਉਹਦੀ ਛੋਟੀ ਛੋਟੀ ਜਿਹੜੀ ਉਹਦੀ ਆ ਉਹਦੀ ਹੋਰ ਰੇਜ ਜਿਹੜੀਆਂ ਉਹਦੇ ਤੱਕ ਪਹੁੰਚਦੀਆਂ ਜਿਵੇਂ ਅਸੀਂ ਸਿਰਫ ਵਿਜੀਬਲ ਲਾਈਟ ਦੇਖ ਰਹੇ ਹਾਂ ਬਟ ਉਹ ਅਲਟਰਾਵਾਇਲਟ ਰੇਜ ਵੀ ਦੇਖ ਸਕਦੀਆਂ ਹੋ ਸਕਦਾ ਕਿ ਉਸ ਰੇਜ ਦੇ ਬੇਸ ਦੇ ਉੱਤੇ ਡਿਸਾਈਡ ਕਰਦੀਆਂ ਕਿ ਮੈਨੂੰ ਇਹ ਫੁੱਲ ਜਿਹੜਾ ਇਹਦੇ ਵਿੱਚ ਜ਼ਿਆਦਾ ਸ਼ਹਿਦ ਮਿਲੂਗਾ ਕੰਪੈਰੇਟਿਵਲੀ ਦੂਜੇ ਫੁੱਲ ਦੇ ਵਿੱਚ ਹਨਾ ਤੇ ਬਹੁਤ ਸਾਰੇ ਜਿਹੜੇ ਡਿਫਰੈਂਟ ਐਨੀਮਲ ਹੈਗੇ ਆ ਉਹ ਡਿਫਰੈਂਟ ਤਰ੍ਹਾਂ ਦੇ ਜਿਹੜੇ ਆ ਕਲਰ ਸਾਡੇ ਤੋਂ ਡਿਫਰੈਂਟ ਕਲਰ ਜਾਂ ਡਿਫਰੈਂਟ ਤਰ੍ਹਾਂ ਦੀਆਂ ਰੇਜ ਵੀ ਦੇਖ ਸਕਦੇ ਆ ਅਸੀਂ ਸਾਰਾ ਕੁਛ ਜੋ ਸਾਡੇ ਐਨਵਾਇਰਮੈਂਟ ਦੇ ਵਿੱਚ ਪ੍ਰੈਜੈਂਟ ਹੈਗਾ ਉਹ ਨਹੀਂ ਦੇਖ ਸਕਦੇ ਹਨਾ ਜਿੱਦਾਂ ਮੈਂ ਪਹਿਲੇ ਕਿਹਾ ਕਿ ਆਪਾਂ ਸਿਰਫ ਵਿਜੀਬਲ ਹੀ ਦੇਖ ਸਕਦੇ ਹਾਂ ਸਾਨੂੰ ਮਾਈਕਰੋਵੇਵ ਜਾਂ ਅਲਟਰਾਵੇਵ ਨਹੀਂ ਦਿਖਣੀਆਂ ਤੇ ਸੇਮ ਹੀ ਜਿੱਦਾਂ ਹੁਣ ਜਿਹੜੇ ਲੀਵਸ ਦੀ ਗੱਲ ਕੀਤੀ ਆ ਜਿਹੜਾ ਮੈਂ ਗ੍ਰੀਨ ਕਲਰ ਆਪਾਂ ਗੱਲ ਕੀਤੀ ਕਿ ਗ੍ਰੀਨ ਕਲਰ ਨੂੰ ਵਾਪਸ ਭੇਜਦਾ ਨਾ ਕਿ ਆਪਣੇ ਅੰਦਰ ਜਿਹੜਾ ਰੱਖ ਲੈਂਦਾ ਤਾਂ ਉਹ ਸਾਨੂੰ ਗ੍ਰੀਨ ਦਿਖਦਾ ਆ ਤੇ ਇਹ ਜਿਹੜਾ ਇਹਦੇ ਵਿੱਚ ਕੁਛ ਪਿਗਮੈਂਟ ਹੁੰਦੀ ਆ ਜਿਹੜੀ ਮਤਲਬ ਕੋਈ ਰੰਗ ਦੇਣ ਵਾਲੀ ਇੱਕ ਚੀਜ਼ ਹੁੰਦੀ ਆ ਲੀਵਸ ਵਿੱਚ ਜਿਹਨੂੰ ਅਸੀਂ ਕਲੋਰੋਫਿਲ ਕਹਿੰਦੇ ਹਾਂ ਨਾ ਇਹ ਵੀ ਆਪਾਂ ਸਕੂਲ ਚ ਪੜਿਆ ਹੁੰਦਾ ਤੇ ਕਲੋਰੋਫਿਲ ਹੀ ਜਿਹੜੀ ਆ ਇਹ ਕਲੋਰੋਪਲਾਸਟਿਕ ਸੈਲਸ ਹੁੰਦੇ ਆ ਲੀਵਸ ਦੇ ਵਿੱਚ ਜਿਹੜੇ ਫੋਟੋਸਿੰਥੈਸਿਸ ਕਰਨ ਚ ਹੈਲਪ ਕਰਦੇ ਆ ਸੋ ਇਹ ਕਲੋਰੋਫਿਲ ਜਿਹੜਾ ਇਹਦੀ ਵਜ੍ਹਾ ਨਾਲ ਸਾਨੂੰ ਜਿਹੜਾ ਕਲਰ ਗ੍ਰੀਨ ਲੱਗਦਾ ਹੈਗਾ ਲੀਵਸ ਦਾ ਤੇ ਇਸੇ ਤਰ੍ਹਾਂ ਜਿਹੜੀ ਕੁਛ ਜਿਹੜੇ ਫਲਾਵਰਸ ਹੁੰਦੇ ਉਹਨਾਂ ਦੇ ਵਿੱਚ ਜ਼ੈਂਥੋਫਿਲ ਕਰਕੇ ਜਿਹੜੀ ਆ ਮਤਲਬ ਪਿਗਮੈਂਟ ਹੁੰਦੀ ਆ ਜਿਹੜੀ ਸਾਨੂੰ ਹੋਰ ਕਲਰ ਦਿੰਦੀ ਆ ਜਿਹੜੀ ਆ ਕੈਰੋਟੀਨੋਇਡ ਹੋ ਗਈ ਸਾਨੂੰ ਔਰੇਂਜ ਕਲਰ ਪਰਸੀਵ ਕਰਾਉਂਦੀ ਅਗਰ ਸੋ ਕਿਸੇ ਚੀਜ਼ ਦੇ ਵਿੱਚ ਕੈਰੋਟੀਨੋਇਡ ਨਾਂ ਦੀ ਪਿਗਮੈਂਟ ਹੋ ਗਈ ਤਾਂ ਸਾਨੂੰ ਔਰੇਂਜ ਕਲਰ ਉਹਦਾ ਲੱਗੇਗਾ ਹਨਾ
1: ਓਕੇ
0: ਤੇ ਡਿਫਰੈਂਟ ਵੇਵ ਲੈਂਥ ਜਿਹੜੀਆਂ ਸਾਨੂੰ ਡਿਫਰੈਂਟ ਵੇਵ ਲੈਂਥ ਨੂੰ ਅਬਜ਼ਰਵ ਕਰਦੀਆਂ ਸਿਮੀਲਰਲੀ ਜਿਵੇਂ ਜਿਹੜਾ ਲੀਵਸ ਅਬਜ਼ਰਵ ਕਰਦੇ ਹੈਗੇ ਆ ਸੋ ਡਿਫਰੈਂਟ ਡਿਫਰੈਂਟ ਕਲਰ ਦੀਆਂ ਜਿਹੜੀਆਂ ਪਿਗਮੈਂਟਸ ਜਿਹੜੀਆਂ ਆ ਉਹ ਸਾਨੂੰ ਪਰਸੀਵ ਕਰਾਉਂਦੀਆਂ ਅਲੱਗ ਅਲੱਗ ਕਲਰ ਕਿਸੇ ਵੀ ਚੀਜ਼ ਦੇ ਵਿੱਚ ਤੇ ਇਸ ਤੋਂ ਇਲਾਵਾ ਸਿਮੀਲਰਲੀ ਜਿਵੇਂ ਸਾਡੇ ਪੀਕੌਕ ਜਿਹੜੇ ਹੁੰਦੇ ਆ ਨਾ, ਉਹਨਾਂ ਦੇ ਫੈਦਰਸ ਕਿੰਨੇ ਡਿਫਰੈਂਟ ਕਲਰ ਦੇ ਹੁੰਦੇ ਆ, ਤਾਂ ਉਹਨਾਂ ਦੀ ਜਿਹੜੀ ਫੈਦਰਸ ਦੇ ਵਿੱਚ ਜਿਹੜੀਆਂ ਐਕਚੁਅਲ ਚ ਕੋਈ ਕਲਰ ਨਹੀਂ ਹੁੰਦਾ, ਉਹ ਛੋਟੀ ਛੋਟੀ ਸਟਰਕਚਰਸ ਹੁੰਦੀਆਂ ਜਿਹਨਾਂ ਨੂੰ ਤੁਸੀਂ ਮਾਈਕਰੋਸਕੋਪਸ ਦੇ ਨਾਲ ਦੇਖ ਸਕਦੇ ਆ, ਮਤਲਬ ਆਪਾਂ ਆਪਣੀ ਨਾਰਮਲ ਆਈਜ਼ ਦੇ ਨਾਲ ਆਪਾਂ ਇੱਦਾਂ ਨਹੀਂ ਦੇਖ ਸਕਾਂਗੇ, ਜਿਹੜੇ ਆਪਾਂ ਸਾਇੰਸ ਦੇ ਲੈਬ ਦੇ ਵਿੱਚ ਮਾਈਕਰੋਸਕੋਪ ਯੂਜ ਕਰਦੇ ਹੁੰਦੇ ਸੀ ਉਹਦੇ ਵਿੱਚ ਦੇਖਿਆ, ਤਾਂ ਉਹ ਮਾਈਕਰੋਸਕੋਪਿਕ ਸਟਰਕਚਰ ਜਿਹੜੀਆਂ ਉਹ ਇੱਕ ਤਰ੍ਹਾਂ ਕਹਿ ਸਕਦੇ ਤੁਸੀਂ ਜਿਹੜਾ ਉਹ ਭੁਲੇਖਾ ਪਾਉਂਦੀਆਂ ਸਾਨੂੰ, ਸ਼ਾਈਨ ਕਰਾਉਂਦੀਆਂ ਕਲਰ, ਹਨਾ, ਤਾਂ ਸਾਨੂੰ ਉਹ ਡਿਫਰੈਂਟ ਡਿਫਰੈਂਟ ਕਲਰ ਨਜ਼ਰ ਆਉਂਦੇ ਆ। ਇਹ ਜੇ ਤੁਸੀਂ ਜਿਹੜਾ ਉਹ ਇੱਕ ਜਿਹੜਾ ਲੈ ਕੇ ਮੋਰ ਦਾ ਜਿਹੜਾ ਖੰਭ ਜਿਹੜਾ ਹੈਗਾ ਉਹਨੂੰ ਉਹਦਾ ਪਾਊਡਰ ਬਣਾ ਕੇ ਤੁਸੀਂ ਉਹਨੂੰ ਪਾਊਡਰ ਬਣਾ ਲਓ ਤਾਂ ਤੁਹਾਨੂੰ ਕੋਈ ਕਲਰ ਉਹਦੇ ਚ ਨਜ਼ਰ ਨਹੀਂ ਆਏਗਾ, ਕਿਉਂਕਿ ਉਹਦੇ ਚ ਕੋਈ ਪਿਗਮੈਂਟ ਉਦਾਂ ਦੀ ਨਹੀਂ ਹੈਗੀ, ਉਹ ਮਾਈਕਰੋਸਕੋਪਿਕ ਸਟਰਕਚਰਸ ਦੀ ਵਜ੍ਹਾ ਨਾਲ ਸਾਨੂੰ ਉਹ ਕਲਰ ਜਿਹੜਾ ਹੈ ਨਜ਼ਰ ਆ ਰਿਹਾ।
1: ਓਕੇ, ਰਾਈਟ। ਅੱਛਾ, ਇਹਦੇ ਚ ਨਹੀਂ, ਹੁਣ ਆਪਾਂ ਬ੍ਰੇਕ ਲੈ ਲੈਂਦੇ, ਬ੍ਰੇਕ ਤੋਂ ਬਾਅਦ ਮੈਂ ਇੱਕ ਦੋ ਸਵਾਲ ਹੈਗੇ ਨੇ ਕਿ ਜਿੱਦਾਂ ਆਪਾਂ ਕਈ ਵਾਰ ਜਿਵੇਂ ਕਹਿੰਦੇ ਹੁੰਦੇ ਹਾਂ ਨਾ ਕਿ ਉੱਲੂ ਰਾਤ ਨੂੰ ਦੇਖ ਲੈਂਦੇ ਨੇ ਜਾਂ ਫਲਾਣੇ ਜਾਨਵਰ ਜਿਹੜੇ ਨੇ ਉਹ ਬੜਾ ਤਿੱਖਾ ਦੇਖਦੇ ਨੇ, ਸੋ ਬੰਦਿਆਂ ਤੇ ਜਾਨਵਰਾਂ ਤੇ ਦੇਖਣ ਦਾ ਵੀ ਫਰਕ ਹੈਗਾ, ਰੰਗ ਜਿਵੇਂ ਕਹਿੰਦੇ ਹੁੰਦੇ ਆ ਕਿ ਅੱਖਾਂ ਦਾ ਧੋਖਾ ਹੈਗਾ, ਇਹਨਾਂ ਦੇ ਉੱਤੇ ਵੀ ਸਵਾਲ ਕੁਛ ਹੈਗੇ ਨੇ, ਪਰ ਉਹ ਸਾਰੇ ਤੁਸੀਂ ਜਵਾਬ ਤਿਆਰ ਰੱਖਿਓ ਸੰਦੀਪ ਜੀ, ਮੈਂ ਬ੍ਰੇਕ ਤੋਂ ਬਾਅਦ ਇਹਨਾਂ ਦੇ ਬਾਰੇ ਤੁਹਾਡੇ ਨਾਲ ਗੱਲ ਕਰਦਾ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: यार तू इत्थे इनी छेती आके पक्का भी हो गया की जुगाड़ लाया है
2: जुगाड़ नहीं ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406 660 960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਵੈਲਕਮ ਬੈਕ ਜੀ ਪ੍ਰੋਗਰਾਮ ਡੀਪ ਟਾਕ ਸ਼ੋ ਤੇ ਡਾਕਟਰ ਸੰਦੀਪ ਜੀ ਸਾਡੇ ਨਾਲ ਮੌਜੂਦ ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਰੰਗਾਂ ਦੀ ਗੱਲ ਹੋ ਰਹੀ ਹੈ ਰੰਗਦਾਰ ਗੱਲ ਹੋ ਰਹੀ ਹੈ ਤੇ ਇਹ ਗੱਲ ਸਮਝਣ ਦੇ ਲਈ ਜੇ ਤੁਸੀਂ ਹੁਣ ਵਿੱਚ ਵਿਚਾਲਿਓਂ ਜੁੜੇ ਹੋ ਤਾਂ ਫਿਰ ਚਾਹੇ ਬੇਸ਼ੱਕ ਛੱਡ ਦਿਓ ਸਾਰਾ ਦਾ ਸਾਰਾ ਐਪੀਸੋਡ ਸੁਣਿਓ ਸ਼ੁਰੂ ਤੋਂ ਫਿਰ ਸ਼ਾਇਦ ਬੈਟਰ ਸਮਝ ਆ ਜਾਏਗਾ ਕਿਉਂਕਿ ਕਈ ਵਾਰ ਜਿਹੜੀਆਂ ਚੀਜ਼ਾਂ ਇੰਨੀਆਂ ਆਸਾਨ ਲੱਗਦੀਆਂ ਨੇ ਹੁੰਦੀਆਂ ਨਹੀਂ ਹੈਗੀਆਂ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜਿੱਦਾਂ ਸ਼ੁਰੂਆਤ ਦੇ ਵਿੱਚ ਵੀ ਕਿਹਾ ਸੀ ਕਿ ਆਸਮਾਨ ਨੀਲਾ ਸਮੁੰਦਰ ਹਰਾ ਇਹ ਨਾ ਸੰਦੀਪ ਜੀ ਵੈਲਕਮ ਬੈਕ ਕੀ ਹਾਲ ਚਾਲ ਨੇ
1: ਠੀਕ
0: ਇੱਕ ਨਾ ਕਹਿੰਦੇ ਕਿ ਜਿਹੜਾ ਇਹ ਨੀਲਾ ਰੰਗ ਹੈ ਨਾ ਇਹਨੂੰ ਬੜਾ ਗੁੱਡ ਕਲਰ ਮੰਨਿਆ ਜਾਂਦਾ ਹੈਗਾ ਕਿਉਂਕਿ ਜਦੋਂ ਆਸਮਾਨ ਨੀਲਾ ਹੁੰਦਾ ਤਾਂ ਸਾਨੂੰ ਇਹ ਲੱਗਦਾ ਕਿ ਹਾਂ ਕਿਆ ਵਧੀਆ ਦਿਨ ਚੜਿਆ ਹੈ ਨਾ ਤੇ ਜਦੋਂ ਸਮੁੰਦਰ ਨੀਲਾ ਹੁੰਦਾ ਹੈ ਜਾਂ ਕੋਈ ਦਰਿਆ ਨੀਲਾ ਮਿਲ ਜਾਂਦਾ ਤਾਂ ਸਾਨੂੰ ਲੱਗਦਾ ਵਾਹ ਕਿੰਨਾ ਸਾਫ਼ ਪਾਣੀ ਹੈ ਸੋ ਇਸ ਕਰਕੇ ਨਾ ਪਿੱਛੇ ਜੇ ਬੜੇ ਚਾਹੇ ਉਹ ਫੈਂਕਸ਼ੂਈ ਵਾਲੇ ਨੇ ਚਾਹੇ ਵਾਸਤੂ ਵਾਲੇ ਨੇ ਉਹ ਕਹਿੰਦੇ ਨੇ ਕਿ ਦਫ਼ਤਰਾਂ ਦੇ ਵਿੱਚ ਨੀਲਾ ਕਲਰ ਕਰਵਾਓ ਅਤੇ ਸਕਾਈ ਬਲੂ ਜਿਹਾ ਹਲਕਾ ਜਿਹਾ ਨੀਲਾ ਕਰਾਓ ਅਤੇ ਉਹਦੇ ਨਾਲ ਨਾ ਬ੍ਰੇਨ ਨੂੰ ਜਿਹੜੇ ਸਿਗਨਲਸ ਮਿਲਦੇ ਨੇ ਉਹ ਕਾਮ ਸਿਗਨਲਸ ਮਿਲਦੇ ਹੈਗੇ ਨੇ ਬਟ ਔਨ ਦੀ ਅਦਰ ਹੈਂਡ ਘਰ ਦੇ ਵਿੱਚ ਨਹੀਂ ਹੋਣੇ ਚਾਹੀਦੇ ਕਮਰਿਆਂ ਦੇ ਵਿੱਚ ਕਿਉਂਕਿ ਜਦੋਂ ਤੁਸੀਂ ਰਾਤ ਨੂੰ ਸੌਣ ਲੱਗਦੇ ਹੋ ਤਾਂ ਉਹੀ ਨੀਲਾ ਰੰਗ ਜਿਹੜਾ ਕਾਮ ਕਰਦਾ ਉਹ ਇੱਕ ਡੇ ਲਾਈਟ ਦਾ ਪ੍ਰਤੀਕ ਹੈ ਉਹ ਤੁਹਾਨੂੰ ਸੌਣ ਹੀ ਨਹੀਂ ਦਊਗਾ ਮਤਲਬ ਇਸ ਤਰੀਕੇ ਦੀਆਂ ਗੱਲਾਂ ਜੁੜੀਆਂ ਹੋਈਆਂ ਇਹ ਕਲਰਸ ਦੇ ਨਾਲ ਮਿਥ ਵੀ ਜੁੜ ਜਾਂਦੀਆਂ ਨੇ ਕਈ ਵਾਰ ਮੈਂ ਐਨੀਵੇਜ਼ ਮੈਂ ਵਾਪਸ ਉਹਦੇ 'ਤੇ ਆਉਂਦਾ ਟੋਪਿਕ ਦੇ ਉੱਤੇ ਜਿਹੜਾ ਆਪਾਂ ਉੱਲੂਆਂ ਦੀ ਗੱਲ ਕਰ ਰਹੇ ਸੀਗੇ ਕਿ ਜਿਹੜੇ ਉੱਲੂ ਨੇ ਉਹ ਰਾਤ ਨੂੰ ਦੇਖ ਪਾਉਂਦੇ ਹੈਗੇ ਨੇ ਅਤੇ ਸਾਨੂੰ ਤਾਂ ਇਹ ਹੁੰਦਾ ਕਿ ਰਾਤ ਨੂੰ ਹਨੇਰਾ ਹੁੰਦਾ ਉਹ ਫਿਲਮਾਂ ਵਾਲੀ ਗੱਲ ਛੱਡ ਦਿਓ ਕਿ ਫਿਲਮਾਂ 'ਚ ਚਸ਼ਮੇ ਲਗਾ ਕੇ ਉਹ ਸਾਰਾ ਕੁਛ ਰਾਤ ਨੂੰ ਵੀ ਦੇਖ ਸਕਦੇ ਨੇ ਬਸ ਉੱਲੂਆਂ ਦਾ ਕਿਹੜਾ ਚਸ਼ਮਾ ਨੈਚੁਰਲੀ ਲੱਗਿਆ ਹੁੰਦਾ
1: ਹਾਂਜੀ ਜਿਹੜੇ ਜਿੱਦਾਂ ਓਲਸ ਦੀ ਤੁਸੀਂ ਗੱਲ ਕੀਤੀ ਇਹ ਇਹਨਾਂ ਦੀ ਜਿਹੜੀਆਂ ਆਈਜ਼ ਜੋ ਹੁੰਦੀਆਂ ਉਹ ਲਾਈਟ ਨੂੰ ਬਹੁਤ ਸੈਂਸਿਟਿਵ ਹੁੰਦੀਆਂ ਜਿੱਦਾਂ ਤੁਸੀਂ ਕਿਹਾ ਇਸ ਲਈ ਸਾਨੂੰ ਜਿਹੜਾ ਮਤਲਬ ਸਾਡੇ ਤੋਂ ਸਾਡੀ ਹਿਊਮਨ ਆਈਜ਼ ਤੋਂ 30 ਟਾਈਮਸ ਜ਼ਿਆਦਾ ਜਿਹੜੇ ਇਹਨਾਂ ਦੇ ਆਈਜ਼ ਦੇ ਸੈੱਲ ਜਿਹੜੇ ਲਾਈਟ ਸੈਂਸਿਟਿਵ ਹੁੰਦੇ ਨਾ ਇਸ ਲਈ ਫੋਰ ਅਗਰ ਮੈਂ ਪਹਿਲਾਂ ਹਿਊਮਨ ਦੀ ਗੱਲ ਕਰਾਂ ਅਸੀਂ ਜੋ ਦੇਖਦੇ ਕਿ ਜਦੋਂ ਅਸੀਂ ਸਮਰਸ ਦੇ ਵਿੱਚ ਬਾਹਰ ਜਾਂਦੇ ਹਾਂ ਹਨਾ ਤਾਂ ਸਾਡੀਆਂ ਅੱਖਾਂ ਜਦੋਂ ਬ੍ਰਾਈਟ ਲਾਈਟ ਬਹੁਤ ਸਾਡੀ ਅੱਖਾਂ 'ਚ ਪੈਂਦੀ ਹੈ ਤਾਂ ਆਪਣੀਆਂ ਅੱਖਾਂ ਥੋੜੀਆਂ ਚੁੰਦਿਆ ਜਿਹੀਆਂ ਜਾਂਦੀਆਂ ਹਨਾ ਉਹ ਇਸ ਲਈ ਹੁੰਦਾ ਕਿ ਕਿਉਂਕਿ ਜਿਹੜੀ ਆ ਸਾਡੀ ਅੱਖਾਂ ਜਿਹੜੀ ਸਾਡੇ ਕਾਲਾ ਜਿਹਾ ਸਾਨੂੰ ਇੱਕ ਅੱਖਾਂ ਦੇ ਵਿੱਚ ਪਿਊਪਲ ਅਸੀਂ ਇਹਨੂੰ ਕਹਿੰਦੇ ਹਾਂ ਦਿਖਦਾ ਆ ਜਿਹੜਾ ਇੱਕ ਹੋਲ ਹੁੰਦਾ ਹੈਗਾ ਉਹਦੇ ਆਲੇ ਦੁਆਲੇ ਇੱਕ ਹੋਰ ਸਟਰਕਚਰ ਹੁੰਦੀ ਜਿਹਨੂੰ ਅਸੀਂ ਆਇਰਿਸ ਕਹਿੰਦੇ ਹਾਂ ਉਹ ਆਇਰਿਸ ਜਿਹੜਾ ਹੈ ਉਹ ਲਾਈਟ ਦੀ ਸੈਂਸਿਟੀਵਿਟੀ ਦੇ ਨੂੰ ਸੈਂਸਿਟਿਵ ਹੁੰਦਾ ਹੈ ਤੇ ਲਾਈਟ ਦੇ ਅਕੋਰਡਿੰਗ ਉਹ ਆਪਣੀ ਅੱਖਾਂ ਨੂੰ ਅਗਰ ਤੁਸੀਂ ਬਹੁਤ ਬ੍ਰਾਈਟ ਲਾਈਟ ਦੇਖ ਰਹੇ ਹਾਂ ਤੇ ਆਇਰਿਸ ਤੁਹਾਡਾ ਹੌਲੀ ਹੌਲੀ ਸੁੰਗੜ ਜਾਂਦਾ ਹੈ ਨਾ ਤੇ ਇਹਦਾ ਮਤਲਬ ਤੁਹਾਡੀ ਅੱਖਾਂ ਨੂੰ ਉਹਦੇ ਤੋਂ ਬਚਾ ਰਿਹਾ ਬਟ ਜੇ ਤੁਹਾਨੂੰ ਜਦੋਂ ਅਸੀਂ ਡਿਮ ਲਾਈਟ ਕੋਈ ਦੇਖਦੇ ਹਾਂ ਤਾਂ ਆਪਾਂ ਨੈਚੁਰਲੀ ਵੀ ਦੇਖਦੇ ਹਾਂ ਕਿ ਅਸੀਂ ਸਾਡੀਆਂ ਅੱਖਾਂ ਖੁੱਲ ਜਾਂਦੀਆਂ ਹਨਾ ਸਾਨੂੰ ਜ਼ਿਆਦਾ ਜ਼ੋਰ ਲਾ ਕੇ ਦੇਖਣਾ ਪੈਂਦਾ ਤੇ ਇਹਦਾ ਮਤਲਬ ਕਿ ਆਇਰਿਸ ਜਿਹੜਾ ਉਹ ਤੁਹਾਡਾ ਆਪਣੇ ਆਪ ਨੂੰ ਜਿਹੜਾ ਉਹ ਚੌੜਾ ਹੋ ਰਿਹਾ ਤਾਂ ਕਿ ਉਹ ਜਿਹੜਾ ਪ੍ਰੋਪਰਲੀ ਕਲਰ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਉਹ ਤੁਹਾਨੂੰ ਦਿਖ ਜਾਵੇ ਹਨਾ ਸੇਮ ਹੀ ਆਊਸ ਦੇ ਵਿੱਚ ਕਿਉਂਕਿ ਉਹਨਾਂ ਦੀ ਲਾਈਟ ਨੂੰ ਜਿਹੜੀਆਂ ਆਈਜ਼ ਜਿਹੜੀਆਂ ਲਾਈਟ ਨੂੰ ਬਹੁਤ ਸੈਂਸਿਟਿਵ ਹੁੰਦੀਆਂ ਇਸ ਲਈ ਉਹ ਜਿਹੜਾ ਆ ਰਾਤ ਨੂੰ ਜ਼ਿਆਦਾ ਦੇਖ ਪਾਉਂਦੇ ਆ ਕੰਪੈਰੇਟਿਵਲੀ ਜਿਹੜਾ ਦਿਨ ਦੇ ਕਿਉਂਕਿ ਉਹਨਾਂ ਦੀਆਂ ਅੱਖਾਂ ਇੱਕ ਤਰ੍ਹਾਂ ਚੁੰਦਿਆ ਜਾਂਦੀਆਂ ਤੁਸੀਂ ਕਹਿ ਸਕਦੇ ਹਾਂ
0: ਓਕੇ
1: ਕਿ ਉਹਨਾਂ ਨੂੰ ਜਿਹੜੀਆਂ ਅੱਖਾਂ ਨੂੰ ਇਸ਼ੂ ਆਉਂਦਾ ਕਿਉਂਕਿ ਹੁਣ ਕਿਉਂਕਿ ਉਹ ਜ਼ਿਆਦਾ ਜਿਹੜੀਆਂ ਉਹਨਾਂ ਦੀ ਰੋਡ ਸੈਲਸ ਸੈਂਸਿਟਿਵ ਹੁੰਦੇ ਆ ਇਸ ਲਈ ਉਹ ਜੋ ਰਾਤ ਨੂੰ ਜੋ ਹਨੇਰੇ 'ਚ ਸਾਨੂੰ ਨਜ਼ਰ ਨਹੀਂ ਆਉਂਦਾ ਉਹ ਉਹਨਾਂ ਨੂੰ ਨਜ਼ਰ ਆ ਜਾਂਦਾ ਹੈ ਨਾ ਇਸ ਲਈ ਉਹ ਐਕਟਿਵ ਜ਼ਿਆਦਾ ਨਾਈਟ ਦੇ ਉੱਚ ਹੁੰਦੇ ਆ ਕੰਪੈਰੇਟਿਵਲੀ ਕਿ ਦਿਨ ਦੇ ਵਿੱਚ
0: ਓਕੇ ਰਾਈਟ ਰਾਈਟ ਅੱਛਾ ਕੁਛ ਫੁਟਕਲ ਜਿਹੇ ਸਵਾਲ ਹੈਗੇ ਨੇ ਇੱਕ ਤਾਂ ਰੇਨਬੋ ਨੂੰ ਲੈ ਕੇ ਜਿੱਦਾਂ ਆਪਾਂ ਗੱਲ ਕਰ ਰਹੇ ਸੀਗੇ ਵਿਭਗੌਰ ਦੀ ਗੱਲ ਕੀਤੀ ਸੀਗੀ ਪਰ ਜਿਹੜਾ ਰੇਨਬੋ ਨੂੰ ਰੋਇਗਬਿਵ ਸਮਥਿੰਗ ਕੁਛ ਕਹਿ ਲੈਂਦੇ ਹੈਗੇ ਨੇ ਹੈ ਨਾ ਅਤੇ ਇਹ ਵਾਕਈ ਸੱਤ ਹੀ ਕਲਰ ਹੁੰਦੇ ਨੇ ਰੇਨਬੋ ਦੇ ਜਾਂ ਉਹ ਵੀ ਡਿਫਲੈਕਟ ਹੀ ਕਰਦੀਆਂ ਨੇ ਸਾਡੀਆਂ ਅੱਖਾਂ
1: ਹਾਂਜੀ ਰੇਨਬੋ ਦਾ ਵੀ ਸੇਮ ਫੀਨੋਮੀਨਾ ਜਿੱਦਾਂ ਮੈਂ ਕਲਰਸ ਦੀ ਗੱਲ ਕੀਤੀ ਹੈ ਕਿ ਜੋ ਸਾਨੂੰ ਬਾਕੀ ਕਲਰਸ ਦੇਖਦੇ ਆ ਉਹ ਵੀ ਸਾਡੀਆਂ ਅੱਖਾਂ ਦੇ ਵਿੱਚ ਜਦੋਂ ਸਾਡੀ ਅੱਖਾਂ 'ਚ ਲਾਈਟ ਪੈਂਦੀ ਹੈ ਉਸ ਤੋਂ ਬਾਅਦ ਸਾਡਾ ਬ੍ਰੇਨ ਜਿਹੜਾ ਹੈ ਇਹ ਸਾਨੂੰ ਇੱਕ ਕਲਰ ਦੇ ਦਿੰਦਾ ਕਿ ਅੱਛਾ ਤਾਂ ਕਿ ਅਸੀਂ ਡਿਫਰੈਂਸ਼ੀਏਟ ਕਰ ਸਕੀਏ ਜਦੋਂ ਅਸੀਂ ਏਲੀਅਨਸ ਵਾਲਾ ਐਪੀਸੋਡ ਕੀਤਾ ਸੀ ਨਾ ਉਹਦੇ 'ਚ ਆਪਾਂ ਗੱਲ ਕੀਤੀ ਸੀਗੀ ਕਿ ਦੂਸਰੇ ਪਲੈਨਟ ਦੇ ਉੱਤੇ ਲਾਈਫ ਜਿਹੜੀ ਹੈ ਸਾਨੂੰ ਸਾਇੰਸ ਮਿਲੇ ਹਨਾ ਜਾਂ ਅਸੀਂ ਇੱਥੇ ਬੈਠ ਕੇ ਅਰਥ 'ਤੇ ਬੈਠ ਕੇ ਜਿਹੜੇ ਸਾਡੇ ਟੈਲੀਸਕੋਪਸ ਹੈਗੇ ਆ ਉਹਨਾਂ ਤੋਂ ਅਸੀਂ ਦੇਖਦੇ ਹਾਂ ਕਿ ਅੱਛਾ ਉੱਥੇ ਜਿਹੜਾ ਇਹ ਵਾਲਾ ਮੋਲੀਕਿਊਲ ਪ੍ਰੈਜੈਂਟ ਹੈ ਇਹਦਾ ਮਤਲਬ ਕਿ ਉੱਥੇ ਇਹ ਵਾਲਾ ਜਿਹੜਾ ਜਿਹੜੀ ਲਾਈਫ ਹੋ ਸਕਦੀ ਹੈ ਨਾ ਅਸੀਂ ਕਹਿ ਸਕਦੇ ਕਹਿ ਦਿੰਦੇ ਦੇਖ ਕੇ ਕਿ ਆਕਸੀਜਨ ਪ੍ਰੈਜੈਂਟ ਆ ਜਾਂ ਨਾਈਟ੍ਰੋਜਨ ਪ੍ਰੈਜੈਂਟ ਆ ਜਿਹੜੀ ਇਹ ਸੋਚਦੇ ਹਾਂ ਅੱਛਾ ਚਲੋ ਅਰਥ ਦੇ ਉੱਤੇ ਵੀ ਆਕਸੀਜਨ ਨਾਈਟ੍ਰੋਜਨ ਸਭ ਤੋਂ ਜ਼ਿਆਦਾ ਐਟਮੋਸਫੇਅਰ ਦੇ ਵਿੱਚ ਉਸ ਤੋਂ ਘੱਟ ਆਕਸੀਜਨ ਆ ਹਨਾ ਤੁਸੀਂ ਉਸ ਬੇਸਿਸ ਤੇ ਇਸ ਇਹ ਇਹਨਾਂ ਲਾਈਟਸ ਦੀ ਵਜ੍ਹਾ ਨਹੀਂ ਉਹ ਕਿੰਨੀ ਲਾਈਟ ਜਿਹੜਾ ਕਿਉਂਕਿ ਹਰ ਇੱਕ ਮੋਲੀਕਿਊਲ ਕੋਈ ਵੀ ਮੋਲੀਕਿਊਲ ਹੋਵੇ ਉਹ ਇੱਕ ਅਲੱਗ ਜਿਹੜੀ ਵੇਵ ਲੈਂਥ ਜਿਹੜੀ ਆ ਉਹਨੂੰ ਇੱਕ ਅਲੱਗ ਜਿਹੜੀ ਤਰ੍ਹਾਂ ਦੀ ਲਾਈਟ ਨੂੰ ਅਬਜ਼ਰਵ ਕਰੇਗਾ ਤੇ ਰਿਫਲੈਕਟ ਕਰੇਗਾ ਤੋ ਹਰ ਇੱਕ ਉਹ ਇੱਕ ਗੁਣ ਹੁੰਦਾ ਹੁੰਦਾ ਹੈ ਨਾ, ਉਸ ਤੋਂ ਤੁਸੀਂ ਦੱਸ ਸਕਦੇ ਹਾਂ ਕਿ ਅੱਛਾ ਅਗਰ ਇਹ ਇੰਨੇ 300 nanometer ਦੀ ਲਾਈਟ ਨੂੰ ਐਕਸੈਪਟ ਕਰ ਰਿਹਾ, ਇਹਦਾ ਮਤਲਬ ਕਿ ਇਹ ਇਹ ਵਾਲੀ ਗੈਸ ਹੈਗੀ ਆ ਜਾਂ ਇਹ ਵਾਲਾ ਪਾਰਟੀਕਲ ਹੈਗਾ, ਇਸ ਲਈ ਸਾਨੂੰ ਪਤਾ ਲੱਗਦਾ ਕਿ ਅੱਛਾ ਉੱਥੇ ਇਹ ਵਾਲਾ ਐਟਮੋਸਫੇਅਰ ਦੇ ਵਿੱਚ ਚੀਜ਼ਾਂ ਹੈਗੀਆਂ। ਹੁਣ ਤੁਸੀਂ ਅਰਥ ਦੇ ਵਿੱਚੋਂ ਅਸੀਂ ਅਗਰ ਆਪਣਾ ਐਟਮੋਸਫੇਅਰ ਉਡਾ ਦਈਏ ਤਾਂ ਸਾਨੂੰ ਇਹ ਕੋਈ ਵੀ ਚੀਜ਼ ਜਿਹੜੇ ਕਲਰ ਸਾਨੂੰ ਦਿਖਦੇ ਆ ਇਹ ਨਜ਼ਰ ਨਹੀਂ ਆਣਗੇ, ਹਨਾ। ਇਸੇ ਲਈ ਜੇ ਤੁਸੀਂ ਜਦੋਂ ਅਸੀਂ ਮੂਨ ਤੇ ਮੂਨ ਦੀ ਸਰਫੇਸ ਤੋਂ ਅਗਰ ਅਸੀਂ ਦੇਖਣਾ ਤਾਂ ਤੁਹਾਨੂੰ ਦਿਨ ਚ ਵੀ ਉੱਥੇ ਜਿਹੜਾ ਆ ਹਨੇਰਾ ਦਿਖਾਈ ਦਿੰਦਾ ਕਿਉਂਕਿ ਉੱਥੇ ਕੋਈ ਐਟਮੋਸਫੇਅਰ ਨਹੀਂ ਹੈਗਾ। ਇਹਦੀ ਗੱਲ ਆਪਾਂ ਅਪੋਲੋ ਵਾਲੇ ਜਿਹੜਾ ਹਨਾ ਮੂਨ ਲੈਂਡਿੰਗ ਵਾਲੇ ਚ ਕੀਤੀ ਸੀ ਕਿ ਉੱਥੇ ਸਾਨੂੰ ਕੁਛ ਦਿਖਾਈ ਨਹੀਂ ਦਿੰਦਾ ਕਿਉਂਕਿ ਉੱਥੇ ਐਟਮੋਸਫੇਅਰ ਨਹੀਂ ਆ। ਸੋ ਇਹ ਜਿਹੜਾ ਸਾਨੂੰ ਬਲੂ ਕਲਰ ਦਿਖਾਈ ਦਿੰਦਾ ਐਟਮੋਸਫੇਅਰ ਦੇ ਵਿੱਚ ਜਾਂ ਬਾਕੀ ਕਲਰਸ ਦਿਖਾਈ ਦਿੰਦੇ ਆ, ਇਹ ਸਾਨੂੰ ਇਹ ਐਟਮੋਸਫੇਅਰ ਦੀ ਦੇਣ ਆ ਜਿਹੜਾ ਸਾਡੇ ਜਿਹੜਾ ਆ ਅਰਥ ਦੇ ਦੁਆਲੇ ਜਿਹੜਾ ਹਾਂਜੀ ਗੈਸਿਸ ਦੀ ਲੇਅਰ ਹੈਗੀ ਆ, ਔਰ ਇਸੇ ਦੀ ਵਜ੍ਹਾ ਨਾਲ ਸਾਡੀ ਜਿਹੜੀ ਅਰਥ ਦੇ ਉੱਤੇ ਲਾਈਫ ਮੌਜੂਦ ਹੈਗੀ ਆ। ਅਗਰ ਇਹ ਐਟਮੋਸਫੇਅਰ ਚਲੇ ਜਾਊਗਾ ਤਾਂ ਹੌਲੀ ਹੌਲੀ ਆਕਸੀਜਨ ਜਿਹੜੀ ਹੈ ਡਿਪਲੀਟ, ਮਤਲਬ ਗੈਸਿਸ ਡਿਪਲੀਟ ਹੋ ਜੂਗੀਆਂ, ਤਾਂ ਸਾਰਾ ਕੁਛ ਹੀ ਫੋਟੋਸਿੰਥੇਸਿਸ ਨਹੀਂ ਹੋਊਗੀ ਔਰ ਐਨੀਮਲਸ ਨਹੀਂ ਹੋਣਗੇ, ਸਭ ਕੁਛ ਹੀ ਖਤਮ ਹੋ ਜਾਏਗਾ ਨਾ। ਤੋ ਅਗਰ ਇਹ ਜਿਹੜੀ ਰੇਨਬੋ ਜਿਹੜਾ ਅਸੀਂ ਦੇਖਦੇ ਹਾਂ ਮੋਸਟਲੀ ਆਪਾਂ ਮੀਂਹ ਪੈਣ ਤੋਂ ਬਾਅਦ ਦੇਖਦੇ ਹਾਂ ਹਨਾ, ਇਹ ਵੀ ਜਿਹੜਾ ਇਹੀ ਸੇਮ ਫੀਨੋਮੀਨਾ ਤੇ ਕੰਮ ਕਰਦਾ ਹੈ ਕਿ ਜਿਹੜੀ ਵਾਈਟ ਕਲਰ ਦੀ ਸਨਲਾਈਟ ਹੈਗੀ ਆ ਉਹ ਐਟਮੋਸਫੇਅਰ ਦੇ ਵਿੱਚੋਂ ਪਾਸ ਹੋ ਰਹੀ ਆ, ਤੇ ਜਦੋਂ ਮੀਂਹ ਪੈਂਦਾ ਤਾਂ ਓਬਵੀਅਸਲੀ ਐਟਮੋਸਫੇਅਰ ਦੇ ਵਿੱਚ ਜਿਹੜੇ ਜ਼ਿਆਦਾ ਵਾਟਰ ਵੇਪਰ ਪ੍ਰੈਜੈਂਟ ਹੁੰਦੇ ਆ ਹਨਾ। ਸੋ ਇੱਕ ਅਗਰ ਤੁਸੀਂ ਇੱਕ ਵਾਟਰ ਦੀ ਡ੍ਰੋਪਲੈਟ ਨੂੰ ਲੈ ਲਓ ਤਾਂ ਜਿਹੜੇ ਆ ਜਦੋਂ ਸਨਲਾਈਟ ਉਹਦੇ ਵਿੱਚ ਪੈਣੀ ਆ, ਜਿੱਦਾਂ ਅਸੀਂ ਪ੍ਰਿਜ਼ਮ ਦੇਖਦੇ ਹੁੰਦੇ ਸੀ ਨਾ ਸਕੂਲ 'ਚ ਸਾਨੂੰ ਟੀਚਰਸ ਦਿਖਾਉਂਦੇ ਹੁੰਦੇ ਸੀ, ਤੋ ਉਸ ਟਾਈਮ ਦੇ ਹਾਂਜੀ ਉਹਦੇ 'ਚ ਫੀਨੋਮੀਨਾ ਇਹ ਹੁੰਦਾ ਕਿ ਜਦੋਂ ਲਾਈਟ ਜਿਹੜੀ ਆ ਪ੍ਰਿਜ਼ਮ ਦੇ ਵਿੱਚ ਜਾਂ ਵਾਟਰ ਡ੍ਰੋਪਲੈਟ ਦੇ ਵਿੱਚ ਅੰਦਰ ਜਾਣੀ ਆ ਤਾਂ ਉਹ ਲਾਈਟ ਬੈਂਡ ਹੋ ਜਾਂਦੀ ਆ, ਮਤਲਬ ਉਹ ਆਪਣੀ ਜਿਹੜੀ ਆ ਉਹਦੀ ਡਾਇਰੈਕਸ਼ਨ ਚੇਂਜ ਹੋ ਜਾਂਦੀ ਆ ਤੇ ਉਹ ਜਿਹੜੀ ਬਾਹਰ ਨਿਕਲਣ ਨਹੀਂ ਸ਼ੁਰੂ ਹੋ ਜਾਂਦੀ ਆ ਉਹ ਲਾਈਟ ਉਸ ਡ੍ਰੋਪਲੈਟ ਤੋਂ ਜਾਂ ਪ੍ਰਿਜ਼ਮ ਤੋਂ, ਤੇ ਜਦੋਂ ਉਹ ਬਾਹਰ ਨਿਕਲਦੀ ਆ ਤਾਂ ਉਹ ਸਾਨੂੰ ਡਿਫਰੈਂਟ ਡਿਫਰੈਂਟ ਕਲਰਸ ਜਿਹੜੀ ਆ ਉਹ ਦਿਖਾਉਂਦੀ ਆ ਕਿ ਜਿਹੜੀ ਆ ਉਹ ਜਿਹੜੇ 7 ਕਲਰ ਜਿਹੜੇ ਅਲੱਗ ਅਲੱਗ, ਮਤਲਬ ਤੁਸੀਂ ਕਲੀਅਰਲੀ ਦੇਖ ਸਕਦੇ ਆ ਫਿਰ ਉਹਦੀ ਜਿਹੜੀ ਅਲੱਗ ਅਲੱਗ ਵੇਵ ਲੈਂਥ ਕਿ ਅੱਛਾ ਇਹ ਜਿਹੜਾ ਇੰਨੀ ਚੀਜ਼ ਜਿਹੜੀ ਹੈਗੀ ਆ ਇੱਕ ਸਾਈਜ਼ ਦੀ ਆ, ਇਹ ਜਿਹੜੀ ਆ ਇੱਕ ਸਾਈਜ਼ ਦੀ ਔਰ ਇੱਕ ਸਾਈਜ਼ ਦੀ ਹੈ ਨਾ, ਜਿਹੜੀ ਸਾਨੂੰ ਅਲੱਗ ਅਲੱਗ ਕਲਰ ਦਿਖਾਈ ਰਹੀ ਆ। ਤੇ ਇਹ ਜਿਹੜੀ ਇਹਦੇ ਚ ਇੰਟਰਸਟਿੰਗ ਗੱਲ ਹੈਗੀ ਆ ਕਿ ਜਿਹੜਾ ਰੇਨਬੋ ਅਗਰ ਮੀਂਹ ਪਿਆ ਆ ਦੋ ਬੰਦੇ ਇੱਕੋ ਹੀ ਜਗ੍ਹਾ ਦੇ ਉੱਤੇ ਖੜੇ ਆ ਹਨਾ, ਔਰ ਮਤਲਬ ਇੱਕ ਬੰਦਾ ਥੋੜਾ ਜਿਹਾ 10 meter ਜਾਂ 20 meter ਇੱਕ ਦੂਜੇ ਤੋਂ ਜਿਹੜੇ ਦੂਰ ਖੜੇ ਆ, ਤਾਂ ਉਹ ਜਿਹੜੇ ਦੋ ਰੇਨਬੋ ਦੇਖ ਰਹੇ ਆ ਉਹ ਦੋਨੋਂ ਅਲੱਗ ਅਲੱਗ ਰੇਨਬੋ ਦੇਖ ਰਹੇ ਆ, ਮਤਲਬ ਕਿ ਉਹਨਾਂ ਦਾ ਇੱਕ ਆਪਣਾ ਰੇਨਬੋ ਜਿਹੜਾ ਉਹ ਦੇਖ ਰਹੇ ਆ ਹਨਾ, ਕਿਉਂਕਿ ਐਂਗਲ ਦਾ ਬਹੁਤ ਫਰਕ ਪੈਂਦਾ ਜਦੋਂ ਤੁਸੀਂ ਜਿਹੜਾ ਇਹ ਰੇਨਬੋ ਦੇਖਦੇ। ਸੋ ਰੇਨਬੋ ਇੱਕ ਕੋਈ ਮਤਲਬ ਏਦਾਂ ਨਹੀਂ ਹੈਗਾ ਕਿ ਕੋਈ ਚੀਜ਼ ਜਿਹੜੀ ਐਟਮੋਸਫੇਅਰ ਦੇ ਵਿੱਚ ਹੈਗੀ ਆ ਹਨਾ, ਇਹ ਸਿਰਫ ਇੱਕ ਸਾਡੀ ਸਨਲਾਈਟ ਔਰ ਜਿਹੜੇ ਵਾਟਰ ਵੇਪਰ ਹੈਗੇ ਆ ਉਹਨਾਂ ਦੀ ਆਪਸ ਦੇ ਵਿੱਚ ਜਿਹੜੀ ਇੰਟਰੈਕਸ਼ਨ ਹੋ ਰਹੀ ਆ ਉਹ ਸਾਨੂੰ ਕਲਰ, ਤੇ ਤੀਜੇ ਅਸੀਂ ਇੰਪੋਰਟੈਂਟ ਆਬਜ਼ਰਵਰ ਐਜ਼ ਏ ਆਬਜ਼ਰਵਰ ਅਸੀਂ ਇੰਪੋਰਟੈਂਟ ਕਿਉਂਕਿ ਅਸੀਂ ਦੇਖ ਰਹੇ ਹਾਂ ਉਹਨੂੰ ਹਨਾ। ਸੋ ਤਿੰਨ ਮੇਨ ਚੀਜ਼ਾਂ ਜਿਹੜੀਆਂ ਰੇਨਬੋ ਲਈ ਚਾਹੀਦੀਆਂ ਆ, ਤੇ ਇਹ ਰੇਨਬੋ ਜਿਹੜਾ ਐਕਚੁਅਲ ਚ ਫੁੱਲ ਸਰਕਲ ਹੁੰਦਾ, ਕਈ ਵਾਰ ਤੁਸੀਂ ਅਗਰ ਏਅਰ ਮਤਲਬ ਤੁਸੀਂ ਐਰੋਪਲੇਨ ਚ ਹੈਗੇ ਆ ਉੱਥੋਂ ਤੁਹਾਨੂੰ ਅਗਰ ਰੇਨਬੋ ਦਿਖੇਗਾ ਤਾਂ ਰੇਨਬੋ ਤੁਹਾਨੂੰ ਫੁੱਲ ਸਰਕਲ ਦੇ ਵਿੱਚ ਦਿਖਦਾ ਆ, ਕੰਪੈਰੇਟਿਵਲੀ ਜਦੋਂ ਤੁਸੀਂ ਅਗਰ ਅਰਥ ਤੇ ਅਸੀਂ ਖੜ ਕੇ ਅਗਰ ਦੇਖਦੇ ਹਾਂ ਨਾ ਤਾਂ ਸਾਨੂੰ ਸਿਰਫ ਇੱਕ ਆਰਕ ਦਿਖਾਈ ਦਿੰਦੀ, ਸਾਨੂੰ ਲੱਗਦਾ ਕਿ ਅੱਧਾ ਹੀ ਰੇਨਬੋ ਆ, ਪੂਰਾ ਰੇਨਬੋ ਹੈ ਨਹੀਂ ਹਨਾ, ਬਟ ਉਹ ਐਕਚੁਅਲ ਚ ਪੂਰਾ ਹੁੰਦਾ ਕਿਉਂਕਿ ਅਸੀਂ ਅਰਥ ਦੀ ਸਰਫੇਸ ਦੇਖ ਨਹੀਂ ਸਕਦੇ, ਅੱਧੀ ਸਰਫੇਸ ਸਾਨੂੰ ਗਰਾਊਂਡ ਤੋਂ ਨਜ਼ਰ ਨਹੀਂ ਆਏਗੀ, ਇਸ ਲਈ ਸਾਨੂੰ ਉਹ ਸਿਰਫ ਅੱਧਾ ਰੇਨਬੋ ਨਜ਼ਰ ਆਉਂਦਾ ਆ, ਜਦੋਂ ਕਿ ਰੇਨਬੋ ਪੂਰਾ ਇੱਕ ਸਰਕਲ ਜਿਹੜਾ ਇੱਕ ਪ੍ਰੋਪਰ ਸਰਕਲ ਹੁੰਦਾ ਆ। ਸੋ ਇਹ ਸੇਮ ਜਿੱਦਾਂ ਅਸੀਂ ਕਲਰ ਬਾਕੀ ਕਲਰ ਜਿਹੜੀ ਬਾਕੀ ਚੀਜ਼ਾਂ ਚ ਕਲਰ ਪਰਸੀਵ ਕਰਦੇ ਹਾਂ, ਏਦਾਂ ਅਸੀਂ ਐਟਮੋਸਫੇਅਰ ਚ ਉਹ ਵੀ ਕਲਰ ਸਾਨੂੰ ਲੱਗਦਾ ਕਿ ਉੱਥੇ ਇੱਕ ਜਿਹੜੀ ਚੀਜ਼ ਹੈਗੀ ਹੈ ਨਾ। ਇਸੇ ਤਰ੍ਹਾਂ ਜੇ ਤੁਸੀਂ ਤੁਰਦੇ ਜਾਓਗੇ ਤਾਂ ਤੁਹਾਨੂੰ ਜਿਹੜਾ ਕਲਰ ਜਿਹੜਾ ਤੁਹਾਡੀ ਰੇਨਬੋ ਜਿਹੜਾ ਉਹ ਤੁਹਾਨੂੰ ਲੱਗੇਗਾ ਕਿ ਉਹ ਵੀ ਐਂਗਲ ਜਿਹੜਾ ਉਹ ਚੇਂਜ ਹੁੰਦਾ ਜਾ ਰਿਹਾ ਹੈ ਨਾ। ਇਹ ਸਿਰਫ ਇਸੇ ਲਈ ਕਿਉਂਕਿ ਤੁਹਾਡੇ ਐਟਮੋਸਫੇਅਰ ਜਿਹੜਾ ਤੁਹਾਡੀ ਜਿਹੜੀ ਲਾਈਟ ਜਿਹੜੀ ਸਾਡੀ ਹੈਗੀ ਆ ਉਹ ਵਾਟਰ ਵੇਪਰਸ ਦੇ ਨਾਲ ਜਿਹੜੀ ਇੰਟਰੈਕਸ਼ਨ ਕਰਕੇ ਸਾਨੂੰ ਅਲੱਗ ਅਲੱਗ ਜਿਹੜੀ ਲਾਈਟ ਨੂੰ ਤੋੜ ਦਿੰਦੀ ਆ ਡਿਫਰੈਂਟ ਡਿਫਰੈਂਟ ਕਲਰਸ ਦੇ ਵਿੱਚ, ਜਿਹੜੀਆਂ ਸਾਡਾ ਬ੍ਰੇਨ ਸਾਨੂੰ ਕਹਿੰਦਾ ਕਿ ਅੱਛਾ ਇਹ 7 ਕਲਰ ਹੁਣ ਬਣ ਗਿਆ ਤੇ ਇਹ ਰੇਨਬੋ ਆ ਗਿਆ, ਜਿਹੜਾ ਸਾਨੂੰ ਬਹੁਤ ਸੋਹਣਾ ਲੱਗਦਾ ਸਾਰਿਆਂ ਨੂੰ ਨਾ ਦੇਖਣ ਚ।
0: ਓਕੇ ਰਾਈਟ, ਇਹ ਨਾ ਵੈਸੇ ਜੇ ਕੋਈ ਹੋਰ ਗੱਲ ਹੋਈ ਤਾਂ ਦੱਸਿਓ ਕਿ, ਪਰ ਮੈਂ ਰੰਗਾਂ ਦੇ ਬਾਰੇ ਕਿਤੇ ਪੁਰਾਣਾ ਪੜ੍ਹਿਆ ਸੀ, ਮੈਨੂੰ ਯਾਦ ਨਹੀਂ ਹੁੰਦਾ ਐਗਜੈਕਟਲੀ, ਜਿਵੇਂ ਤੁਸੀਂ ਕਹਿ ਰਹੇ ਸੀ ਵੀ ਮੈਨੂੰ ਬਲੈਕ ਐਂਡ ਵਾਈਟ ਵਧੀਆ ਲੱਗਦਾ, ਅਤੇ ਉਹ ਮੈਨੂੰ ਲੱਗਿਆ ਕਿ ਇੱਕ ਇਹ ਹਿਊਮਨ ਟੈਂਡੈਂਸੀ ਨੂੰ ਵੀ ਸ਼ੋਅ ਕਰਦੇ ਨੇ ਜਾਂ ਰਿਵੀਲ ਕਰਦੇ ਨੇ ਕਿ ਇੱਕ ਇਨਸਾਨ ਕਿੱਦਾਂ ਸੋਚਦਾ ਹੈ ਨਾ। ਜਿਹੜਾ ਜੇ ਤੁਹਾਡਾ ਕਲਰ ਜਿਹੜਾ ਉਹ ਤੁਹਾਨੂੰ ਬਲੈਕ ਐਂਡ ਵਾਈਟ ਹੈਗਾ ਤਾਂ ਇਹਦਾ ਮਤਲਬ ਇਹ ਕਿ ਤੁਸੀਂ ਬਹੁਤ ਸੋਫਿਸਟੀਕੇਸ਼ਨ 'ਚ ਰਹਿੰਦੇ ਹੋ, ਯੂ ਪਾਵਰ ਨੂੰ ਤੁਸੀਂ ਰਿਫਲੈਕਟ ਕਰਦੇ ਹੈਗੇ ਹੋ ਹੈ ਨਾ। ਕਲੀਨਲੀਨੈਸ ਨੂੰ ਰਿਫਲੈਕਟ ਕਰਦੇ ਹੋ, ਔਰੇਂਜ ਰੰਗ ਵਾਰਮਥ ਨੂੰ ਰਿਫਲੈਕਟ ਕਰਦਾ, ਗ੍ਰੀਨ ਰੰਗ ਨੇਚਰ ਨੂੰ, ਬਲੂ ਰੰਗ ਕਾਮਨੈਸ ਨੂੰ, ਰੈੱਡ ਹਾਈ ਐਨਰਜੀ ਨੂੰ. ਸੋ ਜਿਹੜੇ ਰੰਗ ਹੁੰਦੇ ਨੇ ਜਦੋਂ ਤੁਸੀਂ ਕਿਸੇ ਚੀਜ਼ ਦੇ ਵਿੱਚ ਫੇਵਰੇਟ ਚੀਜ਼ ਦੇਖਣ ਲੱਗੇ ਨੇ ਤਾਂ ਉਹ ਇਨਸਾਨੀ ਜਿਹੜੀ ਫਿਤਰਤ ਹੈ ਉਹਨੂੰ ਵੀ ਰਿਫਲੈਕਟ ਕਰਦੇ ਨੇ. ਪਰ ਇਹ ਗੱਲ ਜ਼ਰੂਰ ਹੈ ਕਿ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇਹ ਤਾਂ ਸਾਰਾ ਭਰੇਖਾ ਹੀ ਹੈ, ਅਸਲ ਦੇ ਵਿੱਚ ਫਿਰ ਇਹ ਜਿਹੜੀਆਂ ਗੱਲਾਂ ਬਣੀਆਂ ਹੋਈਆਂ ਨੇ ਮਿੱਥੀ ਰਹਿ ਜਾਂਦੀਆਂ ਨੇ, ਕਿਉਂਕਿ ਅਸਲ ਦੇ ਵਿੱਚ ਤਾਂ ਇਹ ਰੰਗ ਉਹ ਨੇ ਜੋ ਕੁਦਰਤ ਸਾਨੂੰ ਦਿਖਾਉਣਾ ਚਾਹੁੰਦੀ ਹੈ, ਨਾ ਕਿ ਜੋ ਅਸੀਂ ਆਪ ਦੇਖਣਾ ਚਾਹੁੰਦੇ. ਪਰ ਕੋਈ ਹੋਰ ਗੱਲ ਰਹਿੰਦੀ ਹੋਵੇ ਇਹਦੇ 'ਚ ਤਾਂ ਤੁਸੀਂ ਜੋੜ ਸਕਦੇ ਹੋ ਸੰਦੀਪ ਜੀ.
1: ਹਾਂਜੀ, ਇੱਕ ਤੁਸੀਂ ਕਈ ਵਾਰ ਦੇਖਿਆ ਹੋਣਾ ਕਿ ਆਪਾਂ ਨੂੰ ਡਬਲ ਰੇਨਬੋ ਵੀ ਦਿਖਦਾ ਕਈ ਵਾਰ, ਹਨਾ, ਬਹੁਤ ਘੱਟ ਦਿਖਦਾ ਪਰ ਕਦੇ ਕਦੇ ਦਿਖਦਾ. ਤੋ ਇਹਦੇ 'ਚ ਜਦੋਂ ਅਸੀਂ ਡਬਲ ਰੇਨਬੋ ਦੇਖਦੇ ਹਾਂ ਬਟ ਉਹਦਾ ਕਲਰ ਥੋੜਾ ਲਾਈਟ ਹੁੰਦਾ ਹੈ, ਜਿਹੜਾ ਤੁਸੀਂ ਪ੍ਰਾਇਮਰੀ ਰੇਨਬੋ ਤੁਸੀਂ ਕਹਿ ਸਕਦੇ ਦੇਖਦੇ ਹਾਂ ਨਾ, ਤੇ ਕਈ ਵਾਰ ਜਿਹੜੀ ਆ ਉਹ ਐਕਸਟਰਾ ਲਾਈਟ ਜਿਹੜੀ ਉਹਨੂੰ ਐਕਸਟਰਾ ਜਿਹੜੀ ਆ ਮੁੜ ਜਾਂਦੀ ਆ, ਮਤਲਬ ਜਦੋਂ ਡ੍ਰੋਪਲੈਟ 'ਚ ਜਾਂਦੀ ਆ ਉਹ ਜਿਹੜਾ, ਕਿਉਂਕਿ ਦੋ ਵਾਰ ਮੁੜਦੀ ਆ ਲਾਈਟ ਉਸ ਟਾਈਮ, ਤਾਂ ਜਿਹੜਾ ਉਹਦੀ ਐਨਰਜੀ ਜਿਹੜੀ ਆ ਉਹਦੀ ਲੂਜ਼ ਹੋ ਜਾਂਦੀ ਆ, ਇਸ ਲਈ ਸਾਨੂੰ ਕਲਰ ਜਿਹੜੇ ਆ ਉਹ ਥੋੜੇ ਫਿੱਕੇ ਦੇਖਣ ਲੱਗ ਜਾਂਦੇ ਆ ਕੰਪੈਰੇਟਿਵਲੀ, ਕਿ ਜਦੋਂ ਤੁਸੀਂ ਪ੍ਰਾਇਮਰੀ ਰੇਨਬੋ ਦੇਖ ਲਿਆ, ਜਦੋਂ ਪਹਿਲੀ ਵਾਰ ਜਿਹੜੀ ਆ ਲਾਈਟ ਡ੍ਰੋਪਲੈਟ ਦੇ ਵਿੱਚੋਂ ਪਾਸ ਹੋਈ ਆ ਤੇ ਦੂਜੀ ਵਾਰ ਜਦੋਂ ਲਾਈਟ ਡ੍ਰੋਪਲੈਟ ਦੇ ਵਿੱਚੋਂ ਪਾਸ ਹੋਈ ਆ, ਤਾਂ ਓਬਵੀਅਸਲੀ ਕਿਉਂਕਿ ਉਹਦੀ ਐਨਰਜੀ ਥੋੜੀ ਘੱਟ ਗਈ ਆ, ਤਾਂ ਜਿਹੜਾ ਉਹ ਸਾਨੂੰ ਕਲਰ ਫਿੱਕੇ ਦਿਖਾਉਂਦਾ ਆ ਜਿਹੜਾ ਆ ਉਹਦੇ ਨਾਲੋਂ, ਕਿ ਡਾਰਕ ਕਲਰ ਦੇ ਨਾਲੋਂ. ਦੂਜੇ ਰੇਨਬੋ ਦੇ ਵਿੱਚ ਤੁਹਾਨੂੰ ਫਿੱਕੇ ਕਲਰ ਦੇਖੋਗੇ. ਸੋ ਲਾਈਟ ਦੀ ਜਦੋਂ ਜਿੱਦਾਂ ਕਲਰ ਦੀ ਜਦੋਂ ਹੁਣ ਮੈਂ ਗੱਲ ਕੀਤੀ, ਸੋ ਕਲਰ ਕੁਛ ਨਹੀਂ ਹੈਗੇ, ਸਿਰਫ ਸਾਡੀ ਲਾਈਟ ਜਿਹੜੀ ਆ ਸਨ ਲਾਈਟ ਜਿਹੜੀ ਹੈਗੀ ਆ ਉਹਦੀ ਵਜ੍ਹਾ ਨਾਲ ਜਿਹੜਾ ਉਹਦਾ ਪੈਟਰਨ ਹੈਗਾ ਵਿਜੀਬਲ ਲਾਈਟਸ ਦਾ, ਉਹ ਜਦੋਂ ਅਲੱਗ ਅਲੱਗ ਜਿਹੜੀ ਆ ਲੈਂਥ ਦਿੰਦਾ ਆ ਸਾਨੂੰ, ਤਾਂ ਉਹ ਸਾਨੂੰ ਇੱਦਾਂ ਪਰਸੀਵ ਹੁੰਦਾ ਹੈ ਕਿ ਉਹ ਡਿਫਰੈਂਟ ਡਿਫਰੈਂਟ ਕਲਰ ਹੈਗੇ ਆ. ਇਸੇ ਲਈ ਤੁਹਾਨੂੰ ਜਿਹੜਾ ਪਿੰਕ, ਇੱਕ ਪਿੰਕ ਫੋਰ ਐਗਜ਼ਾਮਪਲ, ਪਿੰਕ ਇੱਕ ਕਲਰ ਨਹੀਂ ਹੈਗਾ, ਪਿੰਕ ਜਿਹੜਾ ਰੈੱਡ ਔਰ ਆਈ ਥਿੰਕ ਕਿਸੇ ਹੋਰ ਕਲਰ ਨੂੰ ਜਦੋਂ ਤੁਸੀਂ ਮਿਕਸ ਕਰਦੇ ਆ ਤਾਂ ਤੁਹਾਨੂੰ ਪਿੰਕ ਮਿਲਦਾ, ਹਨਾ, ਤੇ ਉਹ ਜਿਹੜੀ ਆ ਜਦੋਂ ਮਿਕਸ ਹੋ ਜਾਂਦੇ ਆ ਕਲਰ, ਤਾਂ ਸਾਨੂੰ ਅਲੱਗ ਅਲੱਗ ਕਲਰ ਜਿਹੜੇ ਹੋਰ ਇਹਨਾਂ ਸੱਤਾਂ ਕਲਰ ਤੋਂ ਇਲਾਵਾ ਜਿਹੜੇ ਦਿਖਾਈ ਦਿੰਦੇ ਆ ਉਹ ਸਾਨੂੰ ਫੇਰ ਜਿਹੜੇ ਆ ਦਿਖਦੇ ਹੈਗੇ ਆ.
0: ਰਾਈਟ ਰਾਈਟ, ਨਹੀਂ ਠੀਕ ਹੈ. ਹਾਂ, ਇਹ ਬਹੁਤ ਹੈਗੀ ਹੈ ਚੀਜ਼, ਬੱਚੇ ਵੀ ਕਰਦੇ ਨੇ ਕਿ ਦੋ ਤਿੰਨ ਰੰਗਾਂ ਨੂੰ ਆਪਸ ਦੇ ਵਿੱਚ ਮਿਲਾ ਕੇ ਅਤੇ ਫਿਰ ਉਹ ਕਲਰ ਜਿਹੜੇ ਬਣਾਉਂਦੇ ਹੈਗੇ ਨੇ. ਥੈਂਕ ਯੂ ਸੋ ਮੱਚ, ਬੜੀ ਸ਼ਾਨਦਾਰ ਰੰਗਾਂ ਦੀ ਦੁਨੀਆ ਦੇ ਵਿੱਚ ਲੈ ਕੇ ਗਏ, ਬਹੁਤ ਧੰਨਵਾਦ ਤੁਹਾਡਾ ਸੰਦੀਪ ਜੀ.
1: ਥੈਂਕ ਯੂ ਜੀ.
0: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ, ਜਿਹੜੀ ਅੱਜ ਰੰਗਾਂ ਦੀ ਗੱਲ ਕੀਤੀ. ਅਤੇ ਤੁਸੀਂ ਦੱਸਿਓ ਤੁਹਾਨੂੰ ਕਿੱਦਾਂ ਲੱਗੇ ਇਹ ਐਪੀਸੋਡ, ਅਤੇ ਹੋਰ ਕਿਹੜੀ ਗੱਲ ਹੈ ਜਿਹੜੀ ਤੁਸੀਂ ਸੁਣਨਾ ਚਾਹੁੰਦੇ ਹੈਗੇ ਹੋ ਅੱਜ ਦੇ ਪ੍ਰੋਗਰਾਮ ਦੇ ਵਿੱਚ. ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ. ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674. ਬਾਕੀ ਦੇ ਪ੍ਰੋਗਰਾਮ ਜਿਹੜੇ ਨੇ ਉਹ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਸਾਡੇ ਮੋਬਾਈਲ ਐਪ ਤੋਂ, ਔਰ ਜਿਹੜੀ ਜਿਸ ਵਕਤ ਇਸ ਵਕਤ ਜੇ ਤੁਸੀਂ ਸੁਣ ਰਹੇ ਹੋ ਲਾਈਵ ਫ੍ਰੀਕੁਐਂਸੀ ਤੋਂ, ਤਾਂ ਇਹ ਜਾਰੀ ਰਹਿਣਗੇ. ਥੈਂਕ ਯੂ ਸੋ ਮੱਚ.
2: ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ. ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ.